ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ਨੀਵਾਰ, ਸ਼ੱਕ ਸਮਤ 1948 ਦੇ ਜੇਠ ਮਹੀਨੇ ਦੀ 23 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 13 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM बैंड 102.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਦੇ ਹੋ 8:40 ਤੇ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੀ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਦੇ ਜ਼ਰੀਏ ਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨੇ 11 ਵਜੇ ਸੁਣੋਗੇ ਪੰਜਾਬੀ ਗੀਤਾਂ ਦੀ ਫੋਨ ਇਨ ਫਰਮਾਇਸ਼ੀ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਅਤੇ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ।

8:02 ਤੇ ਸੁਣਗੇ ਪ੍ਰੋਗਰਾਮ ਨੈੱਟ ਵਾਣੀ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10:00 ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੇ ਗਜ਼ਲ। ਠੀਕ 10:30 ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਆਪਣੇ ਮਿੱਥੇ ਹੋਏ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਔਰ ਨਾਲ ਦੀ ਨਾਲ FM ਨਿਊਜ਼ ਹੈਡਲਾਈਨਸ ਵੀ ਆਪਣੇ ਮਿੱਥੇ ਹੋਏ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11:00 ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੀ 6:05 ਤੇ 30 ਸੈਕਿੰਡ ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਪਰਮਾਤਮਾ ਦੇ ਅੱਗੇ ਕੀਤੀ ਹੋਈ ਸੱਚੀ ਅਰਦਾਸ ਪਰਮਾਤਮਾ ਜ਼ਰੂਰ ਕਬੂਲ ਕਰਦੇ ਨੇ। ਬਸ ਸਾਡੀ ਬੇਨਤੀ ਦੇ ਵਿੱਚ, ਸਾਡੀ ਅਰਦਾਸ ਦੇ ਵਿੱਚ ਸੱਚਾਈ ਹੋਣੀ ਚਾਹੀਦੀ ਹੈ ਅਤੇ ਉਸ ਪਰਮਾਤਮਾ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਮਾਲਕ ਤੁਹਾਡੇ ਨੇੜੇ ਹੋ ਕੇ ਸੁਣਦਾ ਹੈ।

ਐਫ ਐਮ ਬੈਂਡ 102.7 ਮੈਗਾਹਰਟਸ, ਐਫ ਐਮ ਬੈਂਡ 103.6 ਮੈਗਾਹਰਟਸ 'ਤੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਆਓ ਸੁਣਦੇ ਹਾਂ ਪ੍ਰੋਗਰਾਮ ਵੰਦਨਾ ਦਾ ਇਹ ਆਖਰੀ ਭਜਨ।

ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਕੱਲ੍ਹ ਐਤਵਾਰ ਨੂੰ ਫਰਾਂਸ ਦੇ ਲਿਸ ਵਿੱਚ ਭਾਰਤ ਇਨੋਵੇਟਸ ਦੀ ਸ਼ੁਰੂਆਤ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ। ਬਹੁਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ AI ਮਿਸ਼ਨ ਨੇ ਵਾਰਿਆ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ ਤੇ ਅਤ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਏ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਹਿਦਾਇਤ, ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੇਨ ਹੋਲ ਮੁਕਤ ਬਣਾਇਆ ਜਾਵੇ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਔਰ 9 ਵਜੇ ਆਗਾਜ਼ ਹੋਏਗਾ ਸਭ ਦੇ ਦਿਲਾਂ ਦੀ ਧੜਕਣ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਔਰ ਪੰਜਾਬੀ ਗੀਤਾਂ ਨਾਲ ਅਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸੋ ਪੰਜਾਬ ਪੰਜਾਬੀ ਔਰ ਪੰਜਾਬੀਅਤ ਦਾ ਝਲਕਾਰਾ ਮਿਲਦਾ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਤੁਸੀਂ ਸ਼ਿਰਕਤ ਕਰ ਸਕਦੇ ਹੋ 9 ਵਜੇ। ਨੰਬਰ ਹੈ 98-55-10-10-27। ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਾਂਗੇ ਅੱਜ। ਫਿਲਹਾਲ ਅੱਜ ਸੈਟਰਡੇ ਵਾਲੀ ਮੋਰਨਿੰਗ ਦੇ ਵਿੱਚ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਵੀਕੈਂਡ ਦੇ ਇਸ ਮੌਕੇ 'ਤੇ ਤੁਹਾਡੀ ਕੀ ਖਾਸ ਪਲੈਨਿੰਗ ਹੈ? ਤੁਸੀਂ ਦੱਸ ਸਕਦੇ ਹੋ ਕਿ ਕਿਵੇਂ ਤੁਸੀਂ ਕਿਤੇ ਜਾਣ ਦੀ ਪਲੈਨਿੰਗ ਕਰ ਰਹੇ ਹੋ, ਕਿੱਥੇ ਜਾਣਾ ਚਾਹੁੰਦੇ ਹੋ, ਜਾਂ ਫਿਰ ਕੱਲ੍ਹ ਸੰਡੇ ਹੈ ਅਤੇ ਕਿੱਥੇ ਕਿੱਥੇ ਤੁਸੀਂ ਘੁੰਮਣ ਜਾ ਰਹੇ ਹੋ, ਕਿਹੜੀਆਂ ਕਿਹੜੀਆਂ ਖਾਸ ਜਗ੍ਹਾਵਾਂ ਤੁਸੀਂ ਦੇਖਣ ਜਾ ਰਹੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਦੋਸਤਾਂ ਨੂੰ ਵੀ ਉਹਨਾਂ ਜਗ੍ਹਾਵਾਂ 'ਤੇ ਜਾਣਾ ਚਾਹੀਦਾ, ਉਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਔਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਫਿਲਹਾਲ ਅੱਜ ਦੀ ਪਿਆਰੀ ਜੀ ਖੂਬਸੂਰਤ ਜੀ ਮੋਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਅੱਜ ਦੀ ਇਸ ਖੂਬਸੂਰਤ ਸੱਜਰੀ ਸਵੇਰ ਦਾ ਪਿਆਰੀ ਜੀ ਮੁਸਕਾਨ ਦੇ ਨਾਲ ਦਿਲ ਖੋਲ੍ਹ ਕੇ ਸਵਾਗਤ ਕਰਦੇ ਹਾਂ। ਅਤੇ ਸੁਣਦੇ ਹਾਂ ਮੋਹਿਤ ਚੌਹਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਇਨਫੋਰਮੇਸ਼ਨ ਐਂਟਰਟੇਨਮੈਂਟ ਔਰ ਨਾਲ ਦੀ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਵਾਲੀਆਂ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ ਔਰ ਸਟੂਡੀਓ ਕਟੀ ਦੇ ਸਮਾਂ 7:11 ਔਰ 27 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਸੈਟਰਡੇ ਵਾਲੀ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ, ਤੁਸੀਂ ਇਸ ਵਕਤ ਜੇਕਰ ਉੱਠ ਗਏ ਹੋ ਜਨਾਬ ਤਾਂ ਇੱਕ ਪਿਆਰੀ ਜੀ ਮੁਸਕਾਨ ਦੇ ਨਾਲ ਪਿਆਰੀ ਜੀ ਸਮਾਈਲ ਦੇ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ਜਾਂ ਫਿਰ ਸੈਰ 'ਤੇ ਤੁਸੀਂ ਜਾ ਸਕਦੇ ਹੋ ਔਰ ਐਕਸਰਸਾਈਜ਼ ਕਰ ਸਕਦੇ ਹੋ ਔਰ ਆਪਣੇ ਸਰੀਰ ਨੂੰ ਜਿਹੜਾ ਆ ਉਹ ਤੰਦਰੁਸਤ ਰੱਖ ਸਕਦੇ ਹੋ। ਸੋ ਜੇਕਰ ਇਸ ਵਕਤ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਜਨਾਬ ਗੱਡੀ ਚਲਾਉਂਦੇ ਹੋਏ ਸੀਟ ਬੈਲਟ ਜ਼ਰੂਰ ਲਗਾ ਕੇ ਰੱਖਣੀ ਹੈ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਵੇਅਰ ਕਰਕੇ ਜਾਣਾ ਹੈ ਔਰ ਆਪਣੇ ਗੱਡੀ ਦੇ ਕਾਗਜ਼ਾਤ ਜਿਹੜੇ ਨੇ ਉਹ ਪੂਰੇ ਚੈੱਕ ਕਰਕੇ ਹੀ ਕਰੋ ਤੁਰਨਾ ਹੈ। ਅਤੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਅੱਜ ਦੇ ਥੋਟ ਦੀ ਅਤੇ ਅੱਜ ਦਾ ਵਿਚਾਰ। ਹਰ ਵਿਚਾਰ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਹੈ, ਕਿਤੇ ਨਾ ਕਿਤੇ ਉਹਨਾਂ ਵਿਚਾਰਾਂ ਦੀ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਲੋੜ ਪੈਂਦੀ ਹੈ, ਜ਼ਰੂਰਤ ਪੈਂਦੀ ਹੈ, ਤਾਂ ਜੋ ਉਹਨਾਂ ਵਿਚਾਰਾਂ ਨੂੰ ਸੁਣ ਕੇ ਪੜ੍ਹ ਕੇ ਸਾਨੂੰ ਅੰਦਰੋਂ ਮੋਟੀਵੇਸ਼ਨ ਮਿਲੇ ਔਰ ਅਸੀਂ ਆਪਣੀ ਜ਼ਿੰਦਗੀ ਦੇ ਰਾਹਾਂ 'ਤੇ ਚੱਲਦੇ ਜਾਈਏ ਅਤੇ ਸਫਲਤਾ ਦੇ ਸਿਖਰਾਂ ਤੱਕ ਪਹੁੰਚ ਜਾਈਏ। ਸੋ ਅੱਜ ਦਾ ਵਿਚਾਰ ਕਹਿ ਰਿਹਾ ਹੈ ਕਿ ਜੀਵਨ ਮੇਂ ਬੁਰਾਈ ਅਵਸ਼ਯ ਹੋ ਸਕਤੀ ਹੈ, ਮਗਰ ਜੀਵਨ ਬੁਰਾ ਕਭੀ ਨਹੀਂ ਹੋ ਸਕਤਾ। ਜੀਵਨ ਏਕ ਅਵਸਰ ਹੈ ਸ਼੍ਰੇਸ਼ਠ ਬਣਨੇ ਕਾ, ਸ਼੍ਰੇਸ਼ਠ ਕਰਨੇ ਕਾ ਔਰ ਸ਼੍ਰੇਸ਼ਠ ਪਾਣੇ ਕਾ। ਜੀ ਹਾਂ, ਜ਼ਿੰਦਗੀ ਜਿਹੜੀ ਹੈ ਤੁਹਾਨੂੰ ਮੌਕਾ ਦਿੰਦੀ ਹੈ ਚੰਗਾ ਬਣਨ ਦਾ, ਚੰਗਾ ਕਰਨ ਦਾ ਔਰ ਚੰਗਾ ਰੁਤਬਾ ਮਾਣ ਹਾਸਲ ਕਰਨ ਦਾ। ਕਹਿੰਦੇ ਨੇ ਕਿ ਕਿਰਨ ਚਾਹੇ ਸੂਰਜ ਦੀ ਹੋ ਜਾਂ ਆਸ਼ਾ ਦੀ, ਜ਼ਿੰਦਗੀ ਦੇ ਵਿੱਚ ਆਉਣ ਵਾਲੇ ਹਨੇਰੇ ਨੂੰ ਮਿਟਾ ਦਿੰਦੀ ਹੈ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਇੱਕ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਮੁਸ਼ਕਲ ਮੁਸੀਬਤ ਦੇ ਪਿੱਛੇ ਕੋਈ ਨਾ ਕੋਈ ਸਬਕ ਜ਼ਰੂਰ ਛਿਪਿਆ ਹੁੰਦਾ ਹੈ, ਕਿਉਂਕਿ ਕੁਦਰਤ ਉਹ ਚੀਜ਼ ਚਾਹੁੰਦੀ ਹੈ ਕਿ ਅਸੀਂ ਉਸ ਚੀਜ਼ ਦਾ ਸਾਹਮਣਾ ਕਰੀਏ ਔਰ ਅਸੀਂ ਆਪਣੇ ਆਪ ਨੂੰ ਪਛਾਣੀਏ ਔਰ ਆਪਣੇ ਆਪ ਨੂੰ ਨਿਖਾਰੀਏ ਅਤੇ ਅਸੀਂ ਉਹ ਬਣੀਏ ਜੋ ਕੁਦਰਤ ਸਾਨੂੰ ਬਣਾਉਣਾ ਚਾਹੁੰਦੀ ਹੈ। ਬਸ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਆਪਣੇ ਜਜ਼ਬਾਤਾਂ 'ਤੇ ਕਾਬੂ ਹੋਣਾ ਚਾਹੀਦਾ ਹੈ ਔਰ ਮਿਹਨਤ ਔਰ ਆਸ ਦਾ ਪੱਲਾ ਜੇਕਰ ਫੜ ਕੇ ਰੱਖੀਏ ਤਾਂ ਜ਼ਿੰਦਗੀ ਦੇ ਵਿੱਚ ਅਸੀਂ ਹਰ ਉਹ ਮੁਕਾਮ ਹਾਸਲ ਕਰ ਸਕਦੇ ਹਾਂ ਜਿਹਦਾ ਸੁਪਨਾ ਅਸੀਂ ਜਾਗਦੀਆਂ ਅੱਖਾਂ ਨਾਲ ਵੇਖਦੇ ਹਾਂ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲਬਾਤ ਕਰਦੇ ਹਾਂ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਸੋ ਅੱਜ ਦੇ ਹੀ ਦਿਨ ਗੱਲ ਕਰੀਏ ਤਾਂ 1420 ਦੇ ਵਿੱਚ ਜਲਾਲੂਦੀਨ ਫਿਰੋਜ਼ ਸ਼ਾਹ ਦਿੱਲੀ ਦੀ ਗੱਦੀ 'ਤੇ ਬੈਠਿਆ ਸੀ ਔਰ ਇਹਦੇ ਨਾਲ ਹੀ ਗੁਲਾਮ ਵੰਸ਼ ਦੇ ਸ਼ਾਸਨ ਦਾ ਅੰਤ ਹੋਇਆ ਸੀ ਔਰ ਖਿਲਜੀ ਵੰਸ਼ ਦਾ ਸ਼ਾਸਨ ਸ਼ੁਰੂ ਹੋਇਆ ਸੀ। ਔਰ 1932 ਦੇ ਵਿੱਚ ਬ੍ਰਿਟੇਨ ਨੇ 72 ਸਾਲਾਂ ਤੱਕ ਸਵੇਜ ਨਹਿਰ ਦਾ ਨਿਯੰਤਰਣ ਆਪਣੇ ਕਬਜ਼ੇ ਵਿੱਚ ਰੱਖਣ ਤੋਂ ਬਾਅਦ ਮਿਸਰ ਨੂੰ ਸੌਂਪ ਦਿੱਤਾ ਸੀ। ਔਰ 1943 ਦੇ ਵਿੱਚ ਸੁਤੰਤਰਤਾ ਸੈਨਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਪਣਡੁੱਬੀ ਤੋਂ ਜਰਮਨੀ ਤੋਂ ਟੋਕੀਓ ਦੀ ਯਾਤਰਾ ਸ਼ੁਰੂ ਕੀਤੀ ਸੀ। ਔਰ 1993 ਦੇ ਵਿੱਚ ਕਿਮ ਕੈਂਪਬੈਲ ਕੈਨੇਡਾ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ।

2003 ਦੇ ਵਿੱਚ ਡੈਨੀਅਲ ਅਖਮੀਤੋਬ ਕਜ਼ਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨਿਯੁਕਤ ਹੋਏ ਸਨ। 2005 ਦੇ ਵਿੱਚ ਈਰਾਨ ਈਰਾਨ 2009 ਦੇ ਅੰਤ ਦੇ ਵਿੱਚ 25 ਸਾਲਾਂ ਦੇ ਲਈ ਭਾਰਤ ਨੂੰ ਤਰਲ ਪ੍ਰਾਕ੍ਰਿਤਿਕ ਗੈਸ ਦਾ ਨਿਰਯਾਤ ਕਰਨ 'ਤੇ ਸਹਿਮਤ ਹੋਇਆ ਸੀ ਔਰ 2006 ਦੇ ਵਿੱਚ ਨਾਈਜੀਰੀਆ ਅਤੇ ਕੈਮਰੂਨ ਨੇ ਸੀਮਾ ਵਿਵਾਦ ਦੇ ਉੱਪਰ ਸਮਝੌਤਾ ਕੀਤਾ ਸੀ ਔਰ 2008 ਦੇ ਵਿੱਚ ਚੀਨ ਅਤੇ ਤਾਈਵਾਨ ਨੇ ਵਿਮਾਨ ਸੇਵਾ ਸ਼ੁਰੂ ਕਰਨ ਦੇ ਸੰਬੰਧ ਦੇ ਵਿੱਚ ਇੱਕ ਇਤਿਹਾਸਿਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਔਰ ਇਸ ਤੋਂ ਇਲਾਵਾ ਹੁਣ ਗੱਲ ਕਰ ਲਈਏ ਕਿ ਅੱਜ ਦੇ ਹੀ ਦਿਨ ਜਿਨ੍ਹਾਂ ਦਾ ਜਨਮ ਹੋਇਆ। ਅੱਜ ਹੀ ਦੇ ਦਿਨ ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਗੀਤਕਾਰ ਪ੍ਰੇਮ ਧਵਨ ਦਾ 1923 ਦੇ ਵਿੱਚ ਜਨਮ ਹੋਇਆ। ਸੋ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਦੇ 8ਵੇਂ ਮਹਾਂਸਚਿਵ ਰਹੇ ਬਾਨ ਕੀ ਮੂਨ ਇਹਨਾਂ ਦਾ ਜਨਮ ਹੋਇਆ। ਔਰ 1994 ਨੂੰ ਭਾਰਤੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਦਾ ਜਨਮ 1994 ਨੂੰ ਅੱਜ ਹੀ ਦੇ ਦਿਨ ਹੋਇਆ। ਔਰ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। 1922 ਦੇ ਵਿੱਚ ਅੰਗਰੇਜ਼ੀ ਸਰਕਾਰ ਦਾ ਵਿਰੋਧ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਵਿਚਾਰਕ ਨਾਨਕ

ਬੁਰਹੀਲ ਦਾ ਨਿਧਨ 1922 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਭਾਰਤ ਦੇ ਪ੍ਰਸਿੱਧ ਮੂਰਤੀਕਾਰ ਵਿਨਾਇਕ ਪਾਂਡੂਰੰਗ ਕਰਮਕਰ 1967 ਦੇ ਵਿੱਚ ਇਹਨਾਂ ਦਾ ਨਿਧਨ ਹੋਇਆ। ਔਰ ਭਾਰਤੀ ਸੈਨਾ ਦੇ ਜਾਂਬਾਜ਼ ਸੈਨਿਕਾਂ ਦੇ ਵਿੱਚੋਂ ਇੱਕ ਮੇਜਰ ਮਨੋਜ ਤਲਵਾਰ ਦਾ 1999 ਦੇ ਵਿੱਚ ਅੱਜ ਹੀ ਦੇ ਦਿਨ ਨਿਧਨ ਹੋਇਆ। ਇਸੇ ਤਰ੍ਹਾਂ ਹੀ 1999 ਦੇ ਵਿੱਚ ਮੇਜਰ ਵਿਵੇਕ ਗੁਪਤਾ ਮਹਾਂਵੀਰ ਚੱਕਰ ਤੋਂ ਸਨਮਾਨਿਤ ਭਾਰਤ ਦੇ ਜਾਂਬਾਜ਼ ਸੈਨਿਕਾਂ ਵਿੱਚੋਂ ਇੱਕ ਸਨ, ਇਹਨਾਂ ਦਾ ਵੀ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ ਤੀਜੇ ਸਪਤਕ ਦੀ ਇੱਕਮਾਤਰ ਕਵਿਤਰੀ ਕੀਰਤੀ ਚੌਧਰੀ ਦਾ ਨਿਧਨ ਅੱਜ ਹੀ ਦੇ ਦਿਨ 2008 ਦੇ ਵਿੱਚ ਹੋਇਆ। 2012 ਦੇ ਵਿੱਚ ਪ੍ਰਸਿੱਧ ਗਜ਼ਲ ਗਾਇਕ ਮਹਿੰਦੀ ਹਸਨ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ ਭਾਰਤ ਦੇ ਪ੍ਰਸਿੱਧ ਲੇਖਕ, ਉਪਨਿਆਸਕਾਰ, ਨਾਟਕਕਾਰ, ਆਲੋਚਕ ਅਤੇ ਵਿਅੰਗਕਾਰ ਮੁਦਰਾ ਰਾਕਸ਼ਸ ਜੀ ਦਾ 2016 ਦੇ ਵਿੱਚ ਅੱਜ ਹੀ ਦੇ ਦਿਨ ਨਿਧਨ ਹੋਇਆ। ਇਸ ਤੋਂ ਇਲਾਵਾ ਅਸੀਂ ਅੱਜ ਮਨਾ ਰਹੇ ਹਾਂ ਅੰਤਰਰਾਸ਼ਟਰੀ ਐਲਬਨਿਜ਼ਮ ਜਾਗਰੂਕਤਾ ਦਿਵਸ। ਸੋ ਇਹਦੇ ਬਾਬਤ ਵੀ ਅੱਜ ਦੇ ਐਕਸਪਰਟ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਆਖਿਰ ਇਸ ਦਿਨ ਨੂੰ ਮਨਾਉਣ ਦਾ ਕੀ ਮੁੱਖ ਉਦੇਸ਼ ਹੈ। ਔਰ ਫਿਲਹਾਲ ਕਰਮਜੀਤ ਅਨਮੋਲ ਦੀ ਆਵਾਜ਼ 'ਤੇ ਖੂਬਸੂਰਤ ਗੀਤ ਸੁਣਦੇ ਹਾਂ ਔਰ ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। 102.7 FM ਰੇਨਬੋ, 103.6 ਮੈਗਾਹਰਟਜ਼ ਨਾਲ ਦੀ ਨਾਲ ਨਿਊਜ਼ ਔਨ AIR ਐਪ। ਬੜੇ ਦੋਸਤ ਵੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਨੇ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਸਟੂਡੀਓ ਘੜੀ ਤੇ ਸਮਾਂ 7:26 ਔਰ 40 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਮੌਸਮ ਦੇ ਮਿਜ਼ਾਜ਼ ਕਾਫੀ ਬਦਲ ਗਏ ਨੇ ਜਨਾਬ। ਕੱਲ੍ਹ ਬਹੁਤ ਥਾਵਾਂ 'ਤੇ ਬਾਰਿਸ਼ ਹੋਈ ਔਰ ਬਾਰਿਸ਼ ਦੇ ਕਾਰਨ ਜਿਹੜਾ ਆ ਮੌਸਮ ਸੁਹਾਵਣਾ ਹੋ ਗਿਆ ਔਰ ਨਾਲ ਦੀ ਨਾਲ ਜਿਹੜਾ ਆ ਤੂਫਾਨ ਹਨੇਰੀ ਨੇ ਜਿਹੜਾ ਕਹਿਰ ਮਚਾਇਆ ਉਹ ਵੀ ਜਿਹੜਾ ਆ ਚਿੰਤਾ ਦਾ ਸਬਬ ਬਣ ਗਿਆ। ਸੋ NCR ਸਮੇਤ ਦੇਸ਼ ਭਰ ਦੇ ਕਈ ਰਾਜਾਂ ਦੇ ਵਿੱਚ ਅੱਜ ਦਿਨ ਦੀ ਸ਼ੁਰੂਆਤ ਜਿਹੜੀ ਆ ਬਾਰਿਸ਼ ਤੋਂ ਹੋ ਰਹੀ ਹੈ ਔਰ ਮੌਸਮ ਵਿਭਾਗ ਨੇ ਪਹਿਲਾਂ ਹੀ 13 ਜੂਨ ਦੇ ਲਈ ਜਿਹੜਾ ਆ UP ਬਿਹਾਰ ਸਮੇਤ 17 ਰਾਜਿਆਂ ਦੇ ਲਈ ਹਨੇਰੀ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਹਾਲਾਂਕਿ ਜਿਹੜੀ ਜੂਨ ਦੇ ਵਿੱਚ ਇਹ ਬਾਰਿਸ਼ ਹੋ ਰਹੀ ਹੈ ਇਸ ਤੋਂ ਲੋਕਾਂ ਨੂੰ ਜਿਹੜਾ ਆ ਗਰਮੀ ਤੋਂ ਰਾਹਤ ਮਿਲ ਰਹੀ ਹੈ ਪਰ ਪਹਾੜੀ ਰਾਜਾਂ ਦੇ ਗੱਲ ਕਰੀਏ ਤਾਂ ਉੱਧਰ ਬਾਰਿਸ਼ ਹੋਣ ਕਾਰਨ ਥੋੜ੍ਹਾ ਜਿਹਾ ਆਫਤ ਬਰਸ ਰਹੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਜਿਹੜਾ ਆ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ ਜਿਹਦੇ ਕਰਕੇ ਜਿਹੜਾ ਇੱਕ ਅੱਜ ਮੈਚ ਹੋਣ ਜਾ ਰਿਹਾ ਹੈ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਆ 3 ਇੱਕ ਦਿਵਸੀ ਮੈਚਾਂ ਦੀ ਸ਼ਿੰਖਲਾ ਦਾ ਪਹਿਲਾ ਮੁਕਾਬਲਾ ਹੋਣ ਜਾ ਰਿਹਾ ਔਰ ਕਿਹਾ ਜਾ ਰਿਹਾ ਹੈ ਕਿ ਬਾਰਿਸ਼ ਜਿਹੜੀ ਆ ਰੁਕ ਰੁਕ ਕੇ ਹੋਣ ਦੀ ਸੰਭਾਵਨਾ ਹੈ। ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀਰਵਾਰ ਸ਼ਾਮ ਤੋਂ ਹੀ ਜਿਹੜਾ ਆ ਹਨੇਰੀ ਤੂਫਾਨ ਜਿਹੜਾ ਆ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਸੀ ਅਤੇ ਹੌਲੀ ਹੌਲੀ ਜਿਹੜਾ ਆ ਕੱਲ੍ਹ ਜਿਹੜਾ ਆ ਮੌਸਮ ਦੇ ਵਿੱਚ ਤਬਦੀਲੀ ਵੀ ਆਈ ਤੂਫਾਨ ਹਨੇਰੀ ਜਿਹਦੇ ਕਰਕੇ ਸੂਬੇ ਦੇ ਤਾਪਮਾਨ ਦੇ ਵਿੱਚ ਜਿਹੜਾ ਆ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਉੱਥੇ ਹੀ ਜਿਹੜਾ ਆ ਇਸ ਦੇ ਲਈ ਜਿਹੜਾ ਆ ਪਾਵਰਕੌਮ ਨੂੰ ਥੋੜ੍ਹਾ ਜਿਹਾ ਨੁਕਸਾਨ ਵੀ ਹੋਇਆ ਹੈ ਔਰ ਸੂਬੇ ਦੇ ਵਿੱਚ 8,250 ਪੋਲ ਜਿਹੜੇ ਨੇ ਟੁੱਟ ਚੁੱਕੇ ਨੇ ਔਰ ਤਕਰੀਬਨ ਕਿਹਾ ਜਾ ਰਿਹਾ ਕਿ 19 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ ਔਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਬਿਜਲੀ ਸਪਲਾਈ ਜਿਹੜੀ ਆ ਉਹ ਠੱਪ ਹੋ ਚੁੱਕੀ ਹੋਈ ਹੈ ਔਰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਹੋਇਆ ਔਰ ਮਾਲਵਾ ਦੁਆਬਾ ਔਰ ਮਾਝਾ ਦੇ ਖੇਤਰ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਥੇ ਵੀ ਜ਼ਿਆਦਾ ਬਿਜਲੀ ਤੋਂ ਜਿਹੜਾ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਸੋ ਮੌਸਮ ਜਿਹੜਾ ਹੈ ਬਦਲਦਾ ਹੈ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਰਵਟ ਲੈ ਕੇ ਆਉਂਦਾ ਹੈ ਇਸ ਲਈ ਤੁਸੀਂ ਜੇਕਰ ਕਿਤੇ ਜਾ ਰਹੇ ਹੋ ਤਾਂ ਆਪਣਾ ਖਾਸ ਖਿਆਲ ਰੱਖਣਾ ਹੈ ਔਰ ਆਪਣੇ ਪਰਿਵਾਰਕ ਮੈਂਬਰਾਂ ਦਾ ਔਰ ਜੇਕਰ ਤੁਸੀਂ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਪਲੀਜ਼ ਗੱਡੀ ਦੀ ਸੀਟ ਬੈਲਟ ਲਗਾ ਕੇ ਰੱਖਣੀ ਹੈ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ ਕਿਉਂਕਿ ਤੁਹਾਡੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਾਕੀ ਮੌਸਮ ਅੱਜ ਕੱਲ੍ਹ ਬਹੁਤ ਵਧੀਆ ਬਣਿਆ ਹੋਇਆ ਤੁਸੀਂ ਕਿਤੇ ਘੁੰਮਣ ਜਾਣ ਦੀ ਪਲੈਨਿੰਗ ਜੇਕਰ ਕਰ ਰਹੇ ਹੋ ਤਾਂ ਸਹੀ ਜਾਣਕਾਰੀ ਦੇ ਨਾਲ ਸਹੀ ਜਗ੍ਹਾ ਦਾ ਚੁਣਾਵ ਕਰਕੇ ਜਾਓ ਤਾਂ ਜੋ ਤੁਸੀਂ ਆਰਾਮ ਨਾਲ ਆਸਾਨੀ ਨਾਲ ਉਸ ਜਗ੍ਹਾ 'ਤੇ ਪਹੁੰਚ ਜਾਓ ਅਤੇ ਆਪਣੇ ਇਸ ਛੁੱਟੀ ਵਾਲੇ ਸਮੇਂ ਦਾ ਆਨੰਦ ਲੈ ਸਕੋ।

102.7 FM Rainbow 103.6 MHz ਨਾਲ ਦੀ ਨਾਲ New Zone AIR ਐਪ ਤੇ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਦਾ ਵਗ ਰਿਹਾ ਸਮੁੰਦਰ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ ਔਰ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਦੇ ਹਾਂ ਸਪੋਰਟਸ ਜਗਤ ਦੀ ਦੁਨੀਆ ਦੀ ਔਰ ਸਪੋਰਟਸ ਦੀ ਗੱਲ ਕਰੀਏ ਤਾਂ ਗੱਲ ਕਰਾਂਗੇ ਅਸੀਂ

10ਵੇਂ ਸੰਸਕਰਨ ਦੇ ਵਿੱਚ ਆਪਣਾ ਅਭਿਆਨ ਸ਼ੁਰੂ ਕਰਨਗੀਆਂ। ਸੋ ਦੇਖਣਾ ਦਿਲਚਸਪ ਹੋਏਗਾ ਕਿ ਕਿਹੜੀ ਟੀਮ ਜਿਹੜੀ ਹੈ ਜਿੱਤਦੀ ਹੈ, ਕਿਹੜੀ ਟੀਮ ਦੇ ਸਿਰ ਦੇ ਉੱਪਰ ਜਿਹੜਾ ਆ ਜਿੱਤ ਦਾ ਸਿਹਰਾ ਵੱਜਦਾ ਹੈ। ਔਰ ਕਹਿੰਦੇ ਨੇ ਕਿ ਜਿਸ ਖਿਡਾਰੀ ਨੇ ਮਿਹਨਤ ਕੀਤੀ ਹੋਏਗੀ, ਜਿਹਨੇ ਮੈਦਾਨ ਦੇ ਵਿੱਚ ਪਸੀਨਾ ਵਹਾਇਆ ਹੋਏਗਾ, ਜਿਹਦੀ ਪ੍ਰੈਕਟਿਸ ਦੇ ਵਿੱਚ ਦਮ ਹੋਏਗਾ, ਉਹੀ ਖਿਡਾਰੀ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੇਗਾ ਔਰ ਉਸ ਦੀ ਟੀਮ ਹੀ ਜਿਹੜੀ ਆ ਜਿੱਤ ਸਕੇਗੀ। ਸੋ ਇਸੇ ਤਰ੍ਹਾਂ ਹੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ, ਅਤੇ ਇੰਜੋਏ ਕਰਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ, ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖਾਸ ਗੱਲਾਂ ਬਾਤਾਂ ਦੇ ਨਾਲ।

ਸੋ ਲਗਾਤਾਰ ਕਹਿੰਦੇ ਨੇ ਕਿ ਕੁਰਸੀ ਦੇ ਉੱਪਰ ਨਹੀਂ ਬੈਠਣਾ ਚਾਹੀਦਾ, ਘੱਟੋ ਘੱਟ 2-4 ਵਾਰ ਉੱਠ ਕੇ ਫਿਰ ਬੈਠਣਾ ਚਾਹੀਦਾ, ਔਰ 15 ਸੈਕਿੰਡ ਤੋਂ ਜ਼ਿਆਦਾ ਜੇਕਰ ਸਮਾਂ ਲੱਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਬੈਲੈਂਸ ਕਰ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ, ਔਰ ਹਲਕੀ ਫੁਲਕੀ ਐਕਸਰਸਾਈਜ਼ ਦੇ ਨਾਲ ਤੁਸੀਂ ਆਪਣਾ ਔਰ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹੋ। ਸੋ ਬਾਕੀ ਜੇਕਰ ਗੱਲਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਜਨਾਬ ਮੈਸੇਜ ਕਰ ਸਕਦੇ ਹੋ 9855-10-10-27। ਚੰਗੀਆਂ ਗੱਲਾਂ, ਚੰਗੀਆਂ ਬਾਤਾਂ, ਚੰਗਾ ਗੀਤ, ਚੰਗਾ ਸੰਗੀਤ ਤੁਹਾਡੇ ਤੱਕ ਪਹੁੰਚਾ ਰਹੇ ਨੇ ਅਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਜ਼ਰੀਏ FM band 102.7 ਮੈਗਾਹਰਟਜ਼, FM band 103.6 ਮੈਗਾਹਰਟਜ਼ ਨਾਲ ਦੀ ਨਾਲ ਨਿਊਜ਼ ਔਨ AIR ਐਪ 'ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ।

ਮੈਂ ਕਿਹਾ ਜੀ ਬਦਲਦੇ ਹੋਏ ਮੌਸਮ ਵਿੱਚ ਤੁਸੀਂ ਰੱਖਣਾ ਹੈ ਆਪਣਾ ਖਿਆਲ ਔਰ ਸੋਹਣੇ ਸੋਹਣੇ ਗੀਤ ਇੰਜੋਏ ਕਰਨੇ ਨੇ FM ਰੇਨਬੋ ਦੇ ਨਾਲ। ਔਰ FM ਰੇਨਬੋ 'ਤੇ ਇਨਫੋਰਮੇਸ਼ਨ ਅਤੇ ਇੰਟਰਟੇਨਮੈਂਟ ਦਾ ਵਗ ਰਿਹਾ ਹੈ ਸਮੁੰਦਰ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ 'ਤੇ ਸਮਾਂ ਇਸ ਵਕਤ 7:49 ਔਰ 42 ਸੈਕਿੰਡ ਹੋ ਰਹੇ ਨੇ। ਸੋ ਇੱਕ ਹੋਰ ਤੁਹਾਡੀ ਸਿਹਤ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਮੇਰੇ ਬਹੁਤ ਸਾਰੇ ਦੋਸਤ ਹੋਣਗੇ ਜਿਹੜੇ ਰਾਤ ਨੂੰ ਸੌਂਦੇ ਵਕਤ ਏਅਰਬਡਸ ਲਗਾ ਕੇ ਮਿਊਜ਼ਿਕ ਸੁਣਦੇ ਨੇ ਜਾਂ ਫਿਰ ਮੈਡੀਟੇਸ਼ਨ ਜਾਂ ਟਰੈਕ ਜਾਂ ਪੋਡਕਾਸਟ ਸੁਣਦੇ ਰਹਿੰਦੇ ਨੇ ਤਾਂ ਕਿ ਬਾਹਰੀ ਸ਼ੋਰ ਤੋਂ ਉਹਨਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ ਤਾਂ ਤਣਾਵਪੂਰਨ ਮਾਹੌਲ 'ਚੋਂ ਨਿਕਲ ਕੇ ਥੋੜ੍ਹੀ ਜਿਹੀ ਉਹਨਾਂ ਨੂੰ ਰਾਹਤ ਮਿਲ ਸਕੇ। ਸੋ ਬਹੁਤ ਸਾਰੇ ਅਸੀਂ ਦੋਸਤ ਦੇਖਦੇ ਹਾਂ ਕਿ ਅੱਜ ਦਿਨ ਜਿਹੜਾ ਆ ਲੋਕ ਜਿਹੜੇ ਨੇ ਟਰੈਵਲ ਕਰਦੇ ਨੇ ਹਮੇਸ਼ਾ ਹਰ ਇੱਕ ਦੇ ਕੰਨ ਦੇ 'ਤੇ ਤੁਸੀਂ ਦੇਖ ਸਕਦੇ ਹੋ ਕਿ ਹੈੱਡਫੋਨ ਜਾਂ ਏਅਰਫੋਨ ਲੱਗੇ ਹੁੰਦੇ ਨੇ। ਪਰ ਐਕਸਪਰਟ ਦੀ ਮੰਨੀਏ ਤਾਂ ਇਹ ਚੀਜ਼ ਤੁਹਾਡੇ ਲਈ ਖਤਰਨਾਕ ਹੋ ਸਕਦੀ ਹੈ। ਤੁਹਾਡੀ ਨੀਂਦ ਦੇ ਉੱਪਰ ਇਹਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈ ਸਕਦਾ ਹੈ।

ਕਹਿੰਦੇ ਨੇ ਕਿ ਲੰਬੇ ਸਮੇਂ ਤੱਕ ਜੇਕਰ ਤੁਸੀਂ ਏਅਰਬਡਸ ਜਿਹੜੇ ਆ ਕੰਨਾਂ 'ਤੇ ਲਗਾ ਕੇ ਰੱਖਦੇ ਹੋ ਤਾਂ ਉਹਦੇ ਨਾਲ ਜਿਹੜੀ ਆ ਨਮੀ ਜਿਹੜੀ ਆ ਤੁਹਾਡੇ ਕੰਨਾਂ ਦੇ ਵਿੱਚ ਆ ਜਾਂਦੀ ਹੈ, ਜਿਹਦੇ ਵਿੱਚ ਬੈਕਟੀਰੀਆ ਦੇ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਔਰ ਕੰਨਾਂ ਦੇ ਨਾਲ ਸੰਬੰਧਿਤ ਰੋਗਾਂ ਦੇ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਔਰ ਇਹਦੇ ਨਾਲ ਜਿਹੜਾ ਆ ਸੁਣਨ ਦੇ ਵਿੱਚ ਦਿੱਕਤ ਆ ਸਕਦੀ ਆ ਜਾਂ ਫਿਰ ਤੁਹਾਨੂੰ ਸੁਣਨ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤਾਂ ਹਮੇਸ਼ਾ ਜਿਹੜਾ ਆ ਏਅਰਬਡਸ ਕਹਿੰਦੇ ਨੇ ਕਿ ਐਕਸਪਰਟ ਦਾ ਕਹਿਣਾ ਹੈ ਕਿ ਉਹ ਵਧੀਆ ਜਿਹੜਾ ਕੁਆਲਿਟੀ ਦੇ ਹੋਣੇ ਚਾਹੀਦੇ ਨੇ। ਸੋ ਇਹੋ ਜਿਹੇ ਏਅਰਬਡਸ ਤੋਂ ਅਸੀਂ ਨਹੀਂ ਯੂਜ਼ ਕਰਨੇ ਜਿਹਨਾਂ ਨਾਲ ਤੁਹਾਡਾ ਕੰਨਾਂ ਨੂੰ ਜਿਹੜਾ ਦਰਦ ਹੋਵੇ ਜਾਂ ਫਿਰ ਜਿਹਦੇ ਵਿੱਚ ਜਿਹੜਾ ਨਮੀ ਪੈਦਾ ਹੋ ਜਾਵੇ। ਸੋ ਇਹਦੇ ਨਾਲ ਇਨਫੈਕਸ਼ਨ ਦਾ ਖਤਰਾ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਔਰ ਫਿਰ ਸਾਡਾ ਸਰੀਰ ਜਿਹੜਾ ਬਿਮਾਰੀਆਂ ਦੀ ਚਪੇਟ ਦੇ ਵਿੱਚ ਹੌਲੀ ਹੌਲੀ ਆ ਜਾਂਦਾ ਹੈ। ਸੋ ਸਮੇਂ ਰਹਿੰਦੇ ਜਿਹੜਾ ਇਸ ਚੀਜ਼ ਦੇ ਉੱਪਰ ਜਿਹੜਾ ਰੋਕ ਅਗਰ ਜੇਕਰ ਆਪਾਂ ਲਗਾ ਦਈਏ ਤਾਂ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਹੈ ਅਤੇ ਆਪਣੇ ਆਪ ਨੂੰ ਔਰ ਆਪਣੀ ਸਿਹਤ ਦਾ ਜਿਹੜਾ ਆ ਉਹ ਖਿਆਲ ਰੱਖਿਆ ਜਾ ਸਕਦਾ ਹੈ। ਔਰ ਵੈਸੇ ਵੀ ਚੰਗਾ ਸੁਣਨਾ ਚਾਹੀਦਾ ਔਰ ਚੰਗਾ ਗਾਉਣਾ ਚਾਹੀਦਾ ਹੈ ਔਰ ਚੰਗੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੇ ਲਈ ਹਮੇਸ਼ਾ ਲਾਹੇਵੰਦ ਰਹਿੰਦੀਆਂ ਨੇ।

102.7 FM Rainbow 103.6 MHz ਨਾਲ ਦੀ ਨਾਲ New Zone AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਮੈਂ ਕਿਹਾ ਜੀ ਹੁਣ ਤੁਹਾਡੇ ਨਾਲ ਇੱਕ ਖਾਸ ਖਬਰ ਜਿਹੜੀ ਆ ਉਹ ਮੈਂ ਸਾਂਝੀ ਕਰਨ ਜਾ ਰਿਹਾ, ਕਿਉਂਕਿ ਜਿਹੜਾ ਇਹ ਸਭ ਦੇ ਲਈ ਰਾਹਤ ਦੀ ਖਬਰ ਹੈ। ਜੀ ਹਾਂ, ਖਾਸ ਕਰਕੇ ਜਲੰਧਰ ਸ਼ਹਿਰ ਵਾਸੀਆਂ ਦੇ ਲਈ ਇਹ ਬਹੁਤ ਖਾਸ ਦੀ ਖਬਰ ਹੈ, ਕਿਉਂਕਿ ਜਲੰਧਰ ਦੇ ਨਾਲ ਜੁੜੇ ਪ੍ਰਮੁੱਖ ਨੈਸ਼ਨਲ ਹਾਈਵੇ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਬਹੁਤ ਜਲਦ ਰਾਹਤ ਮਿਲਣ ਜਾ ਰਹੀ ਹੈ। ਜੀ ਹਾਂ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਜਲੰਧਰ ਤੋਂ ਗੁਜਰਨ ਵਾਲੇ ਘੱਟੋ ਘੱਟ ਤਕਰੀਬਨ 150 ਕਿਲੋਮੀਟਰ ਲੰਬੇ ਹਾਈਵੇ ਨੈੱਟਵਰਕ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਦੇ ਲਈ 5 ਕਰੋੜ ਰੁਪਏ ਦੀ ਲਾਗਤ ਦੇ ਨਾਲ AI ਆਧਾਰਿਤ ਐਡਵਿਪਟ ਟ੍ਰੈਫਿਕ ਕੰਟਰੋਲ ਸਿਸਟਮ ਲਗਾਉਣ ਦੀ ਯੋਜਨਾ ਬਣਾ ਲਈ ਹੈ। ਜੀ ਹਾਂ, ਹਾਈਵੇ ਅਥਾਰਟੀ ਅਨੁਸਾਰ ਇਸ ਪ੍ਰੋਜੈਕਟ ਦਾ ਜਿਹੜਾ ਹੈ ਸਰਵੇ ਹੁਣ ਤੱਕ ਜਿਹੜਾ ਹੈ ਉਹ ਪੂਰਾ ਹੋ ਚੁੱਕਿਆ ਹੈ। ਹਾਈਵੇ ਅਥਾਰਟੀ ਅਤੇ ਟ੍ਰੈਫਿਕ ਪੁਲਿਸ ਨੇ ਜਿਹੜਾ ਆ ਸਾਂਝੇ ਤੌਰ 'ਤੇ ਇਸ ਸਰਵੇ ਨੂੰ ਇਸ ਨੂੰ ਸਰਵੇ ਕੀਤਾ ਹੈ, ਔਰ ਜਲੰਧਰ ਦੇ ਆਸੇ ਪਾਸੇ ਜਿਹੜਾ ਆ ਨੈਸ਼ਨਲ ਹਾਈਵੇ 'ਤੇ 30 ਬਲੈਕ ਸਪੋਟ ਜਿਹੜੇ ਆ ਉਹ ਟਾਰਗੇਟ ਕੀਤੇ ਨੇ, ਔਰ ਇਹ ਉਹ ਥਾਂ ਨੇ, ਇਹ 30 ਬਲੈਕ ਸਪੋਟ ਉਹ ਜਗ੍ਹਾਵਾਂ ਨੇ ਜਿੱਥੇ ਸਭ ਤੋਂ ਜ਼ਿਆਦਾ ਦੁਰਘਟਨਾਵਾਂ ਹੁੰਦੀਆਂ ਨੇ, ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ। ਸੋ ਇੱਕ ਅੰਕੜੇ ਦੇ ਮੁਤਾਬਿਕ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੈਸ਼ਨਲ ਹਾਈਵੇ ਦੇ ਉੱਪਰ 150 ਤੋਂ ਜ਼ਿਆਦਾ ਸੜਕ ਹਾਦਸੇ ਹੋ ਚੁੱਕੇ ਨੇ, ਔਰ ਜਿਹਦੇ ਵਿੱਚ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋ ਇਸੇ ਹੈਰਾਨੀਜਨਕ ਅੰਕੜੇ ਨੂੰ ਦੇਖਦੇ ਹੋਏ ਜਿਹੜਾ ਆ ਪ੍ਰਸ਼ਾਸਨ ਜਿਹੜਾ ਆ ਇਸ ਵਕਤ ਐਕਟਿਵ ਨਜ਼ਰ ਆ ਰਿਹਾ। ਹਾਲਾਂਕਿ ਐਕਸਪਰਟਸ ਜਿਹੜੇ ਨੇ, ਜਿਹੜੇ ਇਸ ਟੀਮ ਦੇ ਜਿਹੜੇ ਕਰਤਾ ਧਰਤਾ ਨੇ ਉਹ ਜੁੜੇ ਹੋਏ ਨੇ, ਉਹ ਕਹਿ ਰਹੇ ਨੇ ਕਿ ਹਾਲਾਂਕਿ ਜਿਹੜੀ ਅਸੀਂ ਜਿਹੜੀ ਤਕਨੀਕ ਦਾ ਇਸਤੇਮਾਲ ਕਰ ਸਕਦੇ ਹਾਂ, ਪਰ ਤਕਨੀਕ ਸਿਰਫ ਤਕਨੀਕ ਹੈ, ਪਰ ਜਿਹੜੀ ਇਨਸਾਨ ਜਿਹੜਾ ਗਲਤੀਆਂ ਕਰਦਾ ਉਸ ਨੂੰ ਅਸੀਂ ਸੁਧਾਰ ਨਹੀਂ ਸਕਦੇ, ਔਰ ਸਿਰਫ ਅਤੇ ਸਿਰਫ ਇਹ ਇਨਸਾਨ ਹੀ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਨੇ। ਸੋ ਜੇਕਰ ਅਸੀਂ ਖੁਦ ਕਹਿੰਦੇ ਵੀ ਜ਼ਿੰਮੇਵਾਰ ਹੋ ਕੇ ਇੱਕ ਚੰਗੇ ਨਾਗਰਿਕ ਹੋ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਤਾਂ 90% ਤੱਕ ਇਸ ਇਹਨਾਂ ਸੜਕ ਹਾਦਸਿਆਂ ਦੇ ਉੱਪਰ ਕਮੀ ਲਿਆਈ ਜਾ ਸਕਦੀ ਹੈ। ਇਹ ਜਿਹੜੀ ਆ ਸਭ ਦੇ ਲਈ ਇੱਕ ਰਾਹਤ ਦੀ ਖਬਰ ਆਈ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਚੀਜ਼ ਬਣੇਗੀ, ਔਰ ਸਮਾਰਟ ਟ੍ਰੈਫਿਕ ਸਿਸਟਮ ਇੱਥੇ ਐਕਟੀਵੇਟ ਕੀਤਾ ਜਾਏਗਾ। ਔਰ ਬਲੈਕ ਸਪੋਟ ਅਤੇ ਹੋਰ ਵੀ ਪ੍ਰਮੁੱਖ ਚੁਰਾਹਾਂ ਦੇ ਉੱਪਰ ਜਿਹੜਾ ਹਾਈ ਡੈਫੀਨੇਸ਼ਨ AI ਕੈਮਰੇ ਅਤੇ ਰਡਾਰ ਸੈਂਸਰ ਲਗਾਏ ਜਾਣਗੇ ਤਾਂ ਜੋ ਲਗਾਤਾਰ ਟ੍ਰੈਫਿਕ ਦਬਾਅ ਅਤੇ ਜਿਹੜਾ ਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਸ ਤੋਂ ਨਿਜਾਤ ਮਿਲ ਸਕੇ, ਔਰ ਟ੍ਰੈਫਿਕ ਜਿਹੜਾ ਆ ਸੁਚਾਰੂ ਰੂਪ ਦੇ ਵਿੱਚ ਚੱਲਦਾ ਰਹੇ। ਸੋ ਫਿਲਹਾਲ ਇਸ ਤੋਂ ਬਾਅਦ ਇੱਕ ਖੂਬਸੂਰਤ ਗੀਤ ਮੈਂ ਪਲੇ ਕਰਨ ਜਾ ਰਿਹਾ, ਔਰ ਗੀਤ ਤੋਂ ਬਾਅਦ ਗੱਲਾਂ ਬਾਤਾਂ ਹੋਣਗੀਆਂ ਅੱਜ ਦੇ ਐਕਸਪਰਟ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਔਰ ਤੁਹਾਨੂੰ ਦੱਸਾਂਗੇ ਅੱਜ ਦੇ ਦਿਨ ਦੀ ਖਾਸ ਮਹੱਤਵ, ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ। ਸੋ ਇਹਦੇ ਬਾਬਤ ਐਕਸਪਰਟ ਦੇ ਨਾਲ ਮੁਲਾਕਾਤ ਹੋਏਗੀ ਅਤੇ ਉਹਨਾਂ ਤੋਂ ਜਾਣਾਂਗੇ ਅੱਜ ਦੇ ਦਿਨ ਦੀ ਖਾਸ ਮਹੱਤਤਾ ਦੇ ਬਾਰੇ। ਆਓ ਸੁਣਦੇ ਹਾਂ ਗੀਤ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਗੱਲਾਂਬਾਤਾਂ ਦੇ ਨਾਲ।

ਮੈਂ ਕਿਹਾ ਜੀ ਐਫ ਐਮ ਰੇਨਬੋ ਅਤੇ ਐਂਟਰਟੇਨਮੈਂਟ ਅਤੇ ਇਨਫੋਰਮੇਸ਼ਨ ਦਾ ਵਗ ਰਿਹਾ ਹੈ ਸਮੁੰਦਰ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ ਸਵੇਰ ਦੀ ਤਾਜ਼ਗੀ ਭਰੀ ਹਵਾ, ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਅਤੇ ਪਿਆਰੀ ਜਿਹੀ ਮੁਸਕਾਨ ਦੇ ਨਾਲ ਜਦੋਂ ਅਸੀਂ ਆਪਣੀਆਂ ਅੱਖਾਂ ਖੋਲਦੇ ਹਾਂ ਤਾਂ ਕੁਦਰਤ ਤੁਹਾਡਾ ਸਵਾਗਤ ਕਰਦੀ ਹੈ। ਕੁਦਰਤ ਨੇ ਸਾਨੂੰ ਸਭ ਨੂੰ ਇੱਕ ਦੂਜੇ ਤੋਂ ਵੱਖਰਾ ਬਣਾਇਆ ਪਰ ਬਹੁਤ ਹੀ ਬੇਮਿਸਾਲ ਅਤੇ ਖੂਬਸੂਰਤ ਬਣਾਇਆ। ਕਿਸੇ ਦੀ ਮੁਸਕਾਨ, ਕਿਸੇ ਦੀ ਸੋਚ, ਕਿਸੇ ਦਾ ਖਾਸ ਟੈਲੈਂਟ ਉਸ ਦੀ ਪਛਾਣ ਨੂੰ ਖਾਸ ਬਣਾਉਂਦਾ ਹੈ ਅਤੇ ਹਰ ਚਿਹਰੇ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ, ਹਰ ਇੱਕ ਮੁਸਕਾਨ ਦਾ ਆਪਣਾ ਰੰਗ ਹੁੰਦਾ ਹੈ ਔਰ ਹਰ ਇੱਕ ਸੁਪਨੇ ਦੀ ਇੱਕ ਨਵੀਂ ਉਡਾਨ ਹੁੰਦੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕਈ ਵਾਰ ਅਸੀਂ ਜਿਹੜਾ ਹੈ ਕਿਸੇ

0: ਇਹ ਇਨਸਾਨ ਦੀ ਕਾਬਲੀਅਤ ਦੇ ਨਾਲ ਨਹੀਂ, ਸਗੋਂ ਉਸ ਦੀ ਬਾਹਰੀ ਦਿੱਖ ਨੂੰ ਜਾਂ ਫਿਰ ਉਹਦੇ ਚਿਹਰੇ ਨੂੰ ਦੇਖ ਕੇ ਜਿਹੜਾ ਆ ਅਸੀਂ ਉਹਦੇ ਬਾਰੇ ਇੱਕ ਗਲਤ ਧਾਰਨਾ ਬਣਾ ਕੇ ਬੈਠ ਜਾਂਦੇ ਹਾਂ, ਜੋ ਕਿ ਕਿਤੇ ਨਾ ਕਿਤੇ ਇਨਸਾਨ ਹੋਣ ਦੇ ਨਾਤੇ ਸਾਡੇ ਲਈ ਗਲਤ ਹੈ। ਔਰ ਅੱਜ ਦਾ ਦਿਨ ਜਿਹੜਾ ਆ ਸਾਨੂੰ ਇਹੀ ਸਿਖਾਉਂਦਾ ਹੈ ਕਿ ਇਨਸਾਨ ਦੀ ਅਸਲੀ ਪਛਾਣ ਉਸ ਦੇ ਰੰਗ ਦੇ ਨਾਲ ਨਹੀਂ ਬਲਕਿ ਉਸ ਦੇ ਕਿਰਦਾਰ ਦੇ ਨਾਲ ਹੁੰਦੀ ਹੈ। ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਐਲਬਿਨਿਜ਼ਮ ਅਵੇਅਰਨੈਸ ਡੇ, ਯਾਨੀ ਕਿ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ। ਐਲਬਿਨਿਜ਼ਮ ਹੈ ਕਿ ਇਸ ਦੇ ਹੋਣ ਦੇ ਕੀ ਕਾਰਨ ਨੇ, ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾ ਸਕਦਾ ਹੈ ਔਰ ਕਿਵੇਂ ਇਹ ਹੋ ਜਾਂਦਾ ਹੈ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਅਨੁਪਮ ਕੌਰ ਜੀ, ਔਰ ਜੋ ਕਿ ਹਿਊਮਨ ਜੈਨੇਟਿਕ ਡਿਪਾਰਟਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਨੇ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਤੋਂ ਅੱਜ ਦੇ ਦਿਨ ਦੀ ਇਸ ਮਹੱਤਤਾ ਦੇ ਬਾਰੇ ਜਾਣਦੇ ਹਾਂ। ਜੀ ਮੈਮ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਗੁੱਡ ਮਾਰਨਿੰਗ ਜੀ, ਥੈਂਕ ਯੂ ਸੋ ਮਚ ਮੈਨੂੰ ਬੁਲਾਉਣ ਵਾਸਤੇ, ਥੈਂਕ ਯੂ ਸੋ ਮਚ ਲਲਿਤ ਜੀ
0: ਜੀ।
1: ਤੇ ਅੱਜ ਦਾ ਤੁਹਾਡਾ ਟੌਪਿਕ ਵੀ ਬਹੁਤ ਹੀ ਅੱਛਾ ਹੈ ਕਿਉਂਕਿ ਇੰਟਰਨੈਸ਼ਨਲ ਡੇ ਔਨ ਐਲਬਿਨਿਜ਼ਮ ਅਸੀਂ ਮਨਾਉਂਦੇ ਪਏ ਹਾਂ, ਸੋ ਥੈਂਕ ਯੂ ਸੋ ਮਚ
0: ਜੀ। ਮੈਮ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਆਖਰ ਐਲਬਿਨਿਜ਼ਮ ਕੀ ਹੁੰਦਾ ਹੈ।
1: ਐਲਬਿਨਿਜ਼ਮ ਅਸੀਂ ਸਾਰਿਆਂ ਨੇ ਦੇਖੇ ਹੋਣੇ ਆ ਆਪਣੀ ਲਾਈਫ ਦੇ ਵਿੱਚ, ਲੋਕ ਜਿਹੜੇ ਬਹੁਤ ਹੀ ਗੋਰੇ ਜਿਵੇਂ ਹੁੰਦੇ ਨਜ਼ਰ ਆਉਂਦੇ ਆ, ਉਹਨਾਂ ਦੀਆਂ ਅੱਖਾਂ ਕੁਛ ਲਾਲ ਨਜ਼ਰ ਆਉਂਦੀਆਂ ਔਰ ਜਿਹੜੇ ਵਾਲ ਨੇ ਸਿਰ ਦੇ ਉਹ ਲਾਲੀ ਦੇ ਵਿੱਚ ਜਾਂ ਲਾਈਟ ਬਰਾਊਨ ਜਾਂ ਚਿੱਟੇ ਵੀ ਹੁੰਦੇ ਆ
0: ਜੀ,
1: ਤੇ ਉਹ ਥੋੜੇ ਜਿਹੇ ਡਿਫਰੈਂਟ ਲੱਗਦੇ ਆ ਸਾਡੇ ਸਾਰਿਆਂ ਨਾਲੋਂ, ਤੇ ਇਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਹਾਂ ਐਲਬਿਨਿਜ਼ਮ। ਔਰ ਇਹ ਇੱਕ ਰੇਅਰ ਕੰਡੀਸ਼ਨ ਹੈ ਜਿਹੜੀ ਕਿ ਜੈਨੇਟਿਕ ਕੰਡੀਸ਼ਨ ਹੈ, ਤੇ ਇਹਦੇ ਵਿੱਚ ਸਕਿਨ, ਹੇਅਰ ਔਰ ਆਈਜ਼ ਜਿਹੜੇ ਹੈ ਅਫੈਕਟਡ ਰਹਿੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਸਾਡੀ ਸਾਰਿਆਂ ਦੇ ਬੋਡੀ ਦੇ ਵਿੱਚ ਇੱਕ ਪਿਗਮੈਂਟ ਹੈ ਮੈਲਾਨਿਨ ਕਰਕੇ
0: ਜੀ,
1: ਜਿਹੜੀ ਕਿ ਸਾਨੂੰ ਸਾਡੀਆਂ ਅੱਖਾਂ ਨੂੰ ਰੰਗ ਦਿੰਦੀ ਹੈ, ਸਾਡੇ ਵਾਲਾਂ ਨੂੰ ਰੰਗ ਦਿੰਦੀ ਹੈ ਔਰ ਸਾਡੀ ਜਿਹੜੀ ਸਕਿਨ ਹੈ ਉਹਨੂੰ ਵੀ ਰੰਗ ਦਿੰਦੀ ਹੈ। ਪਰ ਇਹਨਾਂ ਬੱਚਿਆਂ 'ਚ ਜਾਂ ਇਹਨਾਂ ਲੋਕਾਂ ਦੇ ਵਿੱਚ ਇਹ ਜਿਹੜੀ ਪਿਗਮੈਂਟ ਹੈ ਉਹ ਬਹੁਤ ਹੀ ਘੱਟ ਜਾਂ ਬਿਲਕੁਲ ਹੀ ਐਬਸੈਂਟ ਹੁੰਦੀ ਹੈ
0: ਜੀ
1: ਜੀ।
0: ਮੈਮ, ਅੱਜ ਦਾ ਇਹ ਦਿਨ ਮਨਾਉਣ ਦਾ ਜਿਹੜਾ ਮੇਨ ਮੁੱਖ ਉਦੇਸ਼ ਹੈ ਕੀ?
1: ਦੇਖੋ, ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਲੱਖ ਦੇ ਆਸ ਪਾਸ ਜਿਹੜੇ ਬੱਚੇ ਨੇ ਜਾਂ ਲੋਕ ਨੇ ਉਹ ਐਲਬਿਨਿਜ਼ਮ ਨਾਲ ਅਫੈਕਟਡ ਨੇ
0: ਜੀ।
1: ਬਾਕੀ ਵਰਲਡ ਓਵਰ ਜਿਹੜਾ ਹੈ ਜਿੰਨਾ ਵੀ ਬੱਚੇ ਪੈਦਾ ਹੁੰਦੇ, ਜੇ 17,000 ਬੱਚਾ ਪੈਦਾ ਹੋ ਰਿਹਾ ਉਹਦੇ ਵਿੱਚ ਇੱਕ ਬੱਚਾ ਐਲਬਿਨਿਜ਼ਮ ਦੇ ਨਾਲ ਪੈਦਾ ਹੁੰਦਾ ਹੈ
0: ਜੀ।
1: ਸੋ ਇਹਨਾਂ ਲੋਕਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਰੱਖਣ ਲਈ, ਇਹਨਾਂ ਦੇ ਬਾਰੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਤਾਂ ਕਿ ਇਹਨਾਂ ਨੂੰ ਮਿਸਟ੍ਰੀਟ ਨਾ ਕੀਤਾ ਜਾਏ, ਇਹਨਾਂ ਨੂੰ ਸੋਸ਼ਲੀ ਵੱਖਰਾ ਨਾ ਕਰ ਦਿੱਤਾ ਜਾਏ
0: ਜੀ।
1: ਇਸ ਕਰਕੇ ਉਸ ਅਵੇਅਰਨੈਸ ਨੂੰ ਨਾਲੇ ਇਹਨਾਂ ਬੱਚਿਆਂ ਵਾਸਤੇ ਜਾਂ ਇਹਨਾਂ ਲੋਕਾਂ ਵਾਸਤੇ ਇਹਨਾਂ ਨੂੰ ਅਸੀਂ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਯੂਸਫੁਲ ਸਿਟੀਜ਼ਨਸ ਬਣਾ ਸਕੀਏ, ਇਹਦੀ ਬਹੁਤ ਲੋੜ ਹੈ। ਇਸ ਕਰਕੇ ਇਹ ਅਵੇਅਰਨੈਸ ਡੇ ਜਿਹੜਾ ਸੀਗਾ, ਜਿਵੇਂ ਤੁਸੀਂ ਕਿਹਾ ਇੰਟਰਨੈਸ਼ਨਲ ਔਟਿਜ਼ਮ ਅਵੇਅਰਨੈਸ ਡੇ ਵਾਂਗੂ ਮਨਾਉਂਦੇ ਹਾਂ, ਔਰ ਇਹ ਚੀਜ਼ ਸ਼ੁਰੂ ਹੋਈ ਸੀ 2013 ਦੇ ਵਿੱਚ, ਔਰ ਫਿਰ ਉਸ ਤੋਂ ਬਾਅਦ UN ਨੇ ਇਹਨੂੰ ਇਹ ਵਾਲਾ ਡੇ ਜਿਹੜਾ 13 June ਦਾ ਹੈ ਇਹਨੂੰ ਪਰਮਾਨੈਂਟਲੀ ਜਿਹੜਾ ਹੈ ਔਟਿਜ਼ਮ ਅਵੇਅਰਨੈਸ ਡੇ ਵਾਂਗੂ ਮੰਨ ਲਿਆ, ਔਰ 2015 ਤੋਂ ਅਸੀਂ ਇਹ ਦਿਨ ਮਨਾ ਰਹੇ ਹਾਂ
0: ਜੀ।
1: ਤੋ ਇਹ ਦੀ ਮਹੱਤਤਾ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਸੋਸਾਇਟੀ ਵਿੱਚ ਚੱਲ ਸਕੀਏ ਔਰ ਇਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਨਾ ਕਰੀਏ, ਇਹਨਾਂ ਨੂੰ ਭੂਤ ਪ੍ਰੇਤ ਨਾ ਸਮਝੀਏ ਜਾਂ ਇਹਨਾਂ ਨੂੰ ਡਿਫਰੈਂਟ ਨਾ ਸਮਝੀਏ ਆਪਣੇ ਨਾਲ
0: ਜੀ। ਮੈਮ, ਐਲਬਿਨਿਜ਼ਮ ਹੋਣ ਦੇ ਮੁੱਖ ਕਾਰਨ ਕੀ ਨੇ?
1: ਇਹ ਜੈਨੇਟਿਕ ਕਾਰਨ ਹੈ ਜਿਹੜਾ ਐਲਬਿਨਿਜ਼ਮ ਹੈ, ਇਹ ਦੋਨੋਂ ਪੇਰੈਂਟਸ ਵੱਲੋਂ ਅਸੀਂ ਕਹਿੰਦੇ ਹਾਂ ਜੀਨਸ ਹੁੰਦੀਆਂ ਨਾ, ਜਿਵੇਂ ਜੀਨਸ ਸਾਡੇ ਅੰਦਰ ਜਿਹੜੀਆਂ ਅਪਰੋਕਸੀਮੇਟਲੀ 22,000 ਜੀਨਸ ਨੇ
0: ਜੀ,
1: ਔਰ ਜਦੋਂ ਬੱਚਾ ਪੈਦਾ ਹੁੰਦਾ ਹੈ ਉਹ ਜੀਨ ਦਾ ਇੱਕ ਹਿੱਸਾ ਮਾਂ ਕੋਲੋਂ ਇੱਕ ਹਿੱਸਾ ਫਾਦਰ ਕੋਲੋਂ ਲੈਂਦਾ ਹੈ। ਜਦੋਂ ਮਾਤਾ ਔਰ ਪਿਤਾ ਦੋਵਾਂ ਦਾ ਉਹ ਵਾਲਾ ਹਿੱਸਾ ਖਰਾਬ ਹੈ ਤੇ ਉਹ ਜੇ ਇਕੱਠਾ ਹੋ ਜਾਂਦਾ ਤੇ ਇਸ ਤਰ੍ਹਾਂ ਦੇ ਬੱਚੇ ਪੈਦਾ ਹੁੰਦੇ ਆ, ਔਰ ਇਹੋ ਜਿਹੇ ਪੇਰੈਂਟਸ ਦਾ ਮਤਲਬ ਹਰ ਬੱਚਾ ਦੇ ਚਾਂ ਹੋਣ ਦੇ ਚਾਂਸਿਸ 25% ਨੇ ਕਿ ਇੱਕ ਬੱਚਾ ਜਿਹੜਾ ਹੈ ਉਹ ਐਲਬਿਨਿਜ਼ਮ ਨਾਲ ਪੈਦਾ ਹੋਏਗਾ, ਔਰ ਅੱਗੋਂ ਵੀ ਜੇ ਬੱਚਾ ਪੈਦਾ ਹੁੰਦਾ ਹੈ ਤੇ ਉਹਦੇ ਵੀ ਅਗੇਨ ਇਹੋ ਜਿਹੇ ਪੇਰੈਂਟਸ ਨੂੰ ਮਤਲਬ 25% ਚਾਂਸਿਸ ਹੈ ਕਿ ਇਹ ਬੱਚਾ ਹੋਏਗਾ। ਕਸੂਰ ਕਿਸੇ ਦਾ ਨਹੀਂ ਹੈ, ਬਸ ਇੱਕ ਜਸਟ ਇੱਕ ਇਹ ਜੈਨੇਟਿਕ ਕੰਡੀਸ਼ਨ ਹੈ ਜਿਹਦੇ ਵਿੱਚ ਡਿਫੈਕਟਿਵ ਜੀਨਸ ਇਕੱਠੀਆਂ ਆ ਗਈਆਂ ਬੱਚੇ ਦੇ ਵਿੱਚ
0: ਜੀ
1: ਜੀ
0: ਜੀ। ਮੈਮ, ਮੈਲੇਨਿਨ ਸਰੀਰ ਦੇ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ?

0: ਮੈਲੇਨਿਨ ਬਹੁਤ ਇੰਪੋਰਟੈਂਟ ਹੈ, ਜਿਹੜਾ ਸਾਡੀ ਸਕਿਨ ਨੂੰ ਕਲਰ ਪ੍ਰਦਾਨ ਕਰਨਾ, ਸਾਡੇ ਵਾਲਾਂ ਨੂੰ ਕਲਰ ਪ੍ਰਦਾਨ ਕਰਨਾ। ਔਰ ਅੱਖਾਂ ਦੇ ਵਿੱਚ ਬਹੁਤ ਸਾਰੇ ਵਿਜੂਅਲ ਪਾਥਵੇਜ਼ ਨੇ ਜਿਨ੍ਹਾਂ ਦੇ ਵਿੱਚ ਉਹਦੀ ਇੰਪੋਰਟੈਂਸ ਹੈ। ਔਰ ਮੈਲੇਨਿਨ ਨਾ ਹੋਣ ਕਾਰਨ ਇਹ ਬੱਚਿਆਂ ਨੂੰ ਬਹੁਤ ਘੱਟ ਨਜ਼ਰ ਆਉਂਦਾ ਹੈ, ਕਿਉਂਕਿ ਰੈਟਿਨਾ ਦੇ ਵਿੱਚ ਜਿਹੜੀ ਹੈ ਉਹ ਪ੍ਰੋਪਰ ਡਿਵੈਲਪਮੈਂਟ ਨਹੀਂ ਹੁੰਦੀ, ਔਰ ਇਹ ਬੱਚਿਆਂ ਨੂੰ ਬਹੁਤ ਹੀ ਘੱਟ ਨਜ਼ਰ ਆਉਂਦਾ ਹੈ ਆਮ ਲੋਕਾਂ ਦੇ ਨਾਲ। ਔਰ ਅਦਰਵਾਈਜ਼ ਇਹ ਬੱਚੇ ਦਿਮਾਗੀ ਤੌਰ ਤੇ ਬਿਲਕੁਲ ਠੀਕ ਰਹਿੰਦੇ ਨੇ,
1: ਜੀ
0: ਪਰ ਮੈਲੇਨਿਨ ਨਾ ਹੋਣ ਕਰਕੇ ਇਹਨਾਂ ਦੇ ਸਿਰ ਦੇ ਵਾਲਾਂ ਦਾ ਰੰਗ ਵੀ

0: ਉਦੋਂ ਵੀ ਇਹ ਬੱਚੇ ਧੁੱਪ ਦੇ ਵਿੱਚ ਜਾਣਗੇ, ਇਹ ਬਹੁਤ ਸਵੀਅਰਲੀ ਇਫੈਕਟਡ ਹੁੰਦੇ ਆ। ਸੋ ਇਹ ਜਿਹੜਾ ਮੈਲਾਨਿਨ ਹੈ ਸਾਡੀ ਬੋਡੀ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ। ਅਸੀਂ ਜਦੋਂ ਨੋਰਮਲ ਲੋਕ ਜਾਂਦੇ ਹਾਂ ਨਾ ਸੂਰਜ ਦੇ ਕੋਲ, ਤੇ ਉਹ ਸਾਡੀ ਬੋਡੀ ਟੈਨ ਕਰ ਦਿੰਦੀ ਹੈ, ਉੱਥੇ ਜ਼ਿਆਦਾ ਪਿਗਮੈਂਟ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਮੈਲਾਨਿਨ। ਪਰ
1: ਜੀ
0: ਜੇ ਇਹ ਲੋਕ ਜਾਣਗੇ, ਕਿਉਂਕਿ ਇਹਨਾਂ ਦੇ ਵਿੱਚ ਬੋਡੀ ਦੇ ਵਿੱਚ ਮੈਲਾਨਿਨ ਹੈ ਹੀ ਨਹੀਂ, ਤੇ ਇਹ ਬਹੁਤ ਉਹਨਾਂ ਨੂੰ ਸਨ ਬਰਨਸ ਬਹੁਤ ਸਵੀਅਰ ਹੁੰਦੇ ਆ ਔਰ ਅੱਖਾਂ ਤੇ ਵੀ ਬਹੁਤ ਮਾੜਾ ਇਫੈਕਟ ਪੈਂਦਾ।
1: ਜੀ ਮੈਮ, ਕੀ ਐਲਬਿਨਿਜ਼ਮ ਇੱਕ ਛੂਤ ਦੀ ਬਿਮਾਰੀ ਮੰਨ ਸਕਦੇ ਹਾਂ ਆਪਾਂ? ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜੇ ਆ ਉਹ ਭਰਮ ਬਣੇ ਹੋਏ ਨੇ।
0: ਨਹੀਂ ਜੀ, ਐਲਬਿਨਿਜ਼ਮ ਜਮਾਂਦਰੂ ਬਿਮਾਰੀ ਹੈ, ਇਹ
1: ਜੀ
0: ਬਿਲਕੁਲ ਛੂਤ ਛਾਤ ਦੀ ਬਿਲਕੁਲ ਵੀ ਬਿਮਾਰੀ ਨਹੀਂ ਹੈ। ਇਹ ਗਲਤ ਫਹਿਮੀ ਹੈ ਲੋਕਾਂ ਨੂੰ ਕਿ ਛੂਣ ਦੇ ਨਾਲ ਜਾਂ ਇਹ ਕੋਲ ਆਣਗੇ ਤੇ ਕੋਈ ਬਿਮਾਰੀ ਹੋਏਗੀ, ਇਹ ਬਿਲਕੁਲ ਵੀ ਛੂਤ ਦੀ ਬਿਮਾਰੀ ਨਹੀਂ ਹੈ। ਇਹ ਬੱਚੇ ਜਨਮ ਤੋਂ ਹੀ ਇਸ ਤਰ੍ਹਾਂ ਪੈਦਾ ਹੁੰਦੇ ਔਰ ਇਹ ਕਿਸੇ ਨੂੰ ਵੀ ਟੱਚ ਕਰਨ ਨਾਲ ਬਿਲਕੁਲ ਵੀ ਬਿਮਾਰੀ ਨਹੀਂ ਹੋਏਗੀ।
1: ਜੀ
0: ਔਰ ਇਹ ਜਿਹੜੀ ਐਲਬਨਿਜ਼ਮ ਹੈ, ਇਹ ਕੁਝ ਜੀਨਸ ਨੇ ਸਾਡੀ ਬੋਡੀ ਦੇ ਵਿੱਚ ਔਰ ਬੜੀਆਂ ਟਾਈਪਸ ਨੇ ਐਲਬਨਿਜ਼ਮ ਦੀਆਂ। ਸੋ ਇਹ ਉਹ ਬਿਮਾਰੀ ਹੈ ਔਰ ਜੈਨੇਟਿਕ ਬਿਮਾਰੀ ਹੈ, ਛੂਤ ਦੀ ਬਿਮਾਰੀ ਬਿਲਕੁਲ ਵੀ ਨਹੀਂ।
1: ਜੀ ਮੈਮ, ਐਲਬਿਨਿਜ਼ਮ ਸਰੀਰ ਦੇ ਕਿਹੜੇ ਕਿਹੜੇ ਅੰਗਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ?
0: ਜੀ ਐਲਬਿਨਿਜ਼ਮ ਸਭ ਤੋਂ ਵੱਧ ਤੇ ਅੱਖਾਂ ਨੂੰ
1: ਜੀ
0: ਔਰ ਉਸ ਤੋਂ ਬਾਅਦ ਸਕਿਨ ਔਰ ਵਾਲਾਂ ਨੂੰ ਕਰਦਾ ਹੈ। ਵਾਲਾਂ ਨੂੰ ਤੇ ਚਲੋ ਉਹਦਾ ਕੋਈ ਫਰਕ ਨਹੀਂ ਪੈਂਦਾ, ਪਰ ਸਕਿਨ ਔਰ ਅੱਖਾਂ ਖਾਸ ਕਰਕੇ, ਅੱਖਾਂ ਦੇ ਇਫੈਕਟ ਹੋਣ ਕਰਕੇ ਬਹੁਤ ਘੱਟ ਨਜ਼ਰ ਆਉਂਦਾ ਹੈ। ਔਰ
1: ਜੀ
0: ਹਮੇਸ਼ਾ ਜਦੋਂ ਵੀ ਇਹ ਇਹਨਾਂ ਨੂੰ ਕਾਫੀ ਐਨਕ ਜਿਹੜੀ ਹੈ ਪਾਵਰ ਵਾਲੀ ਲਗਾਉਣੀ ਪੈਂਦੀ ਹੈ। ਇਹ ਨਹੀਂ ਹੈ ਕਿ ਬਿਲਕੁਲ ਵੀ ਬਲਾਈਂਡ, ਇਸ ਤਰ੍ਹਾਂ ਵੀ ਨਹੀਂ ਹੈ, ਪਰ ਕਾਫੀ ਜਿਹੜੀ ਪਾਵਰ ਵਾਲੀ ਜਿਹੜੀ ਕੋਲੋਂ ਇਹ ਜ਼ਿਆਦਾ ਬੈਟਰ ਦੇਖ ਸਕਦੇ ਹੈ
1: ਜੀ ਜੀ
0: ਔਰ ਪੂਰਾ ਨੋਰਮਲ ਆਪਣਾ ਸਾਰਾ ਲਾਈਫ ਦੇ ਕੰਮ ਪੜ੍ਹ ਲਿਖ ਸਕਦੇ ਹੈ, ਸਭ ਕੁਝ ਕਰ ਸਕਦੇ ਹੈ।
1: ਜੀ
0: ਔਰ ਬਾਹਰ ਜਾਣ ਤੇ ਓਬਵੀਅਸਲੀ ਸਨਸਕ੍ਰੀਨ ਔਰ ਇਹ ਜਿਹੜੀਆਂ ਐਨਕਾਂ, ਇਹ ਇਹਨਾਂ ਦੀ ਇਹਨਾਂ ਨੂੰ ਜ਼ਰੂਰਤ ਹਮੇਸ਼ਾ ਹੀ ਰਹਿੰਦੀ ਹੈ ਔਰ ਹਮੇਸ਼ਾ ਹੀ ਚੈੱਕਅਪ ਜਿਹੜਾ ਹੈ ਰਿਕੁਆਇਰਡ ਹੈ ਕਿ ਇਹ ਸਾਲ ਬਾਅਦ ਆਪਣੀ ਅੱਖਾਂ ਦਾ ਔਰ ਸਕਿਨ ਦਾ ਜਿਹੜਾ ਹੈ ਚੈੱਕਅਪ ਕਰਾਉਂਦੇ ਰਹਿਣ, ਕਿਉਂਕਿ ਸਕਿਨ ਕੈਂਸਰ ਵੀ ਇਹਨਾਂ ਲੋਕਾਂ ਨੂੰ ਬਹੁਤ ਜਲਦੀ ਹੁੰਦਾ।
1: ਜੀ ਮੈਮ, ਇੱਥੇ ਇੱਕ ਹੋਰ ਸਵਾਲ ਮੇਰੇ ਮਨ 'ਚ ਆ ਰਿਹਾ ਹੈ ਕਿ ਕੀ ਇਸ ਬਿਮਾਰੀ ਦਾ ਇਲਾਜ ਪ੍ਰੋਪਰਲੀ ਹੋ ਸਕਦਾ ਹੈ?
0: ਜਿਹੜੀਆਂ ਜਮਾਂਦਰੂ ਜੈਨੇਟਿਕ ਡਿਜ਼ੀਜ਼ਸ ਨੇ, ਇਹਨਾਂ ਦਾ ਇਲਾਜ ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਰਿਸਰਚ ਬਹੁਤ ਜ਼ਿਆਦਾ ਚੱਲ ਰਹੀ ਹੈ
1: ਜੀ
0: ਪਰ ਹਾਲੀ ਤੱਕ ਇਹਦਾ ਕੋਈ ਇਲਾਜ ਨਹੀਂ। ਇਲਾਜ ਇਹੀ ਹੈ ਕਿ ਸਨਸਕ੍ਰੀਨ ਲਗਾ ਕੇ ਧੁੱਪੇ ਜੇ ਜਾਣਾ ਹੈ ਔਰ ਸਿਰ ਤੇ ਟੋਪੀ ਪਾ ਕੇ ਤਾਂ ਕਿ ਚਿਹਰੇ ਤੇ ਜ਼ਿਆਦਾ ਧੁੱਪ ਨਾ ਅਫੈਕਟ ਕਰੇ ਔਰ ਗੋਗਲਸ ਜਿਹੜੀਆਂ ਟਿੰਟਡ ਗਲਾਸਿਸ ਨੇ
1: ਜੀ
0: ਉਹ ਸਭ ਪਾ ਕੇ ਅਸੀਂ ਬਾਹਰ ਜਾਈਏ। ਇਲਾਜ ਇਹਦਾ ਮਤਲਬ ਸਿਮਟੋਮੈਟਿਕ ਕਹਿ ਸਕਦੇ ਹੋ ਕਿ
1: ਜੀ
0: ਜੇ ਕੋਈ ਮਤਲਬ ਅੱਖਾਂ ਦੀ ਤਕਲੀਫ ਹੋ ਗਈ ਹੈ ਜਾਂ ਸਕਿਨ ਦੀ ਤਕਲੀਫ ਹੋ ਗਈ ਹੈ ਤੇ ਉਹ ਸਿਮਟੋਮੈਟਿਕ ਟ੍ਰੀਟਮੈਂਟ ਹੋ ਸਕਦਾ ਪਰ ਇਲਾਜ ਪਰਮਾਨੈਂਟਲੀ ਨਹੀਂ ਹੈ।
1: ਜੀ ਮੈਮ, ਸਮਾਜ ਦੇ ਵਿੱਚ ਐਲਬਿਨਿਜ਼ਮ ਬਾਰੇ ਜਾਗਰੂਕਤਾ ਵਧਾਉਣਾ ਅੱਜ ਦੇ ਸਮੇਂ ਦੇ ਵਿੱਚ ਜ਼ਰੂਰੀ ਕਿਉਂ ਹੋ ਗਿਆ ਹੈ?
0: ਅਸੀਂ ਲੱਕੀ ਹਾਂ ਇੰਡੀਆ ਦੇ ਵਿੱਚ, ਅਸੀਂ ਇੰਨਾ ਜ਼ਿਆਦਾ ਮਤਲਬ ਐਲਬਨਿਜ਼ਮ ਵਾਲੇ ਬੱਚਿਆਂ ਨਾਲ ਇੰਨਾ ਡਿਸਕ੍ਰਿਮੀਨੇਸ਼ਨ ਨਹੀਂ ਦੇਖਦੇ।
1: ਜੀ
0: ਅਫਰੀਕਾ ਦੇ ਵਿੱਚ ਜਦੋਂ ਐਲਬਨਿਜ਼ਮ ਹੁੰਦਾ ਹੈ, ਕਿਉਂਕਿ ਉਹ ਲੋਕ ਆਲਰੇਡੀ ਕਾਫੀ ਉੱਥੇ ਬਹੁਤ ਜ਼ਿਆਦਾ ਰੇਸ਼ਲ ਅਟੈਕਸ ਜਿਹੜੇ ਇਹਨਾਂ ਬੱਚਿਆਂ ਤੇ ਜਾਂ ਇਹਨਾਂ ਇੰਡੀਵਿਜੁਅਲਸ ਤੇ ਹੁੰਦੇ ਆ ਔਰ ਉਹਨਾਂ ਨੂੰ ਸਮਝਦੇ ਆ ਕਿ ਇਹ ਭੂਤ ਹੈ ਜਾਂ ਇਹੋ
1: ਜੀ
0: ਜਿਹੀਆਂ। ਇੰਡੀਆ 'ਚ ਵੀ ਇਸ ਤਰ੍ਹਾਂ ਦਾ ਥੋੜਾ ਜਿਹਾ ਹੈ ਕਿ ਗੋਰੇ ਨੇ ਤੇ ਇਹਨਾਂ ਨੂੰ ਆਪਣੇ ਤੋਂ ਦੂਰ ਰੱਖਿਆ ਜਾਏ, ਉਹਨਾਂ ਨੂੰ ਸੋਸਾਇਟੀ ਦੇ ਵਿੱਚ ਨੇੜੇ ਨਹੀਂ ਆਣ ਦਿੱਤਾ ਜਾਂਦਾ ਉਹਨਾਂ ਦੀ। ਪਰ ਇਹ ਚੀਜ਼ਾਂ ਜਿਹੜੀਆਂ ਨੇ ਖਤਮ ਹੋਣੀਆਂ ਚਾਹੀਦੀਆਂ ਤਾਂ ਕਿ ਅਸੀਂ ਉਹਨਾਂ ਨੂੰ ਆਪਣੀ ਸੋਸਾਇਟੀ ਦਾ ਇੰਪੋਰਟੈਂਟ ਅੰਗ ਬਣਾ ਸਕੀਏ, ਉਹ
1: ਜੀ
0: ਯੂਸਫੁਲ ਸਿਟੀਜ਼ਨ ਬਣ ਸਕਣ। ਦੁਨੀਆ ਦੇ ਵਿੱਚ ਕੁਝ ਐਗਜ਼ਾਮਪਲਸ ਵੀ ਹੈਗੀਆਂ, ਇੱਕ ਥੈਂਡੋ ਹੋਪਾ ਕਰਕੇ ਮਾਡਲ ਵੀ ਹੈ ਜੋ ਨੋਰਮਲੀ ਮਾਡਲਿੰਗ ਕਰਦੇ ਹੈ।
1: ਜੀ
0: ਇਸੇ ਤਰ੍ਹਾਂ ਇੱਕ ਮਿਊਜ਼ੀਸ਼ੀਅਨ ਹੈ ਜਿਹਦਾ ਨਾਮ ਸੈਲਿਫ ਕੇਟਾ ਹੈ। ਜੇ ਅਸੀਂ ਇਹਨਾਂ ਨੂੰ ਸੋਸਾਇਟੀ ਦੇ ਸਿਟੀਜ਼ਨ ਅੱਛੇ ਤਰ੍ਹਾਂ ਬਣਾਵਾਂਗੇ ਤੇ ਇਹ ਬਹੁਤ ਯੂਸਫੁਲ ਹੋਣਗੇ, ਕਿਉਂਕਿ ਇਹਨਾਂ ਦੀ ਇੰਟੈਲੀਜੈਂਸ ਤਾਂ ਬਿਲਕੁਲ ਨੋਰਮਲ ਹੈ। ਸੋ
1: ਜੀ
0: ਇਹਨਾਂ ਨੂੰ ਸੋਸਾਇਟੀ ਦੇ ਵਿੱਚ ਮਤਲਬ ਲਿਆਉਣਾ ਔਰ ਇਹਨਾਂ ਨੂੰ ਯੂਸਫੁਲ ਸਿਟੀਜ਼ਨ ਬਣਾਉਣਾ ਬਹੁਤ ਹੀ ਜ਼ਰੂਰੀ ਹੈ।
1: ਜੀ ਮੈਮ, ਅਖੀਰ ਦੇ ਵਿੱਚ ਜਾਂਦੇ ਜਾਂਦੇ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ 'ਤੇ ਸਾਡੇ ਸਰੋਤਿਆਂ ਨੂੰ ਕੀ ਖਾਸ ਸੰਦੇਸ਼ ਦੇਣਾ ਚਾਹੋਗੇ?
0: ਇਹ ਮੈਂ ਇੱਕ ਬਹੁਤ ਇੰਪੋਰਟੈਂਟ ਦੱਸਣਾ ਚਾਹਾਂਗੀ ਕਿ
1: ਜੀ
0: ਜਿਨ੍ਹਾਂ ਫੈਮਲੀਆਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੱਚਾ ਹੈ ਜਿਹਨੂੰ ਕਿ ਐਲਬਿਨਿਜ਼ਮ ਹੈ, ਉਹ ਜਿਹੜੇ ਹੈ ਉਹ ਜੈਨੇਟਿਕ ਕਾਉਂਸਲਰਸ ਕੋਲੋਂ ਸਲਾਹ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਅਗਲਾ ਬੱਚਾ ਜਿਹੜਾ ਹੈ ਉਹ ਐਲਬਿਨਿਜ਼ਮ ਨਾਲ ਅਫੈਕਟਡ ਨਾ ਹੋਵੇ
1: ਜੀ
0: ਤੇ ਉਹ ਜਿਹੜਾ ਹੈ ਉਹ ਜੈਨੇਟਿਕ ਟੈਸਟਿੰਗ ਕਰਵਾ ਸਕਦੇ ਹੈ ਸੋਸਾਇਟੀ ਦੇ ਵਿੱਚ ਜੇ ਕਿਸੇ ਮਤਲਬ ਫੈਮਿਲੀ ਚ ਲੱਗੇ। ਦੂਸਰਾ, ਜਦੋਂ ਅਸੀਂ ਬਹੁਤ ਕਲੋਜ਼ ਫੈਮਿਲੀ

0: ਵਿੱਚ ਸ਼ਾਦੀਆਂ ਕਰਦੇ ਆ,
1: ਜੀ
0: ਉਹਦੇ ਨਾਲ ਵੀ ਐਲਬਿਨਿਜ਼ਮ ਦਾ ਜਿਹੜਾ ਜਿਹੜਾ ਨਾ ਪੋਸੀਬਿਲਿਟੀ ਹੋ ਸਕਦੀ ਹੈ ਕਿ ਵੱਧ ਜਾਏ. ਵੈਸੇ ਤੇ ਇੰਡੀਆ ਦੇ ਵਿੱਚ ਕੁਛ ਇਸ ਤਰ੍ਹਾਂ ਨਹੀਂ ਹੈ, ਪਰ ਕਈ ਵਾਰੀ ਬਹੁਤ ਨੇੜੇ ਫਸਟ ਕਜ਼ਨ ਜਦੋਂ ਮੈਰਿਜ ਕਰਦੇ ਆ ਤੇ ਇਸ ਤਰ੍ਹਾਂ ਦੇ ਫੈਮਿਲੀਜ਼ ਦੇ ਵਿੱਚ ਵੀ ਐਲਬਿਨਿਜ਼ਮ ਵੱਧਦਾ ਹੈ. ਸੋ ਬਹੁਤ ਇੰਪੋਰਟੈਂਟ ਹੈ ਕਿ ਜੇ ਬੱਚਾ ਇਹੋ ਜਿਹਾ ਫੈਮਿਲੀ 'ਚ ਹੈ ਤੇ ਉਹ ਜੈਨੇਟਿਕ ਕਾਉਂਸਲਿੰਗ ਜ਼ਰੂਰ ਕਰਾਉਣ. ਔਰ ਜਿਹੜੇ ਬੱਚੇ ਪਰ ਇੱਕ ਵਾਰੀ ਹੋ ਗਏ ਹੈ, ਮਤਲਬ ਇਸ ਤਰ੍ਹਾਂ ਦੇ ਇਫੈਕਟਿਡ ਹੈਗੇ, ਉਹਨਾਂ ਨੂੰ ਸਲਾਨਾ ਟੈਸਟਿੰਗ, ਜਿਹੜੀ ਸਕਿਨ ਦੀ ਟੈਸਟਿੰਗ ਔਰ ਅੱਖਾਂ ਦੀ ਟੈਸਟਿੰਗ ਜ਼ਰੂਰ ਕਰਾਈ ਜਾਏ. ਔਰ ਪ੍ਰੋਪਰਲੀ ਅਸੀਂ ਸਾਰੀ ਸੋਸਾਇਟੀ ਐਜ਼ ਸੋਸਾਇਟੀ ਇਹਨਾਂ ਨੂੰ ਹੈਲਪ ਕਰੀਏ ਪੜ੍ਹਨ ਦੇ ਵਿੱਚ ਤੇ ਯੂਸਫੁਲ ਸਿਟੀਜ਼ਨ ਬਣਨ ਦੇ ਵਿੱਚ, ਤਾਂ ਕਿ ਅਸੀਂ ਔਰ ਸਾਰੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ ਔਰ ਇਹ ਪੂਰੇ ਇੰਟੈਲੀਜੈਂਟ ਬੱਚੇ ਨੇ, ਇਹਨਾਂ ਨੂੰ ਅਸੀਂ ਮਤਲਬ ਆਪਣੀ ਮੇਨ ਸਟ੍ਰੀਮ ਦੇ ਵਿੱਚ ਰੱਖੀਏ.
1: ਜੀ ਮੈਮ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਦੇ ਨਾਲ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ 'ਤੇ ਆਪਣੇ ਕੀ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ.
0: ਥੈਂਕ ਯੂ ਸੋ ਮੱਚ. ਥੈਂਕ ਯੂ
1: ਜੀ. ਸ਼ੁਕਰੀਆ ਜੀ. ਦੋਸਤੋ, ਇਹ ਸਨ ਡਾਕਟਰ ਅਨੁਪਮ ਕੌਰ, ਹਿਊਮਨ ਜੈਨੇਟਿਕਸ ਡਿਪਾਰਟਮੈਂਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਜਿਨ੍ਹਾਂ ਨੇ ਸਾਨੂੰ ਅੱਜ ਦੇ ਦਿਨ ਦੀ ਖਾਸ ਮਹੱਤਤਾ ਦੇ ਬਾਰੇ ਦੱਸਿਆ ਕਿ ਐਲਬਿਨਿਜ਼ਮ ਆਖਿਰ ਹੈ ਕੀ, ਕਿ ਐਲਬਿਨਿਜ਼ਮ ਜਿਹੜੀ ਹੈ ਉਹ ਕੋਈ ਕਮੀ ਨਹੀਂ ਹੈ, ਸਗੋਂ ਇਹ ਕੁਦਰਤ ਦੀ ਇੱਕ ਵਿਲੱਖਣ ਦੇਣ ਹੈ. ਕਿਸੇ ਇਨਸਾਨ ਦੀ ਪਛਾਣ ਜਿਹੜੀ ਹੈ ਉਸਦੇ ਰੰਗ ਦੇ ਨਾਲ ਨਹੀਂ ਕਰਨੀ ਚਾਹੀਦੀ, ਸਗੋਂ ਉਸ ਦੀ ਸੋਚ, ਯੋਗਤਾ ਅਤੇ ਸ਼ਖਸੀਅਤ ਦੇ ਨਾਲ ਕਰਨੀ ਚਾਹੀਦੀ ਹੈ. ਔਰ ਸਾਨੂੰ ਹਰ ਇੱਕ ਇਨਸਾਨ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ. ਸੋ ਇਹੋ ਜਿਹੇ ਜੇਕਰ ਲੋਕ ਤੁਹਾਡੇ ਆਸੇ ਪਾਸੇ ਨੇ ਤਾਂ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦਿਓ, ਕਿਉਂਕਿ ਉਹ ਵੀ ਸਮਾਜ ਦਾ ਹਿੱਸਾ ਨੇ, ਉਹ ਵੀ ਸਾਡੇ ਤੋਂ ਬਾਹਰ ਨਹੀਂ ਨੇ. ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਦੀ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਏਗੀ. ਔਰ ਤੁਸੀਂ ਜੇਕਰ ਤੁਹਾਨੂੰ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਏਗੀ ਤਾਂ ਤੁਸੀਂ 9855-10-10-27 'ਤੇ ਜਿਹੜਾ ਆ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ. ਜਿਵੇਂ ਕਿ ਮੈਮ ਨੇ ਦੱਸਿਆ ਕਿ ਇਹ ਜਿਹੜਾ ਹੈ ਖਾਸ ਕਰਕੇ ਚਮੜੀ, ਵਾਲਾਂ ਅਤੇ ਅੱਖਾਂ ਨੂੰ ਜ਼ਿਆਦਾ ਇਫੈਕਟ ਕਰਦਾ ਹੈ ਐਲਬਿਨਿਜ਼ਮ. ਔਰ ਕਹਿੰਦੇ ਨੇ ਕਿ ਲਗਭਗ 1 ਦੇ ਵਿੱਚੋਂ 70 ਲੋਕਾਂ ਦੇ ਵਿੱਚ ਇਹ ਜਿਹੜਾ ਆ ਪਰਿਵਰਤਿਤ OCA ਜੀਨ ਹੋਏਗਾ, ਔਰ OCA ਦੀਆਂ ਜਿਹੜੀਆਂ ਇਹ ਕੁਝ ਕਿਸਮਾਂ ਹੁੰਦੀਆਂ ਨੇ ਉਹਦੇ ਕਰਕੇ ਜਿਹੜਾ ਆ ਇਹ ਬਿਮਾਰੀ ਜਿਹੜੀ ਆ ਇਹਨੂੰ ਕਹਿ ਸਕਦੇ ਹਾਂ ਕਿ ਇਹ ਜਿਹੜੀ ਆ ਲੱਗ ਜਾਂਦੀ ਹੈ. ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਲੱਛਣ ਜਿਹੜੇ ਨੇ ਥੋੜ੍ਹੇ ਜਿਹੇ ਜਿਹੜੇ ਆ ਐਕਸਪਰਟ ਵੱਲੋਂ ਦੱਸੇ ਗਏ ਨੇ ਕਿ ਇਹਦੇ ਵਿੱਚ ਜਿਹੜਾ ਹਲਕਾ ਚਮੜੀ ਜਾਂ ਵਾਲ ਜਾਂ ਅੱਖਾਂ, ਚਮੜੀ ਦੇ ਪੈਚਾਂ ਦੇ ਵਿੱਚ ਜਿਹੜਾ ਸਰੀਰ ਦੇ ਦੂਜੇ ਅੰਗਾਂ ਦੇ ਨਾਲ ਹਲਕਾ ਇਹਦੇ ਵਿੱਚ ਥੋੜ੍ਹਾ ਰੰਗ ਦਾ ਫਰਕ ਹੁੰਦਾ ਹੈ. ਔਰ ਨਜ਼ਰ ਦੀਆਂ ਖਾਸ ਕਰਕੇ ਜਿਹੜੀਆਂ ਸਮੱਸਿਆਵਾਂ ਦੇਖਣ ਨੂੰ ਜੇਕਰ ਮਿਲਦੀਆਂ ਤਾਂ ਇਸ ਸਮਝ ਸਕਦੇ ਹੋ ਕਿ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਕੋਈ ਇਨਸਾਨ ਆ ਗਿਆ ਹੈ. ਔਰ ਜੇਕਰ ਕਿਸੇ ਨੂੰ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਹ ਫਟਾਫਟ ਜਾ ਕੇ ਡਾਕਟਰ ਜਾਂ ਐਕਸਪਰਟ ਤੋਂ ਜਿਹੜਾ ਆ ਸਲਾਹ ਲੈ ਸਕਦੇ ਨੇ, ਔਰ ਇਸ ਬਿਮਾਰੀ ਨੂੰ ਜਿਹੜਾ ਇੱਥੇ ਹੀ ਰੋਕਿਆ ਜਾ ਸਕਦਾ ਹੈ. ਜਿਵੇਂ ਕਿ ਮੈਮ ਨੇ ਦੱਸਿਆ ਕਿ ਜੇਕਰ ਤੁਸੀਂ ਬਾਹਰ ਜਾ ਰਹੇ ਹੋ ਧੁੱਪ ਦੇ ਵਿੱਚ, ਅਗਰ ਤੁਸੀਂ ਜਾ ਰਹੇ ਹੋ ਕਿ ਟੋਪੀ ਪਾ ਕੇ ਤੁਸੀਂ ਜਿਹੜਾ ਆ ਸਿਰ ਕਵਰ ਕਰਕੇ ਜਾ ਸਕਦੇ ਹੋ, ਔਰ ਅੱਖਾਂ ਦੀ ਹਰਕਤ ਨੂੰ ਸਹੀ ਬਣਾਉਣ ਦੇ ਲਈ ਅੱਖਾਂ ਦੀਆਂ ਮਾਸਪੇਸ਼ੀਆਂ ਦੀ ਜਿਹੜੀ ਆ ਸਰਜਰੀ ਆ ਉਹ ਵੀ ਕੀਤੀ ਜਾਂਦੀ ਹੈ, ਔਰ ਜਿਹੜੀ ਤੁਸੀਂ ਐਨਕ ਲਗਾਉਂਦੇ ਹੋ ਉਹ ਵੀ ਤੁਹਾਨੂੰ ਇਸ ਸਮੱਸਿਆ ਤੋਂ ਜਿਹੜਾ ਆ ਉਹ ਨਿਜ਼ਾਤ ਦਿਲਾ ਸਕਦੀ ਹੈ. ਸੋ ਬਾਕੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਕੋਈ ਸਮਾਜ ਦੇ ਵਿੱਚ ਕੋਈ ਅਜਿਹਾ ਇਨਸਾਨ ਹੈ ਤਾਂ ਅਸੀਂ ਅੱਗੇ ਵੱਧ ਕੇ ਉਸ ਇਨਸਾਨ ਦੀ ਮਦਦ ਕਰੀਏ, ਉਸ ਇਨਸਾਨ ਦਾ ਜਿਹੜਾ ਆ ਹੱਥ ਫੜੀਏ, ਔਰ ਨਫ਼ਰਤ ਈਰਖਾ ਛੱਡ ਕੇ ਪਿਆਰ ਵਧਾਈਏ, ਸਭ ਨੂੰ ਹੱਸ ਕੇ ਗਲੇ ਮਿਲੀਏ. ਔਰ ਇੱਕ ਗੱਲ ਹੋਰ, ਰੰਗ ਜਿਹੜਾ ਆ ਸਿਰਫ ਅੱਖਾਂ ਨੂੰ ਨਜ਼ਰ ਆਉਂਦੇ ਨੇ ਪਰ ਇਨਸਾਨੀਅਤ ਜਿਹੜੀ ਆ ਉਹ ਦਿਲਾਂ ਦੇ ਵਿੱਚ ਵੱਸਦੀ ਹੈ, ਤਾਂ ਇਨਸਾਨੀਅਤ ਜਿਹੜੀ ਹੈ ਉਹ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ. ਸੋ ਅਗਲਾ ਖੂਬਸੂਰਤ ਗੀਤ ਗੈਰੀ ਸੰਧੂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ.

102.7 FM Rainbow ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਨੇ ਖਾਸ ਜਾਣਕਾਰੀ ਦੇ ਨਾਲ ਲਬਰੇਜ਼ ਨਾਲ ਦੀ ਨਾਲ ਤੁਹਾਡੇ ਐਂਟਰਟੇਨਮੈਂਟ ਦਾ ਪੂਰਾ ਪੂਰਾ ਰੱਖਿਆ ਜਾ ਰਿਹਾ ਜਨਾਬ ਖਿਆਲ ਕਹਿੰਦੇ ਨੇ ਕਿ ਇੱਕ ਚੰਗਾ ਅਧਿਆਪਕ ਸਿਰਫ ਕਿਤਾਬਾਂ ਦਾ ਗਿਆਨ ਨਹੀਂ ਦਿੰਦਾ ਬਲਕਿ ਸਾਨੂੰ ਜ਼ਿੰਦਗੀ ਦੇ ਲਈ ਬਿਹਤਰੀਨ ਕਰਨ ਦੇ ਲਈ ਜ਼ਿੰਦਗੀ ਦੀ ਸਾਡੀ ਗੱਡੀ ਨੂੰ ਸਹੀ ਦਿਸ਼ਾ ਵੀ ਦਿੰਦਾ ਹੈ ਸੋ ਇੱਦਾਂ ਦੀ ਇੱਕ ਕਹਾਣੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਰਨਾਟਕ ਦੇ ਹਾਵਰੀ ਜ਼ਿਲ੍ਹੇ ਦੇ ਵਿੱਚ ਇੱਕ ਇਹੋ ਜਿਹੀ ਕਹਾਣੀ ਵਾਪਰੀ ਹੈ ਜਿਹਦੇ ਵਿੱਚ ਇੱਕ ਸਕੂਲ ਦੇ ਸ਼ਿਕਸ਼ਕ ਨੇ ਜਿਨ੍ਹਾਂ ਦਾ ਨਾਮ ਸੀ CS ਵਸਤਰਦ ਉਹਨਾਂ ਦੀ ਰਿਟਾਇਰਮੈਂਟ ਹੋਈ ਅਤੇ ਉਹਨਾਂ ਦੀ ਰਿਟਾਇਰਮੈਂਟ 'ਤੇ ਉਹਨਾਂ ਦੇ ਇੱਕ ਅਜਿਹੇ ਸਟੂਡੈਂਟ ਨੇ ਉਹਨਾਂ ਨੂੰ ਇੱਕ ਅਜਿਹੀ ਚੀਜ਼ ਗਿਫਟ ਕੀਤੀ ਜਿਹਦੀ ਸਾਰੀ ਲੋਕ ਪ੍ਰਸ਼ੰਸਾ ਕਰ ਰਹੇ ਨੇ ਜੀ ਹਾਂ ਇਹ ਉਹ ਸਟੂਡੈਂਟ ਸੀਗਾ ਜਿਹਦੇ ਬਚਪਨ ਦੇ ਵਿੱਚ ਪਿਤਾ ਦੀ ਡੈਥ ਹੋ ਜਾਂਦੀ ਹੈ ਔਰ ਘਰ ਦੇ ਵਿੱਚ ਜਿਹੜਾ ਆਰਥਿਕ ਤੰਗੀ ਹੋ ਜਾਂਦੀ ਹੈ ਅਤੇ ਉਹਦੀ ਉਸ ਬੱਚੇ ਦੀ ਪੜ੍ਹਾਈ ਜਿਹੜੀ ਆ ਰੁਕਣ ਵਾਲੀ ਹੋ ਜਾਂਦੀ ਹੈ ਅਤੇ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਉਹਦੀ ਪੜ੍ਹਾਈ ਲਗਭਗ ਰੁਕ ਜਾਂਦੀ ਹੈ ਪਰ ਉਸ ਸਮੇਂ ਦੇ ਵਿੱਚ ਉਹ ਟੀਚਰ ਉਹ ਗੁਰੂ ਉਸ ਬੱਚੇ ਦਾ ਹੱਥ ਫੜਦੇ ਨੇ ਔਰ ਉਸ ਬੱਚੇ ਨੂੰ ਪੜ੍ਹਾਉਂਦੇ ਨੇ ਉਸ ਬੱਚੇ ਦਾ ਹੌਸਲਾ ਵਧਾਉਂਦੇ ਨੇ ਅਤੇ ਕਈ ਸਾਲਾਂ ਤੱਕ ਆਪਣੇ ਪੈਸਿਆਂ ਦੇ ਨਾਲ ਉਸ ਬੱਚੇ ਦੀ ਸਕੂਲ ਫੀਸ ਭਰਦੇ ਨੇ ਅਤੇ ਬਾਅਦ ਦੇ ਵਿੱਚ ਉਹ ਬੱਚਾ ਜਿਹੜਾ MNC ਦੇ ਵਿੱਚ ਚਲਿਆ ਜਾਂਦਾ ਅਤੇ ਜਦੋਂ ਉਹ ਕਿਸੇ ਵੱਡੇ ਰੁਤਬੇ 'ਤੇ ਪਹੁੰਚ ਜਾਂਦਾ ਅਤੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਮੇਰੇ ਉਹ ਟੀਚਰ ਮੇਰੇ ਉਹ ਗੁਰੂ ਇਸ ਟਾਈਮ ਰਿਟਾਇਰਮੈਂਟ 'ਤੇ ਪਹੁੰਚ ਚੁੱਕੇ ਨੇ ਤਾਂ ਉਹ ਫਟਾਫਟ ਭੱਜਿਆ ਆਉਂਦਾ ਹੈ ਗੁਰੂ ਦਕਸ਼ਿਣਾ ਦੇ ਰੂਪ ਦੇ ਵਿੱਚ ਆਪਣੇ ਉਸ ਟੀਚਰ ਨੂੰ ਇੱਕ ਬਹੁਤ ਵਧੀਆ ਨਵੀਂ ਗੱਡੀ ਜਿਹੜੀ ਹੈ ਨਵੀਂ ਕਾਰ ਜਿਹੜੀ ਹੈ ਉਹ ਗਿਫਟ ਕਰਦਾ ਹੈ ਜੀ ਹਾਂ ਉਸ ਸਟੂਡੈਂਟ ਦਾ ਨਾਮ ਹੈ ਨਵੀਨ ਅਤੇ ਟੀਚਰ ਸੀਗੇ ਉਹਨਾਂ ਦੇ ਐੱਸ ਵਸਤਰਦ ਸੋ ਗੁਰੂ ਦਕਸ਼ਿਣਾ ਦਾ ਇਹ ਅਨੋਖਾ ਰੂਪ ਜਿੱਥੇ ਹਰ ਇੱਕ ਲੋਕਾਂ ਨੂੰ ਜਿਹੜਾ ਹੈਰਾਨ ਕਰ ਰਿਹਾ ਔਰ ਕਿਤੇ ਨਾ ਕਿਤੇ ਸਾਡੇ ਵਰਗੇ ਲੋਕਾਂ ਸਾਡੇ ਵਰਗੇ ਦੋਸਤਾਂ ਦੀਆਂ ਅੱਖਾਂ ਵੀ ਨਮ ਕਰਕੇ ਜਾ ਰਿਹਾ ਕਿ ਦੇਖੋ ਕਿ ਕਿੱਡੀ ਮਹਾਨ ਗੱਲ ਹੈ ਕਿ ਇੰਨੇ ਸਾਲਾਂ ਬਾਅਦ ਇੱਕ ਤੁਹਾਨੂੰ ਟੀਚਰ ਨੇ ਪੜ੍ਹਾਇਆ ਹੋਵੇ ਜਿਹਨੇ ਆਪਣਾ ਸਭ ਕੁਝ ਤੁਹਾਡੇ ਲਈ ਕੁਰਬਾਨ ਕੀਤਾ ਹੋਵੇ ਅਤੇ ਬਦਲੇ ਦੇ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਵੀ ਜਿਹੜਾ ਉਹ ਪਿੱਛੇ ਨਾ ਹਟੋ ਸੋ ਇੱਕ ਚੰਗਾ ਸਿੱਖਿਅਕ ਇੱਕ ਚੰਗਾ ਅਧਿਆਪਕ ਜਿਹੜਾ ਆ ਕਲਾਸ ਦੀ ਚਾਰ ਦੀਵਾਰੀ ਤੋਂ ਲੈ ਕੇ ਤੁਹਾਨੂੰ ਕਈ ਦੂਰ ਤੱਕ ਅੱਗੇ ਤੱਕ ਜ਼ਿੰਦਗੀ ਤੱਕ ਪਹੁੰਚਾ ਦਿੰਦਾ ਹੈ ਔਰ ਤੁਹਾਡੀ ਰਾਹ ਬਦਲ ਕੇ ਰੱਖ ਦਿੰਦਾ ਹੈ ਸੋ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੇ ਅਧਿਆਪਕ ਅਜਿਹੇ ਟੀਚਰ ਰਹੇ ਹਨ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਉਹਨਾਂ ਦੇ ਬਾਰੇ ਔਰ ਕਿੰਨਾ ਕਿਵੇਂ ਦਾ ਖਾਸ ਐਕਸਪੀਰੀਅੰਸ ਰਿਹਾ ਔਰ ਉਹਨਾਂ ਨੂੰ ਮਿਲ ਕੇ ਤੁਹਾਨੂੰ ਕਿਵੇਂ ਦਾ ਲੱਗਾ ਤੁਸੀਂ ਦੱਸ ਸਕਦੇ ਹੋ ਕਿਉਂਕਿ ਇੱਕ ਹਿਸਾਬ ਦੇ ਨਾਲ ਜਦੋਂ ਕੋਈ ਤੁਹਾਡਾ ਬੰਦਾ ਬਾਂਹ ਫੜਦਾ ਹੈ ਤਾਂ ਉਹ ਤੁਹਾਡੇ ਲਈ ਰੱਬ ਤੋਂ ਵੱਡਾ ਹੀ ਹੁੰਦਾ ਹੈ ਜਾਂ ਕਹਿ ਦਿਓ ਕਿ ਰੱਬ ਦੇ ਬਰਾਬਰ ਹੀ ਹੁੰਦਾ ਹੈ

0: 102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਸੀ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:30 ਵਜੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ 8:40 ਤੇ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਦਾ ਖੂਬਸੂਰਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਅੱਡੀ ਟੱਪਾ, ਔਰ ਉਸ ਤੋਂ ਬਾਅਦ ਆਗਾਜ਼ ਹੋਏਗਾ ਤੁਹਾਡੇ ਮੇਰੇ ਸਾਡੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ 9855101027, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ, ਜਾਂ ਫਿਰ ਤੁਹਾਡੇ ਕੋਲ ਕੋਈ ਪੰਜਾਬੀ ਵਿਰਸੇ ਦੀ ਬੁੱਕਲ ਵਾਲੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕੋਈ ਕਹਾਣੀਆਂ, ਕੋਈ ਯਾਦਾਂ, ਕੋਈ ਕਿੱਸਾ ਹੈ ਤਾਂ ਤੁਸੀਂ ਉਹ ਵੀ ਸਾਂਝਾ ਕਰ ਸਕਦੇ ਹੋ, ਜਾਂ ਫਿਰ ਹਸਾਉਣਾ ਜਾਣਦੇ ਹੋ, ਗੁਦਗੁਦਾਉਣਾ ਜਾਣਦੇ ਹੋ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਵੱਧ ਤੋਂ ਵੱਧ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਮੈਸੇਜ ਪਹੁੰਚਾ ਸਕਦੇ ਹੋ ਕਿ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਸੋ ਬਾਕੀ ਇਸੇ ਆਸ, ਇਸੇ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਜਾ ਰਿਹਾ ਕਿ ਉਮੀਦ ਕਰਦਾ ਵੀ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਏਗਾ। ਔਰ ਜੇਕਰ ਤੁਸੀਂ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਜਨਾਬ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣੀ ਹੈ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ, ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਣਾ, ਔਰ ਬੱਚਿਆਂ ਦੀ ਸਿਹਤ ਦਾ ਖਾਸ ਕਰਕੇ ਖਿਆਲ ਰੱਖਣਾ ਹੈ, ਔਰ ਪੰਛੀਆਂ ਦੇ ਲਈ ਜਿਹੜਾ ਆ ਛੱਤ 'ਤੇ ਦਾਣਾ ਪਾਣੀ ਦਾ ਜ਼ਰੂਰ ਪ੍ਰਬੰਧ ਕਰਨਾ ਹੈ, ਕਿਉਂਕਿ ਇਹ ਬੇਜ਼ੁਬਾਨ ਜਾਨਵਰ ਸਿਰਫ ਅਤੇ ਸਿਰਫ ਸਾਡੇ ਵੱਲ ਹੀ ਦੇਖਦੇ ਨੇ, ਔਰ ਇਹ ਕਿਸੇ ਕੋ ਬੋਲ ਕੇ ਮੰਗ ਨਹੀਂ ਸਕਦੇ, ਸੋ ਸਾਡੇ 'ਤੇ ਨਿਰਭਰ ਕਰਦੇ ਨੇ। ਸੋ ਇਹਨਾਂ ਪੰਛੀਆਂ ਦੇ ਲਈ, ਇਹਨਾਂ ਜਾਨਵਰਾਂ ਦੇ ਲਈ ਕੁਝ ਨਾ ਕੁਝ ਆਪਾਂ ਜ਼ਰੂਰ ਕਰੀਏ, ਸੋ ਆਪਣੇ ਪਰਿਆਵਰਨ ਨੂੰ ਵੀ ਹਰਾ ਭਰਾ ਰੱਖਣ ਦੇ ਵਿੱਚ ਪੂਰੀ ਪੂਰੀ ਮਦਦ ਕਰੀਏ। ਸੋ ਇਸੇ ਆਸ, ਇਸੇ ਉਮੀਦ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਹੀ ਵਾਈਂਡ ਅਪ ਕਰਨ ਜਾ ਰਿਹਾ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। DRDO ਨੇ ਬਹੁ ਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਤੇਲ ਟੈਂਕਰ 'ਤੇ ਹੋਏ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਦਰਜ ਕਰਾਇਆ। ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਸੀ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਅਮਰੀਕਾ ਤਜਵੀਜ਼ਸ਼ੁਦਾ ਸ਼ਾਂਤੀ ਸਮਝੌਤੇ ਤਹਿਤ ਈਰਾਨ ਦੇ ਸਿਵਲ ਪਰਮਾਣੂ ਪ੍ਰੋਗਰਾਮ 'ਤੇ ਸਹਿਮਤ ਹੋਇਆ। ਅਤੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਵਿੱਚ ਅੱਜ ਭਾਰਤ ਦੀ PV ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਆਕਾਨੇ ਯਾਮਾਗੁਚੀ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀ ਦੇਸ਼ਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਅੱਜ ਤੋਂ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨ

ਦੌਰੇ ਤੇ ਹੋਣਗੇ। ਇਹ ਦੌਰਾ ਯੂਰਪੀਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ। ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਬਲਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਮੁਲਾਕਾਤ ਲਈ ਨਾਈਸ ਜਾਣਗੇ। ਦੋਵੇਂ ਨੇਤਾ ਸਮੁੱਚੇ ਭਾਰਤ ਫਰਾਂਸ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਸਾਂਝੇ ਤੌਰ 'ਤੇ ਉਦਘਾਟਨ ਕਰਨਗੇ, ਜੋ ਭਾਰਤ ਫਰਾਂਸ ਅਤੇ ਹੋਰ ਦੇਸ਼ਾਂ ਤੋਂ ਚੋਟੀ ਦੇ ਨਵੀਨਤਾ ਸਟਾਰਟਅਪਸ ਅਤੇ ਵੈਂਚਰ ਕੈਪੀਟਲ ਫੰਡਾਂ ਨੂੰ ਇੱਕ ਥਾਂ ਲਿਆਏਗਾ। ਆਪਣੀ ਯਾਤਰਾ ਦੇ ਦੂਜੇ ਪੜਾਅ ਵਿੱਚ ਸ੍ਰੀ ਮੋਦੀ ਸਲੋਵਾਕੀਆ ਦਾ ਦੌਰਾ ਕਰਨਗੇ। ਉਹ ਆਪਣੇ ਸਲੋਵਾਕੀਆ ਦੇ ਹਮਰੁਤਬਾ ਰੌਬਰਟ ਫੀਕੋ ਨਾਲ ਗੱਲਬਾਤ ਕਰਨਗੇ ਅਤੇ ਸਹਿਯੋਗ ਦੇ ਨਵੇਂ ਰਾਹ ਪਾਲਣਗੇ। ਦੌਰੇ ਦੇ ਤੀਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ ਫਰਾਂਸ ਦੇ ਈਵੀਅਨ ਵਿੱਚ G7 ਸੰਮੇਲਨ ਵਿੱਚ ਹਿੱਸਾ ਲੈਣਗੇ। ਸੰਮੇਲਨ ਦੌਰਾਨ ਉਹ G7 ਨੇਤਾਵਾਂ ਅਤੇ ਸੱਦੇ ਗਏ ਭਾਈਵਾਲ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ, ਜੋ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ। ਦੌਰੇ ਦੇ ਆਖਰੀ ਪੜਾਅ 'ਤੇ ਪ੍ਰਧਾਨ ਮੰਤਰੀ 18 ਜੂਨ ਨੂੰ ਪੈਰਿਸ ਦਾ ਦੌਰਾ ਕਰਨਗੇ, ਜਿੱਥੇ ਉਹ ਦਵੱਲੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਯੂਰਪ ਦੇ ਸਭ ਤੋਂ ਵੱਡੇ ਤਕਨਾਲੋਜੀ ਅਤੇ ਸਟਾਰਟਅਪ ਪ੍ਰੋਗਰਾਮ ਵੀਵਾਟੈਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਸ੍ਰੀ ਮੋਦੀ ਦੇ ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ। G7 ਵਿੱਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਆਲਮੀ ਦੱਖਣ ਦੀ ਇੱਕ ਮੋਹਰੀ ਆਵਾਜ਼ ਅਤੇ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇੱਕ ਮੁੱਖ ਭਾਈਵਾਲ ਵਜੋਂ ਭਾਰਤ ਦੀ ਸਥਿਤੀ ਨੂੰ ਦਰਸਾਉਂਦੀ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੂੰ ਲੰਮੀ ਦੂਰੀ ਦੀਆਂ ਐਂਟੀ ਬੈਲਿਸਟਿਕ ਮਿਜ਼ਾਈਲਾਂ ਅਤੇ ਦਰਮਿਆਨੀ ਦੂਰੀ ਦੀਆਂ ਸਮੁੰਦਰੀ ਜਹਾਜ਼ ਵਿਰੋਧੀ ਸਮਰੱਥਾਵਾਂ ਦਾ ਵਿਖਾਲਾ ਕਰਨ ਵਾਲੇ ਲਗਾਤਾਰ 3 ਸਫਲ ਪ੍ਰੀਖਣਾਂ ਲਈ ਵਧਾਈ ਦਿੱਤੀ ਏ। ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨੇ ਭਾਰਤ ਨੂੰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਸਮਰੱਥ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਕੀਤਾ ਹੈ। ਸ੍ਰੀ ਸਿੰਘ ਨੇ ਕਿਹਾ ਕਿ DRDO ਨੇ ਕਈ ਅਹਿਮ ਤਕਨਾਲੋਜੀਆਂ ਦਾ ਸਫਲਤਾ ਨਾਲ ਵਿਖਾਲਾ ਕੀਤਾ ਹੈ, ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿਰੁੱਧ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰਣਾਲੀਆਂ ਨੂੰ ਉਭਰ ਰਹੇ ਮਿਜ਼ਾਈਲ ਖਤਰਿਆਂ ਨੂੰ ਹੱਲ ਕਰਨ ਲਈ ਆਤ ਆਧੁਨਿਕ ਤਕਨਾਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਸੁਬਰਾਮਣਿਅਮ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ ਵਿੱਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ, ਜਿਸ ਵਿੱਚ 3 ਭਾਰਤੀ ਨਾਵਿਕ ਮਾਰੇ ਗਏ ਸਨ, ਦਾ ਸਖ਼ਤ ਵਿਰੋਧ ਕੀਤਾ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਵਿਰੁੱਧ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਿਲ 'ਤੇ ਟੈਂਕਰ MT ਸਿਟੇਬੇਲੋ 'ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿੱਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ 'ਤੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹਨਾਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿੱਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਕੀਤਾ ਅਤੇ ਇੱਕ ਅਮਰੀਕੀ ਸਫਾਰਤੀ ਅਧਿਕਾਰੀ ਨੂੰ ਨਵੀਂ ਦਿੱਲੀ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਉਨ੍ਹਾਂ ਨੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਜਲਦ ਬਹਾਲੀ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸ਼ਾਂਘਾਈ ਸਹਿਯੋਗ ਸੰਗਠਨ SCO ਸਿਰਫ ਇੱਕ ਖੇਤਰੀ ਸਮੂਹ ਨਹੀਂ, ਸਗੋਂ ਯੂਰੇਸ਼ੀਆ ਵਿੱਚ ਭਾਰਤ ਨੂੰ ਇਸ ਦੇ ਇਤਿਹਾਸਕ ਅਤੇ ਸਭਿਅਤਾਵਾਦੀ ਭਾਈਵਾਲਾਂ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਘੜੀ ਏ। ਤਜਾਕਿਸਤਾਨ ਵਿੱਚ SCO ਅੰਤਰਰਾਸ਼ਟਰੀ ਸੰਮੇਲਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਗਠਨ ਵਿੱਚ ਸਹਿਯੋਗ ਲਈ ਭਾਰਤ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ, ਸੰਪਰਕ ਅਤੇ ਮੌਕੇ ਦੇ ਢਾਂਚੇ ਤੋਂ ਪ੍ਰੇਰਿਤ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਵਿੱਚ ਮੱਧ ਏਸ਼ੀਆ ਇੱਕ ਅਹਿਮ ਸਥਾਨ ਰੱਖਦਾ ਹੈ। ਡਾਕਟਰ ਕੀਰਤੀ ਵਰਧਨ ਨੇ ਕਿਹਾ ਕਿ ਭਾਰਤ ਆਪਣੇ ਮੱਧ ਏਸ਼ੀਆਈ ਭਾਈਵਾਲਾਂ ਨਾਲ ਰਲ ਕੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਲਈ ਦ੍ਰਿੜ ਏ। ਰਾਜ ਮੰਤਰੀ ਨੇ ਕਿਹਾ ਕਿ ਭਾਰਤ 17 ਤੋਂ 19 ਜੁਲਾਈ ਤੱਕ ਕੋਲਕਾਤਾ ਵਿੱਚ SCO ਸਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਦੇਹਰਾਦੂਨ ਵਿੱਚ ਇੰਡੀਅਨ ਮਿਲੀਟਰੀ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰ ਰਹੇ ਨੇ। ਇਸ ਸਾਲ ਦੀ ਇਤਿਹਾਸਕ ਪਾਸਿੰਗ ਆਊਟ ਪਰੇਡ ਵਿੱਚ ਪਹਿਲੀ ਵਾਰ ਕੁੜੀਆਂ ਮੁੰਡਿਆਂ ਦੇ ਨਾਲ ਹਿੱਸਾ ਲੈ ਰਹੀਆਂ ਨੇ। ਇਸ ਸ਼ਾਨਦਾਰ ਸਮਾਰੋਹ ਵਿੱਚ 500 ਤੋਂ ਵੱਧ ਮੁੰਡੇ ਕੁੜੀਆਂ ਨੂੰ ਫੌਜ ਵਿੱਚ ਅਫਸਰ ਵਜੋਂ ਕਮਿਸ਼ਨ ਦਿੱਤਾ ਜਾਏਗਾ। ਇੰਡੀਅਨ ਮਿਲੀਟਰੀ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਨਾ ਸਿਰਫ ਇੱਕ ਫੌਜੀ ਰਵਾਇਤ ਏ, ਸਗੋਂ ਦੇਸ਼ ਦੀ ਸੇਵਾ ਲਈ ਸਮਰਪਿਤ ਨੌਜਵਾਨ ਅਧਿਕਾਰੀਆਂ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਵੀ ਕਰਦੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle @AIR ਨਿਊ ਜਲੰਧਰ।

0: ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਬਾਂਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਸਰਹੱਦੀ ਸੁਰੱਖਿਆ ਬਲ ਅਤੇ ਬਾਂਗਲਾਦੇਸ਼ ਬਾਰਡਰ ਗਾਰਡ ਵਿਚਕਾਰ 57ਵੀਂ ਡਾਇਰੈਕਟਰ ਜਨਰਲ ਪੱਧਰੀ ਸਰਹੱਦੀ ਤਾਲਮੇਲ ਕਾਨਫਰੰਸ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਹੋਈ। ਕਾਨਫਰੰਸ ਵਿੱਚ ਦੋਵੇਂ ਦੇਸ਼ ਤਾਲਮੇਲ ਵਾਲੀ ਗਸ਼ਤ ਨੂੰ ਹੋਰ ਮਜ਼ਬੂਤ ਕਰਨ, ਚੌਕਸੀ ਵਧਾਉਣ, ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕਰਨ ਅਤੇ ਸਰਹੱਦ ਪਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਾਂਝੇ ਯਤਨਾਂ ਨੂੰ ਤੇਜ਼ ਕਰਨ 'ਤੇ ਸਹਿਮਤ ਹੋਏ। ਭਾਰਤੀ ਵਫਦ ਦੀ ਅਗਵਾਈ ਸਰਹੱਦੀ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਕੀਤੀ ਅਤੇ ਬਾਂਗਲਾਦੇਸ਼ੀ ਵਫਦ ਦੀ ਅਗਵਾਈ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਿੱਦੀਕੀ ਨੇ ਕੀਤੀ। ਅਗਲੀ ਕਾਨਫਰੰਸ ਇਸ ਸਾਲ ਨਵੰਬਰ ਵਿੱਚ ਢਾਕਾ ਵਿੱਚ ਹੋਣ ਦੀ ਤਜਵੀਜ਼ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰੀਖਿਆ ਸਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਵੈਸ਼ਨੋ ਨੇ ਵਧੇਰੇ ਪਾਰਦਰਸ਼ੀ, ਸਟੀਕ ਅਤੇ ਤਕਨਾਲੋਜੀ ਆਧਾਰਿਤ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕੰਪਿਊਟਰ ਆਧਾਰਿਤ ਵਿਭਾਗੀ ਪ੍ਰੀਖਿਆਵਾਂ ਵੱਲ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਸ਼੍ਰੀ ਵੈਸ਼ਨੋ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼, ਕੁਸ਼ਲ ਅਤੇ ਸੁਖਾਵਾਂ ਬਣਾਉਣ ਲਈ ਵਧੇਰੇ ਟੈਬਲੇਟ ਆਧਾਰਿਤ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕੈਬਨਿਟ ਸਕੱਤਰ TV ਸੋਮਨਾਥਨ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨਾਲ ਨੀਟ ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਡਾਕਟਰ ਸੋਮਨਾਥਨ ਨੇ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਹਿੱਸੇਦਾਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਰਾਹੀਂ ਪ੍ਰੀਖਿਆ ਦੇ ਸੁਚਾਰੂ, ਪਾਰਦਰਸ਼ੀ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਈਰਾਨ ਦੇ ਸਿਵਲ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ, ਪਰ ਇਸ ਲਈ ਤੇਹਰਾਨ ਨੂੰ ਆਪਣੇ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਦੀ ਲੋੜ ਹੋਏਗੀ। ਇਹ ਸਪਸ਼ਟੀਕਰਨ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਕੱਲ੍ਹ ਤਜਵੀਜ਼ਸ਼ੁਦਾ ਅਮਰੀਕਾ ਈਰਾਨ ਪਰਮਾਣੂ ਸਮਝੌਤੇ ਦੇ ਵੇਰਵੇ ਪੇਸ਼ ਕਰਨ ਤੋਂ ਬਾਅਦ ਆਇਆ ਹੈ। ਅਧਿਕਾਰੀ ਨੇ ਸਿਵਲ ਪਰਮਾਣੂ ਊਰਜਾ ਉਤਪਾਦਨ ਅਤੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਵਿਚਕਾਰ ਸਪਸ਼ਟ ਅੰਤਰ ਕੱਢਿਆ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦਾ ਉਦੇਸ਼ ਈਰਾਨ ਦੇ ਪਰਮਾਣੂ ਊਰਜਾ ਖੇਤਰ ਨੂੰ ਖਤਮ ਕਰਨਾ ਨਹੀਂ, ਸਗੋਂ ਤੇਹਰਾਨ ਨੂੰ ਬੰਬ ਬਣਾਉਣ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਤੋਂ ਰੋਕਣਾ ਹੈ। ਖੇਡਾਂ ਵਿੱਚ ਬੈਡਮਿੰਟਨ ਵਿੱਚ ਅੱਜ ਸਿਡਨੀ ਵਿੱਚ ਆਸਟ੍ਰੇਲੀਅਨ ਓਪਨ ਦੇ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ PV ਸਿੰਧੂ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਏਗਾ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਕੁਆਟਰ ਫਾਈਨਲ ਵਿੱਚ ਸਿਰਫ 27 ਮਿੰਟਾਂ ਵਿੱਚ ਚੇਨ ਸੁਯੂ ਨੂੰ 21-6, 21-9 ਨਾਲ ਹਰਾ ਕੇ ਆਖਰੀ 4 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। DRDO ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਤੇਲ ਟੈਂਕਰ ਦੇ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਜਤਾਇਆ। ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਹੈ। ਭਾਰਤ ਅਤੇ ਬਾਂਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

102.7 FM Rainbow, 103.6 MHz. ਨਾਲ ਦੀ ਨਾਲ ਨਿਊ ਜ਼ੋਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ 8:42 ਔਰ 47 ਸੈਕਿੰਡ ਹੋ ਗਏ ਨੇ, ਸੈਟਰਡੇ ਵਾਲੀ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਜਨਾਬ, ਔਰ ਉਮੀਦ ਕਰਦਾ ਵੀ ਤੁਸੀਂ ਇਸ ਵਕਤ ਉੱਠ ਗਏ ਹੋਵੋਗੇ ਔਰ ਆਪਣੇ ਕੰਮਾਂ ਕਾਜਾਂ ਵਾਲੀ ਜਗ੍ਹਾ 'ਤੇ ਜਾਣ ਦੀ ਤਿਆਰੀ ਕਰ ਰਹੇ ਹੋਣਗੇ, ਜਾਂ ਫਿਰ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਛੁੱਟੀਆਂ ਨੇ ਉਹ ਇਸ ਵਕਤ ਹੋਮਵਰਕ ਦੀ ਤਿਆਰੀ ਕਰ ਰਹੇ ਹੋਣਗੇ, ਜਾਂ ਫਿਰ ਕਿਤੇ ਨਾ ਕਿਤੇ ਘੁੰਮਣ ਜਾਣ ਦੀ ਤਿਆਰੀ ਕਰ ਰਹੇ ਹੋਣਗੇ ਜਾਂ ਫਿਰ ਰਸਤੇ ਵਿੱਚ ਹੋਣਗੇ। ਸੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣਾ ਔਰ ਆਪਣੇ ਚੋਣ ਵਾਲਿਆਂ ਦਾ ਖਿਆਲ ਰੱਖਣਾ ਹੈ ਅਤੇ ਹੁਣ ਮੈਂ ਕਿਹਾ ਜੀ ਆਪਣੇ ਰੇਡੀਓ ਸੈੱਟ ਦੀ ਆਵਾਜ਼ ਥੋੜ੍ਹੀ ਜਿਹੀ ਚੱਕ ਦਿਓ ਕਿਉਂਕਿ ਪੈਣ ਲੱਗਾ ਹੈ ਰੋਲਾ ਰੱਪਾ। ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਅੱਡੀ ਟੱਪਾ। ਸੋ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਮਾਣ ਸਕੋਗੇ ਠੀਕ 9 ਵਜੇ ਤੱਕ, ਔਰ 9 ਵਜੇ ਆਗਾਜ਼ ਹੋਏਗਾ ਦਿਲ ਆਪਣਾ ਪੰਜਾਬੀ ਦਾ, ਉਹ ਪ੍ਰੋਗਰਾਮ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ। ਤੁਹਾਡੇ ਅੰਦਰ ਦਿਲ ਦੇ ਅੰਦਰ ਵੀ ਕੁਝ ਗੱਲਾਂ ਬਾਤਾਂ ਨੇ, ਤੁਹਾਡੇ ਅੰਦਰ ਵਿੱਚ ਵੀ ਕੁਝ ਖਾਸ ਟੈਲੈਂਟ ਛੁਪਿਆ ਹੋਇਆ ਹੈ, ਜਾਂ ਤੁਹਾਡੇ ਆਸ ਪੜੋਸ ਦੇ ਵਿੱਚ ਕੋਈ ਅਜਿਹਾ ਇਨਸਾਨ ਆ ਜਿਹੜਾ ਚੰਗਾ ਗਾਉਂਦਾ ਹੈ, ਚੰਗਾ ਲਿਖਦਾ ਹੋ, ਜਾਂ ਫਿਰ ਕੋਈ ਇੰਸਟਰੂਮੈਂਟ ਵਜਾਉਂਦਾ ਹੋਵੇ, ਤਾਂ ਤੁਸੀਂ ਉਸ ਨੂੰ ਸਾਡੇ ਨਾਲ ਜੋੜ ਸਕਦੇ ਹੋ, ਆਕਾਸ਼ਵਾਣੀ FM ਰੇਨਬੋ ਦੇ ਪਰਿਵਾਰ ਦੇ ਵਿੱਚ ਹੋਰ ਵੀ ਵਾਧਾ ਕਰ ਸਕਦੇ ਹੋ। ਸਮਝਦੇ ਹਾਂ ਠੀਕ 9 ਵਜੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ 9855-10-10-27 ਨੰਬਰ ਹੈ ਜਿੱਥੇ ਤੁਸੀਂ ਆਪਣੇ ਪਿਆਰ ਭਰੇ ਮਿੱਠੀਆਂ ਆਵਾਜ਼ਾਂ ਵਾਲੇ ਮੈਸੇਜ ਸਾਨੂੰ ਭੇਜਣੇ ਨੇ। ਨਾਲ ਦੀ ਨਾਲ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਕਹਾਣੀ, ਕੋਈ ਕਿੱਸਾ ਜਾਂ ਕੋਈ ਯਾਦ ਛੁਪੀ ਬੈਠੀ ਹੈ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਫਿਲਹਾਲ ਚੱਲਦੇ ਹਾਂ ਖੂਬਸੂਰਤ ਗੀਤ ਵਾਲਾ ਔਰ ਗੀਤ ਤੋਂ ਬਾਅਦ ਮਿਲਦੇ ਹਾਂ ਠੀਕ 9 ਵਜੇ।

ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਮਾਲੀ ਸਹਾਇਤਾ ਮਿਲੀ ਹੈ। ਪੰਜਾਬ ਦੀ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਹਿਦਾਇਤ, ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੇਨ ਹੋਲ ਮੁਕਤ ਬਣਾਇਆ ਜਾਵੇ। ਬੈਡਮਿੰਟਨ ਵਿਚ ਭਾਰਤ ਦੀ ਪੀ ਵੀ ਸਿੰਧੂ ਦਾ ਮੁਕਾਬਲਾ ਅੱਜ ਸਿਡਨੀ ਵਿਚ ਆਸਟ੍ਰੇਲੀਅਨ ਓਪਨ ਦੇ ਔਰਤਾਂ ਦੇ ਸਿੰਗਲਜ਼ ਦੇ ਸੈਮੀਫਾਈਨਲ ਵਿਚ ਜਾਪਾਨ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨਾਲ ਹੋਏਗਾ। ਅਤੇ ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਹੈ ਕਿ ਇਸ ਬੁਝਾਰਤ ਦਾ ਜਵਾਬ ਵੀ ਤੁਸੀਂ ਸਾਨੂੰ ਦੇ ਸਕਦੇ ਹੋ ਕਿ ਇੱਕ ਬੱਚਾ ਅਜਿਹਾ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਪਰ ਜਦੋਂ ਪੁੱਛੋ ਇਸ ਕੋਲੋਂ ਹਿਸਾਬ ਦਿੰਦਾ ਹੈ ਫਿਰ ਇਹ ਸਹੀ ਜਵਾਬ। ਦੁਬਾਰਾ ਸੁਣ ਲਓ, ਇੱਕ ਬੱਚਾ ਅਜਿਹਾ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਪਰ ਜਦੋਂ ਪੁੱਛੋ ਇਸ ਕੋਲੋਂ ਹਿਸਾਬ ਦਿੰਦਾ ਹੈ ਫਿਰ ਸਹੀ ਜਵਾਬ। ਸੋ ਤੁਸੀਂ ਦੱਸ ਸਕਦੇ ਹੋ ਕਿ ਇਸ ਬੁਝਾਰਤ ਦਾ ਜਵਾਬ ਕੀ ਹੈ। ਸੋ ਬਾਕੀ ਮੇਰੇ ਤੱਕ ਦੋਸਤਾਂ ਵੱਲੋਂ ਭੇਜੇ ਹੋਏ ਪਿਆਰ ਭਰੇ ਮੈਸੇਜ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਵੋਇਸ ਮੈਸੇਜ ਦੋਸਤਾਂ ਦੇ ਆਉਣੇ ਸ਼ੁਰੂ ਹੋ ਗਏ ਨੇ ਔਰ ਤੁਸੀਂ ਵੀ ਜਨਾਬ ਵੋਇਸ ਮੈਸੇਜ ਭੇਜ ਸਕਦੇ ਹੋ, ਟੈਕਸਟ ਮੈਸੇਜ ਭੇਜ ਸਕਦੇ ਹੋ ਔਰ ਪ੍ਰੋਗਰਾਮ ਦੇ ਬਾਰੇ ਦੱਸ ਸਕਦੇ ਹੋ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਾ ਔਰ ਤੁਸੀਂ ਜਿਹੜੀ ਅੱਜ ਦੀ ਐਕਸਪਰਟ ਦੇ ਨਾਲ ਮੁਲਾਕਾਤ ਗੱਲਬਾਤ ਸੁਣੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਉਹ ਵੀ ਦੱਸ ਸਕਦੇ ਹੋ। ਔਰ ਚੱਲਦੇ ਹਾਂ ਇਸ ਪ੍ਰੋਗਰਾਮ ਦੇ ਪਹਿਲੇ ਵੋਇਸ ਮੈਸੇਜ ਵੱਲ।
1: ਜਿਹੜਾ ਆਪਣਾ ਪੰਜਾਬੀ ਮਨਜੀਤ ਖਲੂਰ ਵੱਲੋਂ ਸਭ ਨੂੰ ਨਮਸਕਾਰ
0: ਜੀ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ, ਸ਼ਹੀਦਾਂ ਦੀ ਕਵਿਤਾ ਕਹਿਣ ਜਾ ਰਹੇ ਆ
0: ਜੀ,
1: ਜਿਹਦੇ ਲੇਖਕ ਹਨ ਸੁਖਦੇਵ ਸਿੰਘ ਗਿੱਲ ਬਡਾਲੇ ਵਾਲੇ।
0: ਕੀ ਬਾਤ ਹੈ,
1: ਤਨ ਤਨ ਗੋਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਤਨ ਤਨ ਗੋਰ ਸਿੱਖੀ ਹੈ, ਤਨ ਤਨ ਸਿੰਘਾਂ ਦੀ ਕੁਰਬਾਨੀ, ਇਸ ਸਿੱਖੀ ਨਾਲ ਦੀਆਂ ਹੋਰ ਨਾ ਕਿਧਰੇ ਮਿਲਣ ਮਸਾਲਾ, ਨੀਆਂ ਵਿੱਚ ਖੜਕੇ ਤੇ ਉਹ ਤਨ ਮਨ ਅਰਪਣ ਕਰਤਾ ਲਾਲਾ, ਪਰਿਵਾਰ ਵਾਰ ਕੇ ਤੇ ਗੋਬਿੰਦ ਸਿੰਘ ਕਰ ਗਿਆ ਕੈਮ ਨਿਸ਼ਾਨੀ, ਤਨ ਤਨ ਗੁਰ ਸਿੱਖੀ ਹੈ, ਉਹ ਤਨ ਤਨ ਸਿੰਘ

ਨਾਲ ਕੀਰਤਾ ਸਾਰਾ ਭਾਈ ਮਤੀ ਦਾਸ ਨੂੰ ਸੀ ਆਰੇ ਨਾਲ ਕੀਰਤਾ ਸਾਰਾ ਉਹ ਧਰਮੋਹ ਡੋਲਿਆ ਨਾ ਉਹ ਸਿੱਧਕੀ ਸਿੰਘ ਗੁਰੂ ਦਾ ਪਿਆਰਾ ਸਿੰਘ ਧਰਮ ਵੇਖ ਕੇ ਤੇ ਹੋਈ ਸਭ ਨੂੰ ਬਹੁਤ ਹੈਰਾਨੀ ਤਨ ਤਨ ਗੁਰ ਸਿੱਖੀ ਹੈ ਉਹ ਤਨ ਤਨ ਸਿੰਘਾਂ ਦੀ ਕੁਰਬਾਨੀ ਉਹ ਸਿੱਧਕੀ ਸਿੰਘਣੀਆਂ ਘਰਾਂ ਵਿੱਚ ਹਾਰ ਪੁੱਤਾਂ ਦੇ ਪੁਆਏ ਜਾਦੇ ਧਰਮ ਡੋਲੀਆਂ ਨਾ ਉਹ ਡਾਲ ਮਡਾਡਾ ਸੀ ਘਬਰਾਏ ਮਨ ਪਰ ਸਤਿਗੁਰ ਦਾ ਧਰਮ ਤੋਂ ਵਾਰ ਗਈਆਂ ਜਿੰਦਗਾਨੀ ਤਨ ਤਨ ਗੁਰ ਸਿੱਖੀ ਹੈ।

0: ਸਿੰਘਾਂ ਦੀ ਕੁਰਬਾਨੀ ਤਨ ਤਨ ਗੁਰ ਸਿੱਖੀ ਹੈ ਉਹ ਤਨ ਤਨ ਸਿੰਘਾਂ ਦੀ ਕੁਰਬਾਨੀ ਪੰਜਵੇਂ ਗੁਰੂ ਅਰਜਨ ਨੇ ਤੱਤੀ ਲੋ ਤੇ ਚੌਂਕੜਾ ਲਾਇਆ ਭਾਈ ਮਨੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ ਪੰਜਵੇਂ ਗੁਰੂ ਅਰਜਨ ਨੇ ਉਹ ਤੱਤੀ ਲੋ ਤੇ ਚੌਂਕੜਾ ਲਾਇਆ ਭਾਈ ਮਨੀ ਸਿੰਘ ਨੇ ਸੀ ਆਪਣਾ ਬੰਦ ਬੰਦ ਕਟਵਾਇਆ ਗਲਤੀ ਕਰ ਮਨ ਲਿਖ ਸਕਦੀ ਇਹ ਕਿੰਨੀ ਦਰਦਾ ਭਰੀ ਕੁਹਾੜੀ ਤਨ ਤਨ ਗੁਰ ਸਿੱਖੀ ਹੈ ਉਹ ਤਨ ਤਨ ਸਿੰਘਾਂ ਦੀ ਕੁਰਬਾਨੀ ਤਨ ਤਨ ਗੁਰ ਸਿੱਖੀ ਹੈ ਉਹ ਤਨ ਤਨ ਸਿੰਘਾਂ ਦੀ ਕੁਰਬਾਨੀ
1: ਬਾਕੀ ਇਸ ਕੁਰਬਾਨੀ ਨੂੰ ਇਸ ਸ਼ਹਾਦਤ ਨੂੰ ਸ਼ਤ ਸ਼ਤ ਨਮਨ ਹੈ ਬਾਕੀ ਜਿਸ ਖੂਬਸੂਰਤ ਅੰਦਾਜ਼ ਦੇ ਨਾਲ ਤੁਸੀਂ ਇਹ ਗੀਤ ਵਿੱਚ ਪਰੋ ਕੇ ਸਾਡੇ ਤੱਕ ਪਹੁੰਚਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਕੀ ਇਸ ਕੁਰਬਾਨੀ ਅੱਗੇ ਔਰ ਇਸ ਸ਼ਹਾਦਤ ਦੇ ਅੱਗੇ ਮੈਨੂੰ ਨਹੀਂ ਲੱਗਦਾ ਕਿ ਸ਼ਬਦ ਬਹੁਤ ਘੱਟ ਪੈ ਜਾਣਗੇ ਬਾਕੀ ਤੁਸੀਂ ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਜਿਹੜਾ ਇਸ ਨੂੰ ਪਰੋ ਕੇ ਗਾ ਕੇ ਸਾਡੇ ਤੱਕ ਪਹੁੰਚਾਇਆ ਔਰ ਸਾਡੇ ਸਰੋਤਿਆਂ ਨੂੰ ਇਹ ਚੀਜ਼ ਦੱਸੀ ਔਰ ਸ਼ਹਾਦਤ ਦੇ ਬਾਰੇ ਕੁਰਬਾਨੀ ਦੇ ਬਾਰੇ ਤੁਸੀਂ ਜਾਣੂ ਕਰਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਦੇ ਲਈ

0: ਜੀ ਦੋਸਤੋ, ਤੁਸੀਂ ਵੀ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਗਾਉਣ ਦੇ ਲਈ ਕਰਨਾ ਕੀ ਹੈ, 9855-10-10-27 ਨੰਬਰ ਹੈ, ਔਰ ਇਸ ਨੰਬਰ 'ਤੇ ਤੁਸੀਂ ਵਟਸਐਪ ਮੈਸੇਜ ਕਰਨਾ ਹੈ। ਔਰ ਮੈਸੇਜ ਕਰਨਾ ਹੈ, ਕਰਨਾ ਕੀ ਹੈ, ਤੁਸੀਂ ਆਪਣੀ ਆਵਾਜ਼ ਦੇ ਵਿੱਚ ਕੁਛ ਵੀ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ ਲਿਖ ਕੇ ਜਾਂ ਫਿਰ ਗਾ ਕੇ ਸਾਨੂੰ ਭੇਜ ਸਕਦੇ ਹੋ। ਅਤੇ ਜਿਵੇਂ ਹੀ ਤੁਹਾਡੇ ਤੁਸੀਂ ਮੇਰੇ ਤੱਕ ਇਹ ਪੋਇਟਰੀ ਜਾਂ ਸ਼ਾਇਰੀ ਭੇਜੋਗੇ, ਉਸੇ ਵਕਤ ਤੁਹਾਡੀ ਉਹ ਸ਼ਾਇਰੀ ਜਾਂ ਪੋਇਟਰੀ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਬਾਕੀ ਦੋਸਤਾਂ ਤੱਕ ਤੁਹਾਡੇ ਉਹ ਵਿਚਾਰ, ਤੁਹਾਡੇ ਉਹ ਦਿਲ ਦੇ ਜਜ਼ਬਾਤ, ਤੁਹਾਡੀ ਉਹ ਮਿੱਠੀ ਜਿਹੀ ਆਵਾਜ਼ ਪਹੁੰਚਾਵਾਂਗੇ। ਸੋ ਫਿਲਹਾਲ ਮੈਂ ਇੱਕ ਡਾਇਲੋਗ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਜਾ ਰਿਹਾ। ਤੁਸੀਂ ਮੈਨੂੰ ਇਹ ਦੱਸਣਾ ਕਿ ਕਿਹੜੀ ਮੂਵੀ ਦਾ ਡਾਇਲੋਗ ਹੈ, ਔਰ ਇਸ ਡਾਇਲੋਗ ਨੂੰ ਕਿਹਨੇ ਬੋਲਿਆ ਹੈ, ਅਤੇ ਇਸ ਮੂਵੀ ਦਾ ਕੀ ਨਾਮ ਹੈ। ਆਓ ਸੁਣਦੇ ਹਾਂ ਇਸ ਖੂਬਸੂਰਤ ਡਾਇਲੋਗ ਨੂੰ।
1: ਦੱਸਿਆ ਸੀ ਨਾ ਕਿ ਮੈਂ ਉਹ ਕੈਨੇਡਾ ਦੇ ਵਿੱਚ, ਮਤਲਬ ਮੇਰਾ ਵਿਆਹ ਹੋ ਗਿਆ।

0: ਕਿ ਇਹ ਪੋਇਟਰੀ ਜਾਂ ਸ਼ਾਇਰੀ ਭੇਜੋਗੇ, ਉਸੇ ਵਕਤ ਤੁਹਾਡੀ ਉਹ ਸ਼ਾਇਰੀ ਜਾਂ ਪੋਇਟਰੀ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਬਾਕੀ ਦੋਸਤਾਂ ਤੱਕ ਤੁਹਾਡੇ ਉਹ ਵਿਚਾਰ, ਤੁਹਾਡੇ ਉਹ ਦਿਲ ਦੇ ਜਜ਼ਬਾਤ, ਤੁਹਾਡੀ ਉਹ ਮਿੱਠੀ ਜਿਹੀ ਆਵਾਜ਼ ਪਹੁੰਚਾਵਾਂਗੇ। ਸੋ ਫਿਲਹਾਲ ਮੈਂ ਇੱਕ ਡਾਇਲੋਗ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਜਾ ਰਿਹਾ। ਤੁਸੀਂ ਮੈਨੂੰ ਇਹ ਦੱਸਣਾ ਕਿਹੜੀ ਮੂਵੀ ਦਾ ਡਾਇਲੋਗ ਹੈ ਔਰ ਇਸ ਡਾਇਲੋਗ ਨੂੰ ਕਿਹਨੇ ਬੋਲਿਆ ਤੇ ਇਸ ਮੂਵੀ ਦਾ ਕੀ ਨਾਮ ਹੈ। ਆਓ ਸੁਣਦੇ ਹਾਂ ਇਸ ਖੂਬਸੂਰਤ ਡਾਇਲੋਗ ਨੂੰ।
1: बस बापू जी बस, ऐ दिल छोटा करी दा, कोई ऐसी गल नहीं। ये तेरी नौ दे रंग दा ही चमत्कार है। इस उम्र बुढ़े बारे तेरी सुरत किते प्रभु जी जाके लीन होएगी। जे किते गोरी ब्याह लिया ना, सारा दिन तेरी कुत्ते झाकनी सी मुकनी।
0: ਜੀ ਵਾਕਈ ਇਸ ਖੂਬਸੂਰਤ ਡਾਇਲੋਗ ਨੂੰ ਤੁਸੀਂ ਦੱਸ ਸਕਦੇ ਹੋ ਵੀ ਕਿਵੇਂ ਕਿਹਦੀ ਆਵਾਜ਼ ਹੈ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਿਆ ਗਿਆ ਹੈ। ਔਰ ਮੈਨੂੰ ਲੱਗਦਾ ਕਿ ਤੁਸੀਂ ਗੈਸ ਲਗਾ ਲਿਆ ਹੋਣਾ ਅਤੇ ਫਟਾਫਟ 9855-10-10-27 'ਤੇ ਭੇਜ ਸਕਦੇ ਹੋ। ਔਰ ਇੱਕ ਹੋਰ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ, ਆਓ ਸੁਣਦੇ ਹਾਂ।
2: ਸਾਡੇ ਸਤਿਕਾਰ ਯੋਗ ਲਲਿਤ ਸੋਨੀ ਸਾਹਿਬ, ਜਸਵੀਰ ਸਿੰਘ ਦੂੜਾ ਵੱਲੋਂ ਤੁਹਾਨੂੰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਹੜਾ ਆਪਣਾ ਪੰਜਾਬੀ ਗੁੱਡ ਮਾਰਨਿੰਗ ਸ਼ੋ ਸਵੇਰ ਤੋਂ ਸੁਣ ਰਹੇ, ਬਹੁਤ ਅੱਛੀ ਜਾਣਕਾਰੀ ਮਿਲ ਰਹੀ ਹੈ। ਸੋ ਸੋਨੀ ਸਾਹਿਬ, ਇੱਕ ਖੁਦ ਦਾ ਵਾਕਿਆ ਤੁਹਾਡੇ ਨਾਲ ਸ਼ੇਅਰ ਕਰ ਰਹੇ, ਮਨ ਚ ਇਹੀ ਆਇਆ ਕਿ ਪਹਿਲੀ ਯਾਦ ਤਾਜ਼ਾ ਕਰਾਇਆ।
0: ਜੀ ਜੀ ਜੀ,
2: ਦੁਆਬਾ ਕਾਲਜ ਜਲੰਧਰ ਪੜ੍ਹਦੇ ਸੀ।
0: ਕਿਆ ਬਾਤ ਹੈ।
2: ਤੇ ਜੋ ਬੱਸ ਦਾ ਪਾਸ ਬਣਾਇਆ ਸੀ, ਉਸ ਪਾਸ ਤੇ ਰੋਡਵੇਜ਼ ਬੱਸ ਆ ਜਾਣੀ ਕਿ ਉਸ ਪਾਸ ਤੇ ਉਹਨਾਂ ਨੂੰ ਦਿੱਤਾ ਸੀ ਆਦਮਪੁਰ ਤੋਂ ਦੁਆਬਾ ਕਾਲਜ ਜਲੰਧਰ
0: ਜੀ,
2: ਔਰ ਤਿੰਨ ਤਿੰਨ ਮਹੀਨੇ ਦਾ ਪਾਸ ਬਣਦਾ ਹੈ 21 ਰੁਪਏ ਜੀ। ਤੇ ਸੋਚਦਾ ਵਾਕਿਆ ਹੈ 1975 ਦਾ, ਯਾਨੀ ਕਿ ਪੜ੍ਹਾਈ ਵੱਲੋਂ ਬਾਹਰ ਹੋ ਨਹੀਂ ਦਿੰਦੇ, ਪਰ ਗੇਮਾਂ ਨੂੰ ਜ਼ਿਆਦਾ ਇੰਟਰਸਟ ਸੀ
0: ਜੀ।
2: ਇੱਕ ਵਾਰ ਕੀ ਹੋਇਆ ਕਿ ਅਸੀਂ ਆਪਣੇ ਦੋਸਤ ਨੂੰ ਹੀ ਡੀ ਏ ਵੀ ਕਾਲਜ ਨੂੰ ਮਿਲਣ ਗਏ, ਉਹ ਵੀ ਸਾਡੇ ਨਾਲ ਫੁੱਟਬਾਲ ਖੇਡਦਾ ਸੀ। ਜਦੋਂ ਵਾਪਸੀ 'ਤੇ ਆਏ ਨੇ ਬੱਸ 'ਚ, ਲੋਕ 'ਚ ਤਾਂ ਕੋਈ ਖਾਸ ਰਸ਼ ਨਹੀਂ ਸੀ, ਜਿੱਦਾਂ ਹੀ ਚੜੇ ਮੈਂ ਕੰਡਕਟਰ ਵੱਲ ਦੇਖਿਆ ਤਾਂ ਉਸਨੇ ਮੇਰੇ ਵੱਲ ਦੇਖਿਆ, ਹਲਕਾ ਜਿਹਾ ਮੁਸਕਰਾਇਆ, ਬੁੱਢੀਆਂ ਬਹਿ ਗਿਆ, ਟਿਕਟ ਬਾਈ ਟਿਕਟ ਟਿਕਟ ਅਸੀਂ ਕਿਹਾ ਪਾਸ ਕਹਿੰਦਾ ਦਿਓ ਦਿਖਾਓ ਪਾਸ, ਪਾਸ ਦਿਖਾਇਆ, ਕਹਿੰਦਾ ਤੁਹਾਡਾ ਰੋਕ ਗਿਆ, ਤੁਸੀਂ ਫਿਰਦੇ ਕਿੱਧਰ ਹੈ
0: ਜੀ,
2: ਤੁਹਾਨੂੰ 10 ਗੁਣਾ ਫਾਈਨ ਹੋਏਗਾ।
0: ਕੰਡਕਟਰ
2: ਜਿਹੜਾ ਸੀ ਮੇਰਾ ਥੋੜ੍ਹਾ ਰਿਸ਼ਤੇਦਾਰ ਸੀ ਪਿੰਡ ਸੁਘਾ ਤੋਂ, ਜੋ ਕ੍ਰਿਸ਼ਨਗੜ੍ਹ ਦੇ ਲਾਗੇ ਪੈਂਦਾ, ਮੈਂ ਹੌਲੀ ਦੇਰ ਉਸਨੂੰ ਆਪਣੇ ਵੱਲ ਦੱਸਿਆ ਅਤੇ ਉਹਨੇ ਦੋ ਟਿਕਟਾਂ ਕੱਢੀਆਂ, ਕਰਨ ਦਾ ਫੜੋ ਟਿਕਟਾਂ ਤੋਂ ਕੱਢੋ ਪੈਸੇ, ਟਿਕਟਾਂ ਕੱਢੀਆਂ ਬਹਿ ਗਿਆ। ਅੱਗੇ ਪੁਰਾਣੇ ਤੇ ਜਦ ਅਸੀਂ ਉਤਰਨ ਲੱਗੇ ਤਾਂ ਕਹਿੰਦਾ ਪੁੱਤਾਂ ਨਾਲ ਨਹੀਂ ਬੈਠੇ ਰਹੋ, ਜਦੋਂ ਬੱਸ ਸਟੈਂਡ 'ਤੇ ਪਹੁੰਚੇ ਤਾਂ ਕਹਿੰਦਾ ਨਾ ਉਤਰੋ ਮੇਰੇ ਨਾਲ, ਚਲੋ ਨਾਲ ਇੱਕ ਤੁਰ ਪੈ ਕੇ ਪੰਗਾ ਪੈ ਗਿਆ। ਸਿੱਧਾ ਹੀ ਲੈ ਕੇ ਜਾ ਕੇ ਸਾਨੂੰ ਬਾਹਰ ਇੱਕ ਹੋਟਲ 'ਚ ਲੈ ਕੇ ਸਾਨੂੰ ਬਰਫੀ ਨਾਲ ਚਾਹ ਪੜਾਈ, ਕਹਿੰਦਾ ਕਿ ਕੋਈ ਚੀਜ਼ ਬਣਾਉਣੇ ਵੀ ਹੁੰਦੇ ਹਾਂ ਕਿ ਇਸ ਤਰ੍ਹਾਂ ਹਵਾਰੇ ਫਿਰਦੇ ਰਹਿੰਦੇ ਹਾਂ। ਸੋ ਇਹ ਵਾਕਿਆ ਯਾਦ ਮਤਲਬ ਤਾਜ਼ਾ ਕੀਤੀ ਤੁਹਾਡੇ ਨੇ। ਸੋ ਪ੍ਰਵਾਨ ਕਰੀ, ਮੈਂ ਜਸਵੀਰ ਸਿੰਘ ਦੂੜਾ ਆਦਮਪੁਰ, ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਜਸਵੀਰ ਸਿੰਘ ਜੀ। ਵਾਕਈ ਪਹਿਲਾਂ ਤਾਂ ਤੁਸੀਂ ਵੀ ਸੋਚਿਆ ਹੋਣਾ ਵੀ ਪਤਾ ਨਹੀਂ ਸਾਨੂੰ ਕਿੱਥੇ ਲੈ ਕੇ ਚੱਲੇ ਆ ਔਰ ਕਿਹੜੀ ਸਜ਼ਾ ਦੇਣ ਜਾ ਰਹੇ ਆ, ਪਰ ਜਦੋਂ ਫਿਰ ਤੁਹਾਡੀ ਉਹਨਾਂ ਨੇ ਚਾਹ ਦੇ ਨਾਲ ਬਰਫੀ ਦੇ ਨਾਲ ਸੇਵਾ ਕੀਤੀ, ਵਾਕਈ ਫਿਰ ਤਾਂ ਉਹ ਮੂਮੈਂਟ ਜਿਹੜਾ ਹੈ ਉਹ ਯਾਦਗਾਰ ਪਲ ਜਿਹੜਾ ਹੈ ਉਹ ਦਿਮਾਗ ਦੇ ਵਿੱਚ, ਉਹ ਯਾਦਾਂ ਦੇ ਵਿੱਚ ਉਹ ਪਲ ਕੈਦ ਹੋ ਗਿਆ। ਵਾਕਈ ਜੀ ਦੋਸਤੋ, ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣੀ ਕੋਈ ਯਾਦ ਮਿੱਠੀ ਜੀ ਸਾਂਝੀ ਕਰ ਸਕਦੇ ਹੋ 9855-10-10-27। ਔਰ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
3: ਪੁੱਤ ਡੱਗਦੇ ਨਜ਼ਾਨ ਨੇ ਕਿਲੇ ਵਾਲਿਆ ਗੇ ਭਗਵਾਨ ਨੇ ਚਿੜੀਆਂ ਨੇ ਵਾਂਗ ਜੋਗ

0: और जदूरों में धर्मी वर्मिया में हो गई बुराई मखलर सोता पेड़िया पुजरा जलंधर तो
1: जी बहुत बहुत शुक्रिया जी ਤੁਸੀਂ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਇਹ ਗੀਤ ਗਾ ਕੇ ਸਾਡੇ ਤੱਕ ਪਹੁੰਚਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਅਤੇ ਹੁਣ ਮੈਂ ਕਿਹਾ ਜੀ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਇਸ ਗੀਤ ਤੋਂ ਬਾਅਦ ਤੁਹਾਡੀਆਂ ਪਿਆਰ ਭਰੀਆਂ ਗੱਲਾਂ ਬਾਤਾਂ ਤੁਹਾਡੇ ਪਿਆਰ ਭਰੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ 9855 10 10 27 ਨੰਬਰ ਹੈ ਜਿਸ ਨੰਬਰ 'ਤੇ ਤੁਸੀਂ ਆਪਣੇ ਪਿਆਰੇ ਜੀ ਜਜ਼ਬਾਤ ਭੇਜਣੇ ਆ ਦਿਲ ਦੀ ਕੋਈ ਵੀ ਗੱਲ ਸ਼ੇਅਰ ਕਰ ਸਕਦੇ ਹੋ ਚੰਗਾ ਲਿਖਦੇ ਹੋ ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਤੁਹਾਨੂੰ ਪਸੰਦ ਹੈ ਜਾਂ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ ਜਾਂ ਫਿਰ ਤੁਹਾਡੇ ਆਸੇ ਪਾਸੇ ਕੋਈ ਇਹੋ ਜਿਹਾ ਖਾਸ ਟੈਲੈਂਟ ਹੈ ਤੁਸੀਂ ਉਸ ਟੈਲੈਂਟ ਨੂੰ ਵੀ ਸਾਡੇ ਨਾਲ ਜੋੜ ਸਕਦੇ ਹੋ ਔਰ ਖਾਸ ਕਰਕੇ ਬੱਚਿਆਂ ਨੂੰ ਬੇਨਤੀ ਹੈ ਜਿਹੜੇ ਬੱਚੇ ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ ਘਰ ਬੈਠ ਕੇ ਛੁੱਟੀਆਂ ਦਾ ਆਨੰਦ ਮਾਣ ਰਹੇ ਨੇ ਸੋ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਵੀ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਕੋਈ ਪਿਆਰੀ ਜੀ ਕਵਿਤਾ ਆਪਣੀ ਜਿਹੜੀ ਹੈ ਉਹਨਾਂ ਨੂੰ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਉਹ ਸਾਂਝੀ ਕਰ ਸਕਦੇ ਆ ਜਿਹੜੀ ਕਵਿਤਾ ਉਹਨਾਂ ਨੂੰ ਪਸੰਦ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਆ ਜਾਂ ਫਿਰ ਉਹਨਾਂ ਦੇ ਕੋਲ ਕੋਈ ਬੁਝਾਰ ਹੈ ਤਾਂ ਉਹ ਵੀ ਸਾਨੂੰ ਭੇਜ ਸਕਦੇ ਨੇ ਫਿਲਹਾਲ ਚੱਲਦੇ ਹਾਂ ਗੀਤ ਵੱਲ ਗੀਤ ਤੋਂ ਬਾਅਦ ਹੋਣਗੀਆਂ ਤੁਹਾਡੇ ਨਾਲ ਹੋਰ ਵੀ ਖਾਸ ਗੱਲਾਂ ਬਾਤਾਂ

0: ਮੈਡਮ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ।
1: ਉਹ ਮੈਡਮ ਜੀ ਨਹੀਂ, ਅੱਜ ਸਰ ਜੀ ਹੈਗੇ ਨੇ। ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਸੁਣਿਆ ਨਹੀਂ। ਚਲੋ ਕੋਈ ਗੱਲ ਨਹੀਂ, ਸਤਿ ਸ਼੍ਰੀ ਅਕਾਲ ਪ੍ਰਵਾਨ ਕਬੂਲ।
0: ਇੱਕ ਗੀਤ ਦੀਆਂ ਦੋ ਲਾਈਨਾਂ ਲੈ ਕੇ ਹਾਜ਼ਰ ਹੋਇਆ, ਜਿਹੜਾ ਕਬੂਲ ਕਰਨਾ ਜੀ।
1: ਆ ਦੋ ਲਾਈਨਾਂ ਤੁਹਾਡੀਆਂ ਅਸੀਂ ਜ਼ਰੂਰ ਪਲੇ ਕਰਾਂਗੇ, ਪਰ ਤੁਸੀਂ ਪਲੀਜ਼ ਪ੍ਰੋਗਰਾਮ ਸੁਣਿਆ ਕਰੋ ਅਤੇ ਦੱਸਿਆ ਕਰੋ ਵੀ ਪ੍ਰੋਗਰਾਮ ਕਿਵੇਂ ਦੇ ਲੱਗਦੇ ਨੇ, ਔਰ ਬਾਕੀ ਤੁਹਾਡਾ ਜਿਹੜਾ ਗਾਉਣ ਦਾ ਅੰਦਾਜ਼ ਹੈ, ਬੋਲਣ ਦਾ ਅੰਦਾਜ਼ ਹੈ, ਉਹ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰਾਂਗੇ।
0: ਇੰਨੀ ਤਾਂ ਮੈਂ ਸੋਹਣੀ ਨਹੀਂ
1: ਜੀ,
0: ਜਿੰਨਾ ਤੂੰ ਮੈਨੂੰ ਪਿਆਰ ਕਰਦਾ ਹੈ ਤੇਰੇ ਤੋਂ ਮੈਂ ਕਿੰਨੀ ਛੋਟੀ ਆ, ਪਰ ਗੱਲ ਗੱਲ ਤੇ ਤੂੰ ਡਰਦਾ ਹੈ। ਸੁਪਨੇ ਵਿੱਚ ਤੇਰੀ ਸੂਰਤ ਵੇਖੀ ਮਨ ਇੱਧਰ ਉੱਧਰ ਭੱਜਦਾ ਹੀ ਨਹੀਂ, ਕੀ ਦੱਸਾਂ ਤੈਨੂੰ ਹਾਣ ਦਿਆ ਦਿਲ ਤੇਰੇ ਬਿਨਾ ਹੁਣ ਲੱਗਦਾ ਹੀ ਨਹੀਂ, ਕੀ ਦੱਸਾਂ ਹੁਣ ਹਾਣ ਦਿਆ ਦਿਲ ਤੇਰੇ ਬਿਨਾ ਹੁਣ ਲੱਗਦਾ ਹੀ ਨਹੀਂ। ਲੱਖਾਂ ਸੂਰਤਾਂ ਦੇਖੀਆਂ ਹੀਰਾ ਤੂੰ ਅਨਮੋਲ ਵੇ, ਮੂੰਹ ਫੁੱਲ ਕਰਦੇ ਨੇ ਜਦੋਂ ਬੋਲੇ ਪਿਆਰ ਦੇ ਬੋਲ ਵੇ, ਕੋਈ ਨਜ਼ਰ ਨਾ ਲੱਗ ਜਾਏ ਤੈਨੂੰ ਵੇ, ਤੂੰ ਹੱਸਦਾ ਹੱਸਦਾ ਜਗਦਾ ਹੀ ਨਹੀਂ, ਕੀ ਦੱਸਾਂ ਤੈਨੂੰ ਹਣ ਦਿਆ ਦਿਲ ਤੇਰੇ ਬਿਨਾ ਹੁਣ ਲੱਗਦਾ ਹੀ ਨਹੀਂ। ਸੁਪਨੇ ਵਿੱਚ ਤੇਰੀ ਸੂਰਤ ਦੇਖੀ ਮਨ ਇੱਧਰ ਉੱਧਰ ਭੱਜਦਾ ਹੀ ਨਹੀਂ, ਕੀ ਦੱਸਾਂ ਤੈਨੂੰ ਹਣ ਦਿਆ ਦਿਲ ਤੇਰੇ ਬਿਨਾ ਹੁਣ ਲੱਗਦਾ ਹੀ ਨਹੀਂ
1: ਜੀ। ਸਾਡਾ ਦਿਲ ਵੀ ਤੁਹਾਡੇ ਬਿਨਾਂ ਨਹੀਂ ਲੱਗਦਾ, ਔਰ ਤੁਹਾਡਾ ਦਿਲ ਸਾਡੇ ਬਿਨਾਂ ਨਹੀਂ ਲੱਗਦਾ, ਔਰ ਦਿਲਾਂ ਦੀ ਇਹ ਦਿਲਾਂ ਨਾਲ ਜਿਹੜੀ ਸਾਂਝ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਬਣੀ ਰਹੇ। ਇਹ ਮੁਹੱਬਤ ਦੇ ਗੁਲਾਬ ਮਹਿਕਦੇ ਰਹਿਣ, ਔਰ ਬੁੱਲਾਂ ਉੱਤੇ ਹਾਸੇ ਟਹਿਕਦੇ ਰਹਿਣ, ਔਰ ਇਸੇ ਤਰ੍ਹਾਂ ਹੀ ਤੁਹਾਡੇ ਮੈਸੇਜ ਸਾਡੇ ਪ੍ਰੋਗਰਾਮ 'ਚ ਆਉਂਦੇ ਰਹਿਣ। ਔਰ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚੇ, ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਕਰ ਰਹੇ ਨੇ, ਔਰ ਕਹਿ ਰਹੇ ਨੇ ਕਿ ਜਿਹੜੀ ਚੀਜ਼ ਜਿੱਥੇ ਗੁਆਚਦੀ ਹੈ ਉਹ ਉੱਥੋਂ ਲੱਭ ਵੀ ਜਾਂਦੀ ਹੈ, ਪਰ ਹਾਸੇ ਯਕੀਨ ਤੇ ਖੁਸ਼ੀਆਂ ਜਿੱਥੇ ਗੁਆਚ ਜਾਣ ਉੱਥੋਂ ਫਿਰ ਨਹੀਂ ਲੱਭਦੇ। ਸੋ ਬਾਕੀ ਇਹ ਜ਼ਿੰਦਗੀ ਦੇ ਵਿੱਚ ਇਹ ਹਮੇਸ਼ਾ ਦੇਖਣ ਨੂੰ ਮਿਲਦਾ ਹੈ ਕਿ ਹਾਸੇ ਯਕੀਨ ਅਤੇ ਖੁਸ਼ੀਆਂ ਇਹਨਾਂ ਨੂੰ ਲੱਭਣ ਦੇ ਲਈ ਜਿਹੜਾ ਬੜੀ ਜੱਦੋ ਜਹਿਦ ਕਰਨੀ ਪੈਂਦੀ ਹੈ। ਤਾਂ ਖੁਸ਼ੀਆਂ ਵਿਸ਼ਵਾਸ ਯਕੀਨ ਇੱਕ ਵਾਰ ਬਣਦਾ ਹੈ, ਅਤੇ ਜੇਕਰ ਇਹ ਚੀਜ਼ਾਂ ਇੱਕ ਵਾਰ ਨਾ ਮਿਲਣ, ਯਕੀਨ ਟੁੱਟ ਜਾਵੇ ਕਿਸੇ ਤੋਂ, ਖੁਸ਼ੀ ਨਹੀਂ ਰਹਿੰਦੀ, ਔਰ ਹਾਸੇ ਬੁੱਲਾਂ ਤੋਂ ਦੂਰ ਹੋ ਜਾਂਦੇ ਨੇ। ਸੋ ਇਹੋ ਜਿਹੇ ਇਨਸਾਨ, ਇਹੋ ਜਿਹੇ ਦੋਸਤਾਂ ਦੇ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ, ਜਿਨ੍ਹਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਸੇ ਨੇ, ਜਿਨ੍ਹਾਂ ਕਰਕੇ ਤੁਹਾਡਾ ਯਕੀਨ ਬਣਿਆ ਹੋਇਆ, ਔਰ ਜਿਨ੍ਹਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ, ਚਾਏ ਔਰ ਨਵੀਆਂ ਉਮੰਗਾਂ ਨੇ, ਇਹੋ ਜਿਹੇ ਦੋਸਤਾਂ ਨੂੰ, ਇਹੋ ਜਿਹੇ ਮਿੱਤਰਾਂ ਨੂੰ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਦੂਰ ਨਾ ਜਾਣ ਦਿਓ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਲਿਖ ਰਹੇ ਨੇ ਕਿ ਸਰ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਕਿ ਬੁਝਾਰਤ ਹੈ ਵੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਗਰਦਨ ਹੈ ਪਰ ਸਿਰ ਨਹੀਂ, ਸਿਰ ਹੈ ਪਰ ਪੈਰ ਨਹੀਂ, ਦੱਸੋ ਕੀ। ਸੋ ਦੋਸਤੋ ਬੁਝਾਰਤ ਤੁਸੀਂ ਦੱਸ ਸਕਦੇ ਹੋ ਕਿ ਇੱਕ ਅਜਿਹੀ ਚੀਜ਼ ਹੈ ਜਿਸ ਦੀ ਗਰਦਨ ਹੈ ਪਰ ਸਿਰ ਨਹੀਂ, ਸਿਰ ਹੈ ਸਰੀਰ ਹੈ ਪਰ ਪੈਰ ਨਹੀਂ। ਸੋ ਜੀ ਇਹ ਅੱਗੇ ਲਿਖ ਰਹੇ ਨੇ ਕਿ ਸਾਨੂੰ ਜ਼ਿੰਦਗੀ ਖੁਸ਼ੀ ਦੇ ਨਾਲ ਜੀਉਣੀ ਚਾਹੀਦੀ ਹੈ, ਘੁੱਟ ਘੁੱਟ ਕੇ ਜੀਣਾ ਤਾਂ ਕੀ ਜੀਣਾ, ਸਾਨੂੰ ਚੰਗੀ ਸੋਚ ਰੱਖਣੀ ਚਾਹੀਦੀ ਹੈ, ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ, ਜੀਓ ਅਤੇ ਜੀਣ ਦਿਓ ਇਹੀ ਜੀਵਨ ਦਾ ਟੀਚਾ ਹੋਣਾ ਚਾਹੀਦਾ, ਇਹੀ ਉਦੇਸ਼ ਹੋਣਾ ਚਾਹੀਦਾ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਾਨੂੰ ਭੇਜਿਆ ਸੀ ਮੈਸੇਜ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦਾ ਪੂਰਾ ਧੀਮਾਨ ਪਰਿਵਾਰ। ਸੋ ਇਸ ਬੁਝਾਰਤ ਦਾ ਜਵਾਬ ਵੀ ਤੁਸੀਂ ਦੱਸ ਸਕਦੇ ਹੋ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਜੀ।
2: ਗਿੱਲ, ਮੇਰੀ ਵਾਈਫ ਸ਼ਰਨਜੀਤ ਕੌਰ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ, ਐਫਐਮ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਰ। ਬਹੁਤ ਖੁਸ਼ੀ ਹੁੰਦੀ ਹੈ ਜਦ ਤੁਸੀਂ ਆਉਣੇ ਆ, ਬਹੁਤ ਵਧੀਆ ਪ੍ਰੋਗਰਾਮ ਕਰਦੇ ਆ, ਬਹੁਤ ਚੰਗਾ ਲੱਗਦਾ। ਤੁਹਾਡੀ ਸ਼ੈਰੋ ਸ਼ਾਇਰੀ ਹੁੰਦੀ ਹੈ ਸ਼ੁਰੂਆਤ ਦੇ ਵਿੱਚ, ਬਹੁਤ ਚੰਗੀ ਲੱਗਦੀ ਹੈ ਸਾਨੂੰ,
1: ਤੇ
2: ਤਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
1: ਜੀ। ਤੁਹਾਨੂੰ ਵੀ
2: ਛੋਟਾ ਜਿਹਾ ਸੌਂਗ ਆ
1: ਜੀ, ਆਉਣ ਦਿਓ।
2: ਇੱਕ ਮਾਂ ਦੀ ਕੁੱਖੋਂ ਧੀਆਂ ਜੰਮੀਆਂ ਸੀ ਦੋ, ਚੁੰਨੀ

ਜਿਹਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਜੀ, ਸਭ ਕੁਝ ਇੱਥੇ ਹੀ ਆ। ਜਿਹਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਜੀ, ਸਭ ਕੁਝ ਇੱਥੇ ਹੀ ਆ। ਭੁੱਲ

0: ਜੀ ਬਹੁਤ ਖੂਬ ਬਹੁਤ ਖੂਬ ਵਾਕੀ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਗਾ ਕੇ ਸਾਡੇ ਤੱਕ ਪਹੁੰਚਾਇਆ ਔਰ ਵਾਕੀ ਕਿ ਸਵਰਗ ਨਰਕ ਜਿਹੜਾ ਆ ਉਹ ਇੱਥੇ ਆ ਜਿਉਂਦੇ ਜੀ ਅਗਰ ਅਸੀਂ ਕਿਸੇ ਇਨਸਾਨ ਦੀ ਕਦਰ ਕਰਦੇ ਹਾਂ ਪਿਆਰ ਕਰਦੇ ਹਾਂ ਮੁਹੱਬਤ ਕਰਦੇ ਹਾਂ ਤਾਂ ਸਵਰਗ ਇੱਥੇ ਹੈ ਅਗਰ ਜੇਕਰ ਅਸੀਂ ਕਿਸੇ ਦੇ ਨਾਲ ਨਫ਼ਰਤ ਕਰਦੇ ਹਾਂ ਈਰਖਾ ਰੱਖਦੇ ਹਾਂ ਮਾੜਾ ਬੋਲਦੇ ਹਾਂ ਤਾਂ ਫਿਰ ਨਰਕ ਵੀ ਇੱਥੇ ਹੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਸੋ ਚੰਗੀ ਸੋਚ ਦਾ ਧਾਰਨੀ ਹੋਣਾ ਚਾਹੀਦਾ ਹੈ ਚੰਗੀ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਚੰਗਾ ਬੋਲਣਾ ਚਾਹੀਦਾ ਹੈ ਚੰਗੇ ਕੰਮ ਕਰਨੇ ਚਾਹੀਦੇ ਤਾਂ ਹੀ ਇਨਸਾਨ ਜਿਹੜਾ ਹੈ ਉਹ ਸਹੀ ਹੋ ਸਕਦਾ ਹੈ ਸੋ ਇੱਕ ਹੋਰ ਮੈਸੇਜ ਪਹੁੰਚਾਏਗੀ ਪਰੇਸ਼ਾਨ ਹੋ ਕੇ ਹਿੰਮਤ ਨਾ ਹਾਰੋ ਸਬਰ ਕਰੋ ਜਦੋਂ ਮੁਸੀਬਤ ਦਾ ਕੋਈ ਹੱਲ ਨਾ ਦਿਖਾਈ ਦੇਵੇ ਤਾਂ ਅਰਦਾਸ ਕਰੋ ਆਪਣਾ ਕੇਸ ਪਰਮਾਤਮਾ ਦੀ ਅਦਾਲਤ ਦੇ ਵਿੱਚ ਲਾ ਦਿਓ ਜਿੱਥੇ ਕੋਈ ਫੀਸ ਨਹੀਂ ਲੱਗਦੀ ਕੁਝ ਸਾਬਤ ਕਰਨ ਲਈ ਸਬੂਤ ਨਹੀਂ ਦੇਣੇ ਪੈਂਦੇ ਬਸ ਥੋੜ੍ਹਾ ਇੰਤਜ਼ਾਰ ਕਰਨਾ ਪੈਂਦਾ ਹੈ ਸੋ ਬਾਕੀ ਉਸ ਪਰਮਾਤਮਾ ਦੇ ਅੱਗੇ ਜਾ ਕੇ ਜਦੋਂ ਤੁਸੀਂ ਆਪਣਾ ਦੁੱਖੜਾ ਫਰੋਲਦੇ ਹੋ ਉਸ ਪਰਮਾਤਮਾ ਦੇ ਅੱਗੇ ਤੁਸੀਂ ਆਪਣੀ ਬੇਨਤੀ ਕਰਦੇ ਹੋ ਤਾਂ ਪਰਮਾਤਮਾ ਜ਼ਰੂਰ ਤੁਹਾਡੀ ਸੁਣਦਾ ਹੈ ਦੇਰ ਸਵੇਰ ਤੁਹਾਡੀ ਆਵਾਜ਼ ਪਰਮਾਤਮਾ ਜ਼ਰੂਰ ਸੁਣਦਾ ਹੈ ਪਰ ਕਈ ਵਾਰ ਇਹ ਹੋ ਜਾਂਦਾ ਹੈ ਕਿ ਅਸੀਂ ਕੁਝ ਅਜਿਹਾ ਉਸ ਪਰਮਾਤਮਾ ਕੋ ਮੰਗ ਲੈਂਦੇ ਹਾਂ ਜਿਹੜਾ ਸਾਡੇ ਲਈ ਜ਼ਰੂਰੀ ਨਹੀਂ ਹੁੰਦਾ ਪਰਮਾਤਮਾ ਸਾਨੂੰ ਉਹ ਚੀਜ਼ ਦਿੰਦਾ ਹੈ ਜਿਹੜੀ ਚੀਜ਼ ਸਾਡੇ ਲਈ ਜ਼ਰੂਰੀ ਹੋਵੇ ਜਿਹੜੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਖਾਸ ਅਹਿਮੀਅਤ ਰੱਖਦੀ ਹੋਵੇ ਬਹੁਤ ਬਹੁਤ ਸ਼ੁਕਰੀਆ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਆਓ ਸੁਣਦੇ ਹਾਂ
1: ਗੁੱਡ ਮਾਰਨਿੰਗ ਸਰ ਜੀ ਕੀ ਹਾਲ ਚਾਲ
0: ਬਹੁਤ ਵਧੀਆ ਜੀ
1: ਲੰਡਰ ਤੋਂ ਵੀਰ ਜੀ ਆ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰਦੇ ਹੋ ਬਾਕੀ ਵੀਰ ਜੀ ਹਰ ਕੰਮ ਉਮਰ ਦੇ ਨਾਲ ਚੰਗਾ ਲੱਗਦਾ ਹੈ ਜਿੱਦਾਂ ਦੀ ਆਪਣੀ ਉਮਰ ਉਦਾਂ ਦੀਆਂ ਗੱਲਾਂ ਕਰੋ ਤੇ ਵਧੀਆ ਲੱਗਦਾ ਹੈ ਬਾਕੀ ਜਲੰਧਰ ਵਿੱਚ ਮੌਸਮ ਬਹੁਤ ਸੁਹਾਵਣਾ ਹੈ ਰਾਤੀ ਬਾਰਿਸ਼ ਹੋਈ ਮੌਸਮ ਬਹੁਤ ਵਧੀਆ ਹੋਰ ਗ੍ਰੀਨ ਪਾਰਕ ਨਰੂਲਾ ਜੀ ਨੂੰ ਬਹੁਤ ਬਹੁਤ ਪਿਆਰ ਮੈਡਮ ਜੀ ਦਾ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਹੈ ਧੰਨਵਾਦ ਜੀ
0: ਜੀ ਤੁਹਾਡਾ ਅੰਦਾਜ਼ ਵੀ ਗੱਲਬਾਤ ਕਰਨ ਦਾ ਔਰ ਮੌਸਮ ਦਾ ਹਾਲ ਚਾਲ ਦੱਸਣ ਦਾ ਔਰ ਪ੍ਰੋਗਰਾਮ ਦੀ ਤਾਰੀਫ ਕਰਨ ਦਾ ਅੰਦਾਜ਼ ਬਹੁਤ ਪਿਆਰਾ ਲੱਗਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਾਕੀ ਮੌਸਮ ਨੇ ਜਿਹੜਾ ਥੋੜ੍ਹੀ ਜਿਹੀ ਕਰਵਟ ਲਈ ਹੋਈ ਹੈ ਔਰ ਤੁਹਾਡੇ ਵੀ ਜੇਕਰ ਉੱਥੇ ਇਸ ਵਕਤ ਬਾਰਿਸ਼ ਪੈ ਰਹੀ ਹੈ ਮੌਸਮ ਕਿਹੋ ਜਿਹਾ ਬਣਿਆ ਤੁਸੀਂ ਦੱਸ ਸਕਦੇ ਹੋ ਸਾਨੂੰ ਔਰ ਜਾਂ ਫਿਰ ਕਿਤੇ ਘੁੰਮਣ ਜਾ ਰਹੇ ਹੋ ਜਾਂ ਫਿਰ ਕਿਤੇ ਜਾਣਾ ਚਾਹੁੰਦੇ ਹੋ ਜਾਂ ਕਿਤੇ ਤਿਆਰੀ ਚੱਲ ਰਹੀ ਹੈ ਤੁਸੀਂ ਉਹ ਵੀ ਸਾਡੇ ਨਾਲ ਦੱਸ ਸਕਦੇ ਹੋ ਕਿੱਥੇ ਜਾ ਰਹੇ ਹੋ ਔਰ ਕਿਹੜੀ ਜਗ੍ਹਾ ਤੋਂ ਘੁੰਮ ਕੇ ਵਾਪਸ ਆ ਚੁੱਕੇ ਹੋ ਔਰ ਕਿਹੜੀ ਜਗ੍ਹਾ 'ਤੇ ਜਾਣਾ ਚਾਹੀਦਾ ਇਹ ਵੀ ਸਾਡੇ ਦੋਸਤਾਂ ਨੂੰ ਦੱਸ ਸਕਦੇ ਹੋ ਸੋ ਇੱਕ ਹੋਰ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਲਿਖ ਰਹੇ ਨੇ ਕਿ ਦੋਸਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੋਈ ਯਾਦ ਵੀ ਸਾਂਝੀ ਕਰ ਲੈਣ ਦਾ ਜ਼ਿਕਰ ਕੀਤਾ ਹੈ ਹੈ ਜੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਕਵਿਤਾ ਦੀਆਂ ਕੁਝ ਲਾਈਨਾਂ ਕਹਿੰਦੇ ਯਾਦ ਆ ਰਹੀਆਂ ਨੇ ਸੋ ਮੈਂ ਉਹ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਵੇਂ ਸਾਨੂੰ ਕਵਿਤਾ ਭੇਜੀ ਹੈ ਵੀ

0: ਰਣਜੀਤ ਸਿੰਘ ਵੱਧਨ ਪਿੰਡ ਬੱਧੋਵਾਲ ਲੁਧਿਆਣਾ ਤੋਂ ਜੀ। ਇਹ ਕਿਸ ਦੀ ਅੱਜ ਯਾਦ ਆਈ ਹੈ, ਇਹ ਕਿਸ ਦੀ ਅੱਜ ਯਾਦ ਹੈ ਆਈ, ਚੰਨ ਦਾ ਲੌਂਗ ਬੁਰਜੀਆਂ ਵਾਲਾ ਪਾ ਕੇ ਨੱਕ ਵਿੱਚ ਰਾਤ ਹੈ ਆਈ, ਇਹ ਕਿਸ ਦੀ ਅੱਜ ਯਾਦ ਹੈ ਆਈ, ਪੁੱਤਰ ਪਲੇਠੀ ਦਾ ਮੇਰਾ ਬਿਰਹਾ ਫਿਰੇ ਚਾਨਣੀ ਕੁੱਛੜ ਚਾਈ, ਇਹ ਕਿਸ ਦੀ ਅੱਜ ਯਾਦ ਆਈ, ਯਾਦ ਹੈ ਆਈ, ਯਾਦ ਹੈ ਆਈ। ਵਾਕਈ ਬਿਰਹਾ ਦੇ ਸੁਲਤਾਨ ਜਨਾਬ ਸ਼ਿਵ ਕੁਮਾਰ ਬਟਾਲਵੀ ਦੀਆਂ ਇਹ ਖੂਬਸੂਰਤ ਰਚਨਾਵਾਂ ਉਹਨਾਂ ਦੀ ਕਲਮ 'ਚੋਂ ਨਿਕਲੀ ਹੋਈਆਂ। ਬਾਕੀ ਖੂਬਸੂਰਤ ਕਵੀ ਸਾਡੇ ਪੰਜਾਬ ਦੇ, ਜਿਨ੍ਹਾਂ ਨੇ ਬਹੁਤ ਖੂਬਸੂਰਤ ਕਵਿਤਾਵਾਂ ਗਜ਼ਲਾਂ ਲਿਖੀਆਂ ਔਰ ਪੰਜਾਬੀ ਸੱਭਿਆਚਾਰ ਦੀ ਬੁੱਕਲ ਦੇ ਵਿੱਚ ਇਸ ਪੰਜਾਬੀ ਸੱਭਿਆਚਾਰ ਦੇ ਖਜ਼ਾਨੇ ਨੂੰ ਇਹਨਾਂ ਨੇ ਭਰਿਆ। ਬਹੁਤ ਬਹੁਤ ਸ਼ੁਕਰੀਆ ਸ਼ਿਵ ਕੁਮਾਰ ਬਟਾਲਵੀ ਜੀ ਦੀ ਖੂਬਸੂਰਤ ਸਤਰਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਔਰ ਫਿਲਹਾਲ ਚੱਲਦੇ ਹਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਵੱਲ ਔਰ ਉਸ ਤੋਂ ਬਾਅਦ ਤੁਹਾਡੇ ਮੈਸੇਜਸ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
1: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
2: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारों की छत ते सोलर पैनल लग चुके हैं। तुसी भी इस ऊर्जा क्रांति का हिस्सा बनो। पीएम सूर्य घर मुफ्त बिजली योजना जुड़न लई रजिस्टर करो pmsuryaghar.gov.in। सूर्य घर
0: 102.7 FM ਰੇਨਬੋ ਦੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਤੁਸੀਂ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਪਿਆਰ ਭਰੇ ਮੈਸੇਜਸ ਪਹੁੰਚ ਰਹੇ ਨੇ, ਤੁਹਾਡੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਪਹੁੰਚ ਰਹੀਆਂ ਨੇ, ਤੁਹਾਡੇ ਲਿਖਤਾਂ ਜਿਹੜੀਆਂ ਸਾਡੇ ਤੱਕ ਪਹੁੰਚ ਰਹੀਆਂ, ਬਹੁਤ ਚੰਗਾ ਲੱਗ ਰਿਹਾ ਜਨਾਬ। 9855-10-10-27 ਨੰਬਰ ਹੈ, ਤੁਸੀਂ ਵੀ ਆਪਣੀ ਲਿਖਤ, ਕੋਈ ਯਾਦ, ਕੋਈ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਕੋਈ ਕਿੱਸੇ, ਕੋਈ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਇੱਕ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
3: ਦਿਲ ਆਪਣਾ ਪੰਜਾਬੀ
0: ਜੀ,
3: ਦੇਸ ਰਾਜ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ
3: ਜੀ ਨਾਲ ਆਪਣੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਸਾਂਝੀਆਂ ਕਰ ਰਿਹਾ ਜੀ, ਕਬੂਲ ਕਰਨਾ ਜੀ?
0: ਆਉਣ ਦਿਓ ਜਨਾਬ।
3: ਉਹ ਵਕਤ ਰਹਿੰਦਿਆਂ ਜੇ ਦਿਲ ਨੂੰ ਸੰਭਾਲ ਲੈਂਦੇ, ਨਾ ਹੁਣ ਤੱਕ ਜ਼ਿੰਦਗੀ ਦੇ ਵਿੱਚ ਪਏ ਬਵਾਲ ਰਹਿੰਦੇ। ਉਹ ਵਕਤ ਰਹਿੰਦਿਆਂ ਜੇ ਦਿਲ ਨੂੰ ਸੰਭਾਲ ਲੈਂਦੇ, ਨਾ ਹੁਣ ਤੱਕ ਜ਼ਿੰਦਗੀ ਦੇ ਵਿੱਚ ਪਏ ਬਵਾਲ ਰਹਿੰਦੇ। ਦਿਲੇ ਉਹਦੇ ਵਾਂਗੂ ਹੋਰਾਂ ਉੱਤੇ ਡੁੱਲਿਆ ਨਾ, ਭੁੱਲ ਚੱਲੇ ਹਾਂ ਖੁਦ ਨੂੰ ਪਰ ਉਹ ਭੁੱਲਿਆ ਨਾ। ਹੁੰਦਾ ਸਭ ਕੁਝ ਸਾਡੇ ਕੋਲ ਨਾ ਹੋ ਕੰਗਾਲ ਬਹਿੰਦੇ, ਵਕਤ ਰਹਿੰਦਿਆਂ ਜੇ ਦਿਲ ਨੂੰ ਸੰਭਾਲ ਲੈਂਦੇ। ਹੁਣੇ ਅੱਧ ਖੜੀ ਉਮਰੇ ਕੋਈ ਸਹਾਰਾ ਮਿਲਦਾ ਨਹੀਂ, ਡੋਲੇ ਜ਼ਿੰਦਗੀ ਅੱਧ ਵਿੱਚ ਕਾਰ ਕਿਨਾਰਾ ਮਿਲਦਾ ਨਹੀਂ। ਰਾਜ ਆ ਜਾਂਦੀ ਜੇ ਮੌਤ ਤਾਂ ਸਿਵਾਹੀ ਬਾਲ ਲੈਂਦੇ, ਵਕਤ ਰਹਿੰਦਿਆਂ ਜੇ ਦਿਲ ਨੂੰ ਸੰਭਾਲ ਲੈਂਦੇ। ਨਾ ਹੁਣ ਤੱਕ ਜ਼ਿੰਦਗੀ ਦੇ ਵਿੱਚ ਪਏ ਬਵਾਲ ਰਹਿੰਦੇ, ਵਕਤ ਰਹਿੰਦਿਆਂ ਜੇ ਦਿਲ ਨੂੰ ਸੰਭਾਲ ਲੈਂਦੇ। ਥੈਂਕ ਯੂ ਜੀ।
0: ਜੀ ਵਾਕਈ ਬਹੁਤ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਆਪਣੀ ਜਿਹੜੀ ਆ ਲਿਖੀ ਹੋਈ ਗੀਤ ਜਿਹੜੀਆਂ ਸਤਰਾਂ ਸਾਡੇ ਤੱਕ ਪਹੁੰਚਾਈਆਂ, ਬਹੁਤ ਬਹੁਤ ਸ਼ੁਕਰੀਆ। ਬਾਕੀ ਜੇਕਰ ਸਮੇਂ ਰਹਿੰਦੇ ਹੋਏ ਜੇਕਰ ਇਨਸਾਨ ਥੋੜ੍ਹਾ ਜਿਹਾ ਸਮਝ ਜਾਵੇ ਤਾਂ ਫਿਰ ਉਹਨੂੰ ਬੀਤੇ ਹੋਏ ਵਕਤ 'ਤੇ ਝੋਲਾ ਨਹੀਂ ਦਿੰਦਾ, ਬੀਤੇ ਹੋਏ ਵਕਤ ਦੇ ਬਾਰੇ ਸੋਚ ਸੋਚ ਕੇ ਫਿਰ ਬੰਦਾ ਪਰੇਸ਼ਾਨ ਨਹੀਂ ਹੁੰਦਾ। ਪਰ ਕਹਿੰਦੇ ਨੇ ਕਿ ਜਦੋਂ ਫਿਰ ਜਿਸ ਚੀਜ਼ ਦਾ ਵਕਤ ਆਉਂਦਾ ਹੁੰਦਾ ਆ ਤਾਂ ਉਹ ਉਸ ਟਾਈਮ 'ਤੇ ਹੋਣੀ ਹੁੰਦੀ ਹੈ, ਪਰ ਜੇਕਰ ਤੁਸੀਂ ਵਕਤ ਰਹਿੰਦੇ ਹੋਏ ਕਈ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖੋਗੇ ਜਾਂ ਕੋਈ ਕੰਮ ਕਰਨ ਜਾ ਰਹੇ ਹਾਂ ਸਮੇਂ ਰਹਿੰਦੇ ਰਹਿੰਦੇ ਉਸ ਕੰਮ ਨੂੰ ਅਗਰ ਜੇਕਰ ਕਰ ਲਿਆ ਜਾਵੇ ਤਾਂ ਫਿਰ ਬਾਅਦ ਦੇ ਵਿੱਚ ਪਛਤਾਉਣਾ ਨਹੀਂ ਪੈਂਦਾ। ਸੋ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
4: ਮੈਨੂੰ ਗੁਰੂ ਜੀ ਪੀਲੀ ਪੈ ਗਈ ਜਹਿਰ ਪਿਆਲੀ, ਬਿਨਾਂ ਰੱਬ ਦੇ ਡੋਰੀਆਂ ਕਰਕੇ ਹੌਸਲਾ ਕਰਕੇ ਨੀ ਕਾਹਨੂੰ ਮੁੱਖ ਲਗਾਇਆ ਏ। ਸੱਚ ਦਾ ਵੇਲਾ ਜੈ ਜੈ ਜੈ, ਸੱਚ ਦਾ ਵੇਲਾ ਉਸਨੇ ਸਭ ਦਾ ਭਾਰ ਲੰਘਾਇਆ ਏ। ਸੱਚ ਦਾ ਵੇਲਾ ਮੇਰੇ ਮਾਪੇ ਵੈਰੀ ਹੋ ਗਏ ਨੇ, ਮੈਂ ਬੈਠੀ ਆਦਰੇ ਤੇਰੇ ਤੇ ਜਦ ਮੈਨੂੰ

0: ਮਾਰਨ ਲਈ ਕਾਦੇ ਝਗੜੇ ਜਿਹੜੇ ਜੇ ਬੇੜੀ ਤੇਰੀ ਦੁਖਾਂ ਨੇ ਘੇਰੀ ਗੱਲ ਨਾ ਬਦਲੀ ਰਹਿ ਗਈ ਰੇ ਜੈ ਰੁਪਿਆ ਦੀ ਜੈ ਜੈ ਜੈ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਉਹਨੂੰ ਕੌਣ ਮਾਰਨੇ ਵਾਲਾ ਉਹਦਾ ਸੱਚ ਲੁਕਾਇਆ ਲੁਕਦਾ ਨਹੀਂ ਝੂਠਿਆਂ ਨੂੰ ਪੈਂਦਾ ਬਾਲਾ ਮੱਖਣ ਲਾਲ ਧੋਖਾ ਪਿੰਡ ਜੀਰਾਪੁਰ ਜ਼ਿਲ੍ਹਾ ਜਲੰਧਰ
1: ਜੀ ਮੱਖਣ ਲਾਲ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਦੁਬਾਰਾ ਤੋਂ ਜੁੜਨ ਦੇ ਲਈ ਔਰ ਬਹੁਤ ਬਹੁਤ ਸ਼ੁਕਰੀਆ ਗੀਤ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਔਰ ਗੀਤ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਮੈਂ ਇੱਕ ਬੁਜ਼ਾਰਤ ਪਾਈ ਸੀ ਇੱਕ ਸਾਡੇ ਦੋਸਤ ਨੇ ਪਾਈ ਸੀ ਬੁਜ਼ਾਰਤ ਕਿ ਇੱਕ ਬੱਚਾ ਅਜਿਹਾ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਪਰ ਜਦੋਂ ਪੁੱਛੋਂ ਇਸ ਸਕੂਲੋਂ ਹਿਸਾਬ ਦਿੰਦਾ ਹੈ ਫਿਰ ਸਹੀ ਜਵਾਬ ਸੋ ਇਸ ਦਾ ਬੁਜ਼ਾਰਤ ਦਾ ਜਵਾਬ ਤੁਸੀਂ ਦੇ ਸਕਦੇ ਹੋ ਸੋ ਇੱਕ ਹੋਰ ਬੁਜ਼ਾਰਤ ਦੋਸਤ ਨੇ ਪੁੱਛੀ ਸੀ ਵੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਗਰਦਨ ਹੈ ਪਰ ਸਿਰ ਨਹੀਂ ਸਰੀਰ ਹੈ ਪਰ ਪੈਰ ਨਹੀਂ ਦੱਸੋ ਕੀ ਸੋ ਇਹਨਾਂ ਦੋਵੇਂ ਬੁਜ਼ਾਰਤਾਂ ਦੇ ਜਵਾਬ ਤੁਸੀਂ ਦੇ ਸਕਦੇ ਹੋ 9855-1027 'ਤੇ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ ਹਰਚਰਨ ਗਰੇਵਾਲ ਔਰ ਸੁਰਿੰਦਰ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਗਾਇਆ ਇਹ ਗੀਤ ਔਰ ਇਸ ਗੀਤ ਤੋਂ ਬਾਅਦ ਹੋਣਗੀਆਂ ਤੁਹਾਡੀਆਂ ਪਿਆਰ ਭਰੀਆਂ ਮਿੱਠੀਆਂ ਆਵਾਜ਼ਾਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ

ਹਰਚਰਨ ਗਰੇਵਾਲ ਸੁਰਿੰਦਰ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਗਾਇਆ ਗੀਤ ਤੁਸੀਂ ਇੰਜੋਏ ਕੀਤਾ। 102.7 FM ਰੇਨਬੋ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ। ਨਿਊਜ਼ ਔਨ AIR ਐਪ ਤੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਗੂਗਲ ਪਲੇ ਸਟੋਰ ਤੇ ਜਾ ਕੇ ਤੁਸੀਂ ਨਿਊਜ਼ ਔਨ AIR ਐਪ ਸਰਚ ਕਰਨੀ ਹੈ ਔਰ ਉੱਥੇ ਜਾ ਕੇ ਤੁਸੀਂ ਪੰਜਾਬ ਔਰ ਜਲੰਧਰ ਕੈਟਾਗਰੀ ਸਿਲੈਕਟ ਕਰਨੀ ਹੈ। ਲਾਈਵ ਤੇ ਜਾ ਕੇ ਤੁਹਾਨੂੰ ਮਿਲ ਜਾਏਗਾ FM ਰੇਨਬੋ ਜਲੰਧਰ।

0: ਇਹ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਐਫ ਐਮ ਰੇਨਬੋ ਦੇ ਸਾਰੇ ਪ੍ਰੋਗਰਾਮ ਤੁਹਾਨੂੰ ਉੱਥੇ ਮਿਲ ਜਾਣਗੇ, ਤੁਸੀਂ ਆਨੰਦ ਮਾਣ ਸਕਦੇ ਹੋ ਐਪ ਦੇ ਜ਼ਰੀਏ। ਜੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਤੁਸੀਂ ਕਰ ਸਕਦੇ ਹੋ। 9855 10 10 27 ਨੰਬਰ ਹੈ, ਔਰ ਇਸ ਨੰਬਰ 'ਤੇ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਭੇਜ ਰਹੇ ਨੇ। ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਆਪਣੀਆਂ ਲਿਖੀਆਂ ਲਿਖਤਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਸੋ ਇੱਕ ਮੈਂ ਡਾਇਲੋਗ ਤੁਹਾਡੇ ਨਾਲ ਸਾਂਝਾ ਕੀਤਾ ਸੀ, ਇੱਕ ਵਾਰੀ ਫਿਰ ਤੋਂ ਮੈਂ ਡਾਇਲੋਗ ਚਲਾਉਣ ਜਾ ਰਿਹਾ। ਤੁਸੀਂ ਦੱਸਣਾ ਕਿ ਇਹ ਡਾਇਲੋਗ ਕਿਹੜੀ ਮੂਵੀ ਦਾ ਔਰ ਕਿਹੜੇ ਕਲਾਕਾਰਾਂ ਦੀਆਂ ਇਹ ਆਵਾਜ਼ਾਂ ਨੇ।
1: ਬਸ ਬਾਪੂ ਜੀ ਬਸ, ਐਨੀ ਦਿਲ ਛੋਟਾ ਕਰੀਦਾ ਹੁੰਦਾ, ਕੋਈ ਐਸੀ ਗੱਲ ਨੀ। ਇਹ ਤੇਰੀ ਨੌਂ ਦੇ ਰੰਗ ਦਾ ਹੀ ਚਮਤਕਾਰ ਹੈ। ਇਸ ਉਮਰੇ ਬੁੱਢੇ ਬਾਰੇ ਤੇਰੀ ਸੁਰਤ ਕਿਤੇ ਪ੍ਰਭੂ ਚ ਜਾ ਕੇ ਲੀਨ ਹੋਏਗੀ। ਜੇ ਕਿਤੇ ਗੋਰੀ ਵਿਆਹ ਲਿਆਉਂਦਾ ਨਾ, ਸਾਰਾ ਦਿਨ ਤੇਰੀ ਕੁੱਤੇ ਝਾਗ ਨੀ ਸੀ ਮੁੱਕਣੀ।
0: ਜੀ ਵਾਕਈ ਇਸ ਹਸਾਉਂਦੇ ਹੋਏ ਗੁਦਗੁਦਾਉਂਦੇ ਹੋਏ ਕਲਾਕਾਰ ਦੀ ਆਵਾਜ਼ ਤੁਸੀਂ ਜ਼ਰੂਰ ਪਛਾਣ ਲਈ ਹੋਏਗੀ, ਔਰ ਮੈਨੂੰ ਦੱਸ ਸਕਦੇ ਹੋ ਤੁਸੀਂ ਵੀ ਇਹ ਕੌਣ ਕਲਾਕਾਰ ਨੇ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਏ ਗਏ ਨੇ। ਸੋ ਫਿਲਹਾਲ ਚੱਲਦੇ ਹਾਂ ਅਗਲੇ ਮੈਸੇਜਸ ਵੱਲ, ਔਰ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ ਕਿ ਕਰਕੇ ਸਾਰੇ ਮੈਸੇਜ ਉਹਨਾਂ ਤੱਕ ਪਹੁੰਚਾਏ ਜਾਣਗੇ। ਆਓ ਸੁਣਦੇ ਹਾਂ ਇਹ ਮੈਸੇਜ ਸਾਨੂੰ ਕੌਣ ਤੇ ਕਿੱਥੋਂ ਭੇਜ ਰਹੇ ਨੇ। ਜੀ ਮੈਸੇਜ ਦੇ ਵਿੱਚ ਥੋੜੀ ਜੀ ਤਕਨੀਕੀ ਖਰਾਬੀ ਆ ਜਗੀ ਹੈ,
2: ਦੁਆਰਾ ਸੁਣਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜੀ ਸੋਤਾ ਉਹਦੇ ਚੰਦਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜੋ ਬਣ ਚੁੱਕਾ ਹੈ ਰੇਡੀਓ ਸੁਣਨ ਵਾਲਿਆਂ ਦੀ ਪਹਿਲੀ ਪਸੰਦ, ਜਿਹੜਾ ਵਿਦੇਸ਼ਾਂ ਵਿੱਚ ਵੀ ਆਪਣੀ ਪਹਿਚਾਣ ਬਣਾ ਚੁੱਕਾ ਹੈ। ਇਹਦਾ ਸਿਹਰਾ ਸਾਡੇ ਕਾਬਲ ਆਰ ਜੇ ਤੇ ਪੂਰੀ ਟੀਮ ਨੂੰ ਜਾਂਦਾ ਹੈ। ਅੱਜ ਰੇਡੀਓ ਰੇਨਬੋ ਦੇ ਵਿਹੜੇ ਵਿੱਚ ਲਲਿਤ ਸੋਨੀ ਜੀ ਆਏ ਨੇ ਜੋ ਮਿੱਠੀ ਆਵਾਜ਼ ਦੇ ਮਾਲਕ ਤੇ ਹੈ ਹੀ ਨੇ। ਇਹਨਾਂ ਦੀ ਜ਼ੁਬਾਨ ਤੇ ਮਾਂ ਸਰਸਵਤੀ ਦੀ ਬੜੀ ਕਿਰਪਾ ਹੈ। ਲਲਿਤ ਜੀ ਦਾ ਸ਼ਬਦ ਕੋਸ਼ ਨਹੀਂ ਬੜਾ ਵੱਡਾ ਹੈ। ਅਸੀਂ ਸਾਰੇ ਕਰਦੇ ਹਾਂ 9 ਵਜਣ ਦਾ ਇੰਤਜ਼ਾਰ ਤੇ ਹੱਸਦਾ ਤੇ ਗੁਦਗੁਦਾਂਦਾ ਲਾਫਿੰਗ ਸਾਡਾ ਨੇ ਲੈ ਕੇ ਮੈਂ ਹੋ ਗਿਆ ਜੇ ਤਿਆਰ। ਸੁਣਨ ਵਾਲੇ ਮੈਨੂੰ ਆਪਣੇ ਕੰਨ ਉਧਾਰੇ ਦਿਓ ਜੀ। ਸੱਚੇ ਆਸ਼ਕ ਲੈਲਾ ਮੈਨੂ, ਸ਼ੀਰੀ ਫਰਹਾਦ, ਹੀਰ ਰਾਂਝਾ, ਸੱਸੀ ਪੁੰਨੂ ਤੇ ਹੈਗੇ ਹੀ ਨੇ, ਪਰ ਅੱਜ ਕੱਲ ਦੇ ਆਸ਼ਕ ਲੱਭਣੇ ਹੋਣ ਤੇ ਇੱਟ ਪੁੱਟਣ ਦੀ ਲੋੜ ਵੀ ਕੋਈ ਨਹੀਂ, ਇੱਟ ਦੇ ਉੱਤੇ ਹੀ ਬੈਠੇ ਮਿਲਣਗੇ। ਅੱਜ ਕੱਲ ਦਾ ਆਸ਼ਕ ਕੁੜੀ ਨੂੰ ਮਿਲਣ ਜਾਇਆ ਕਰੇ, ਪਿਓ ਨੇ 8 ਵਾਰੀ ਕੁੱਟ ਕੇ ਭੇਜਿਆ, ਜਦੋਂ 9ਵੀਂ ਵਾਰੀ ਕੁੱਟਿਆ ਗਿਆ ਤੇ ਕੱਪੜੇ ਝਾੜਦਾ ਹੋਇਆ ਬੋਲਿਆ, ਅੰਕਲ ਜੀ ਫਿਰ ਮੈਂ ਨਾ ਹੀ ਸਮਝਾਂ। ਇਹੋ ਜਿਹਾ ਹੀ ਆਸ਼ਕ ਕੁੜੀ ਦੇ ਭਰਾਵਾਂ ਕੋਲੋਂ ਚੰਗੀ ਮਾਰ ਖਾ ਕੇ ਹਸਪਤਾਲ ਤੁੜਵਾ ਲਏ, ਮੂੰਹ ਚੋਂ ਖੂਨ ਵਗਦਾ ਪਿਆ। ਜਦੋਂ ਹਸਪਤਾਲ ਪਹੁੰਚਿਆ ਤੇ ਨਰਸਾਂ ਵੀ ਬੋਲੀਆਂ, ਬਹਾਰੋ ਫੂਲ ਬਰਸਾਓ, ਕਿਸੇ ਦਾ ਮਹਿਬੂਬ ਆਇਆ ਜੇ। ਉਹ ਕਿਹੜੀ ਚੀਜ਼ ਹੈਗੀ ਏ ਜਿਹੜੀ ਅਸੀਂ ਖਾਣ ਵਾਸਤੇ ਮੁੱਲ ਲੈ ਕੇ ਖਰੀਦਨੇ ਹਾਂ ਪਰ ਉਹ ਖਾਂਦੇ ਨਹੀਂ। ਮੈਨੂੰ ਪਤਾ ਸੀ, ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਮੇਰੇ ਤੋਂ ਜ਼ਿਆਦਾ ਸਿਆਣਾ ਹੀ ਕੋਈ ਨਹੀਂ ਹੈਗਾ, ਉਹ ਪਲੇਟ ਹੁੰਦੀ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਹਸਾਉਣ ਵਾਲੇ ਗੁਦਗੁਦਾਉਣ ਵਾਲੇ ਸੈਟਰਡੇ ਦੇ ਵਿੱਚ ਹਾਜ਼ਰੀ ਲਗਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਇਹ ਹਾਸੇ ਜਿਹੜੇ ਆ ਇਸੇ ਤਰ੍ਹਾਂ ਹੀ ਬਰਕਰਾਰ ਰਹਿਣੇ ਚਾਹੀਦੇ ਨੇ। ਬਹੁਤ ਬਹੁਤ ਸ਼ੁਕਰੀਆ ਉਹਦੇ ਚੰਦਰ ਜੀ ਤੁਹਾਡਾ ਮੈਸੇਜ ਭੇਜਣ ਦੇ ਲਈ, ਔਰ ਬਹੁਤ ਬਹੁਤ ਸ਼ੁਕਰੀਆ ਤਮਾਮ ਦੋਸਤਾਂ ਦਾ ਜਿਹੜੇ ਸਾਨੂੰ ਮੈਸੇਜ ਭੇਜ ਰਹੇ ਨੇ। ਆਓ ਇੱਕ ਹੋਰ ਵੋਇਸ ਮੈਸੇਜ ਸੁਣਦੇ ਹਾਂ।
3: ਹੈਲੋ ਦਿਲ ਆਪਣਾ ਪੰਜਾਬੀ, ਰਿਸਪੈਕਟਿਡ ਲਲਿਤ ਸੋਨੀ ਸਰ ਜੀ, ਵੈਰੀ ਗੁੱਡ ਮਾਰਨਿੰਗ। ਸਾਰੇ ਦੋਸਤਾਂ ਨੂੰ ਪਿਆਰ ਭਰੀ
0: ਜੀ, ਤੁਹਾਨੂੰ ਵੀ ਗੁੱਡ ਮਾਰਨਿੰਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
3: ਠੰਡੀ ਠੰਡੀ ਹਵਾ ਦੇ ਨਾਲ, ਨਿੱਕੀ ਨਿੱਕੀ ਬੂੰਦਾਬਾਂਦੀ ਦੇ ਨਾਲ, ਲਲਿਤ ਸੋਨੀ ਸਰ ਜੀ

0: ਸਾਨੂੰ ਬਹੁਤ ਅੱਛੀਆਂ ਹੈਲੋ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਾਨੂੰ ਬਹੁਤ ਸੋਹਣੀਆਂ ਜਾਣਕਾਰੀਆਂ ਦੇ ਰਹੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਸਾਡੀ ਗੱਲ ਕਰਵਾਈ ਡਾਕਟਰ ਅਨੁਪਮ ਕੌਰ ਜੀ ਦੇ ਨਾਲ, ਜਿਹੜਾ ਅੱਜ ਹੈਗਾ ਅੰਤਰਰਾਸ਼ਟਰੀ ਐਲਵਿਜ਼ਮ ਡੇ, ਜਿਹਦੇ ਵਿੱਚ ਇੱਕ ਅਨੋਖਾ ਬੱਚਾ ਇੱਕ ਹੁੰਦਾ ਹੈ ਦਿਮਾਗ ਵੱਲੋਂ ਨਹੀਂ, ਸਕਿਨ ਵੱਲੋਂ, ਵਾਲਾਂ ਵੱਲੋਂ ਤੇ ਅੱਖਾਂ ਵੱਲੋਂ, ਤੇ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਦੇ ਹੋਏ ਫਿਰ ਉਹਨਾਂ ਨੇ ਟੀਚਰ ਤੇ ਗੁਰੂ ਦੀ ਇੱਕ ਛੋਟੀ ਜਿਹੀ ਗੱਲ ਸੁਣਾਈ, ਜਿਹਦੇ ਵਿੱਚ ਟੀਚਰ ਨੇ ਗੁਰੂ ਨੂੰ ਕਾਰ ਗਿਫਟ ਕੀਤੀ। ਇਸ ਤਰ੍ਹਾਂ ਹੀ ਮੈਂ ਇੱਕ ਗੱਲ ਕਰਦੀ ਹਾਂ, ਜਦ ਮੈਂ 2 ਸਾਲ ਦਾ ਕੋਰਸ ਪੂਰਾ ਕਰ ਲਿਆ ਸਿਲਾਈ ਕਢਾਈ ਦਾ ਤੇ ਮੇਰੀ ਟ੍ਰੇਨਿੰਗ ਦੀ ਵਾਰੀ ਆਈ ਤੇ ਮੇਰੇ ਘਰ ਦੇ ਕਹਿੰਦੇ ਬਸ ਬਹੁਤ ਹੈ ਸਿਲਾਈ ਕਢਾਈ, ਠੀਕ ਹੈ ਬਸ ਇੰਨਾ ਕੁ, ਤੇ ਮੇਰੀ ਮੈਡਮ ਕਹਿੰਦੀ ਨਹੀਂ ਨੰਬਰ ਆਇਆ ਵਾ ਤੇ ਮੈਂ ਕਰਵਾਉਣੀ ਹੈ। ਇਸ ਤਰ੍ਹਾਂ ਹੀ 87 ਦੇ ਵਿੱਚ ਮੈਡਮ ਮੇਰੇ ਨਾਲ ਮੇਰੇ ਘਰ ਆਏ, ਮੇਰੇ ਫਾਦਰ ਮਦਰ ਨੂੰ ਸਮਝਾਇਆ ਤੇ ਮੈਂ ਫਿਰ ਟੀਚਰ ਟ੍ਰੇਨਿੰਗ ਕੀਤੀ। ਉਹ ਕਹਿੰਦੇ ਕਿ ਇਹਦੀ ਫੀਸ ਅਸੀਂ ਦੇਵਾਂਗੇ, ਤੇ ਇਸ ਤਰ੍ਹਾਂ ਤੁਸੀਂ ਮੈਨੂੰ ਅੱਜ ਇਹ ਗੱਲ ਸਾਂਝੀ ਕਰਵਾਈ ਹੈ, ਮੇਰੇ ਦਿਲ ਵਿੱਚੋਂ ਇਹ ਗੱਲ ਕੱਢੀ ਹੈ, ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਆਪਣੀ ਟੀਚਰ ਕਮਲਾ ਭਗਤ ਦੇ ਥਰੂ ਅੱਜ ਟ੍ਰੇਨਿੰਗ ਕਰਕੇ ਤੇ ਮੈਂ ਬੜੀ ਕਾਮਯਾਬ ਲੇਡੀਜ਼ ਹਾਂ, ਬਹੁਤ ਅੱਛਾ ਬੁਟੀਕ ਚਲਾਇਆ ਹੈ, ਬਹੁਤ ਅੱਛਾ ਬੁਟੀਕ ਤੇ ਕੰਮ ਕੀਤਾ ਹੈ, ਤੇ ਮੈਂ ਵੀ ਬੜੀ ਲੜਕੀਆਂ ਦੀ ਮਦਦ ਕੀਤੀ ਹੈ, ਬੜੇ ਲੜਕਿਆਂ ਦੀ ਮਦਦ ਕੀਤੀ ਹੈ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਜੀ ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਸੀਂ ਬਹੁਤ ਖੂਬਸੂਰਤ ਯਾਦ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਬਾਕੀ ਜੋ ਕੰਮ ਤੁਹਾਡੇ ਟੀਚਰ ਨੇ ਜਿਹੜਾ ਬੂਟਾ ਜਿਹੜਾ ਹੈ ਤੁਹਾਡੇ ਅੰਦਰ ਲਾਇਆ ਸੀ, ਉਹ ਬੂਟਾ ਹੁਣ ਜਿਹੜਾ ਹੈ ਕਿਤੇ ਨਾ ਕਿਤੇ ਤੁਸੀਂ ਉਸ ਬੂਟੇ ਨੂੰ ਬਹੁਤ ਵਿਸ਼ਾਲ ਕਾਇਆ ਬਣਾ ਦਿੱਤਾ ਹੈ, ਵੱਡਾ ਬਣਾ ਦਿੱਤਾ ਹੈ, ਔਰ ਤੁਹਾਡੀ ਛਤਰ ਛਾਇਆ ਦੇ ਵਿੱਚ ਜਿਹੜੇ ਨੇ ਤੁਸੀਂ ਦੱਸਿਆ ਕਿ ਤੁਸੀਂ ਵੀ ਜਿਹੜਾ ਅੱਗਿਓਂ ਮਦਦ ਕਰ ਰਹੇ ਹੋ। ਸੋ ਬਾਕੀ ਇਹ ਉਸ ਗੁਰੂ ਦੀ ਦਿੱਤੀ ਹੋਈ ਸਿੱਖਿਆ ਹੀ ਹੈ ਜਿਹਦੀ ਬਦੌਲਤ ਤੁਸੀਂ ਅੱਗੇ ਵੱਧਦੇ ਜਾ ਰਹੇ ਹੋ, ਤੇ ਇਹੀ ਹੋਣਾ ਚਾਹੀਦਾ, ਇਹੋ ਹੀ ਕਰਨਾ ਚਾਹੀਦਾ। ਜਿੰਨਾ ਹੋ ਸਕੇ ਜੇ ਕੋਈ ਸਾਡੇ ਲਈ ਕੁਝ ਕਰਦਾ ਤੇ ਅਸੀਂ ਵੀ ਕੁਝ ਨਾ ਕੁਝ ਕਿਸੇ ਦੇ ਲਈ ਜ਼ਰੂਰ ਕਰੀਏ, ਕਿਉਂਕਿ ਤੁਹਾਡੇ ਵੱਲੋਂ ਕੀਤੀ ਹੋਈ ਮਦਦ ਦੇ ਨਾਲ ਕੋਈ ਇਨਸਾਨ ਬਹੁਤ ਉੱਪਰ ਤੱਕ ਪਹੁੰਚ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇੱਕ ਹੋਰ ਅੱਗੇ ਮੈਸੇਜ ਸਾਡੇ ਤੱਕ ਪਹੁੰਚਿਆ, ਕਹਿੰਦੇ ਨੇ ਕੰਮ ਇੱਦਾਂ ਦਾ ਕਰੋ ਕਿ ਲੋਕ ਬਾਅਦ ਚੋਂ ਕਹਿਣ ਰਹਿਣ ਦੇ ਤੇ ਤੋਂ ਨਹੀਂ ਹੋਣਾ। ਸੋ ਇਹ ਮੈਸੇਜ ਸਾਨੂੰ ਭੇਜਿਆ ਸੀ ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ ਜੀ। ਜੀ ਇਹਨਾਂ ਨੇ ਜਵਾਬ ਦਿੱਤਾ ਵੀ ਪਹਿਲੀ ਜਿਹੜੀ ਬੁਝਾਰਤ ਹੈ ਉਹਦਾ ਜਵਾਬ ਨਹੀਂ ਜੀ, ਇਹ ਨਹੀਂ ਤੁਹਾਡਾ ਜਵਾਬ ਸਹੀ ਹੈ। ਸੋ ਕੋਈ ਨਹੀਂ, ਸਹੀ ਜਵਾਬ ਮੈਂ ਜ਼ਰੂਰ ਦੇਵਾਂਗਾ ਜਿਹੜੀ ਮੈਂ ਬੁਝਾਰਤ ਪਾਈ ਸੀ। ਇੱਕ ਬੱਚਾ ਅਜਿਹਾ ਨਾ ਜਾਂਦਾ ਸਕੂਲ, ਨਾ ਕੋਈ ਪੜ੍ਹੇ ਕਿਤਾਬ, ਪਰ ਜਦੋਂ ਪੁੱਛਿਓ ਈਸ ਕਰੋ ਹਿਸਾਬ, ਦਿੰਦਾ ਫਿਰ ਇਹ ਸਹੀ ਜਵਾਬ। ਸੋ ਇੱਕ ਹੋਰ ਮੈਸੇਜ ਕਹਿੰਦੇ ਨੇ ਕਿ ਜ਼ਿੰਦਗੀ ਕਾ ਸਫ਼ਰ ਬਹੁਤ ਲੰਮਾ ਹੈ, ਜ਼ਿੰਦਗੀ ਕਾ ਸਫ਼ਰ ਬਹੁਤ ਲੰਮਾ ਹੈ। ਅੱਧੀ ਥੋੜ੍ਹੀ ਇਹਨਾਂ ਨੇ ਹਿੰਦੀ ਔਰ ਪੰਜਾਬੀ ਮਿਕਸ ਕੀਤੀ ਹੈ। ਸੋ ਜ਼ਿੰਦਗੀ ਦਾ ਸਫ਼ਰ ਬਹੁਤ ਲੰਮਾ ਹੈ, ਕਦੇ ਦੁੱਖਾਂ ਸੁੱਖਾਂ ਨਾਲ ਭਰਿਆ ਹੁੰਦਾ ਹੈ, ਇਸ ਲਈ ਹਮਸਫ਼ਰ ਸੋਹਣਾ ਨਹੀਂ ਬਲਕਿ ਸਾਥ ਨਿਭਾਉਣ ਵਾਲਾ ਲੱਭੋ। ਜ਼ਿੰਦਗੀ ਬਹੁਤ ਸੌਖੀ ਗੁਜ਼ਰੇਗੀ, ਕਿੱਕੀ ਤਿਮਾਨ ਸੰਗਰੂਰ ਤੋਂ। ਸੋ ਸੰਗਰੂਰ ਵਾਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਚੰਗਾ ਲੱਗਾ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ, ਔਰ ਇਹੋ ਜਿਹੇ ਮੈਸੇਜ ਤੁਸੀਂ ਹਰ ਰੋਜ਼ ਕਰ ਸਕਦੇ ਹੋ 9 ਤੋਂ 10 ਦੇ ਖੂਬਸੂਰਤ ਸਫ਼ਰ ਦੇ ਵਿੱਚ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਜਿੱਥੇ ਤੁਸੀਂ ਦਿਲ ਖੋਲ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਸੋ ਇੱਕ ਹੋਰ ਵੋਇਸ ਮੈਸੇਜ ਸੁਣਦੇ ਹਾਂ, ਦੋਸਤ ਕੀ ਕਹਿ ਰਹੇ ਨੇ।
2: ਆਰ ਜੇ ਲਲਿਤ ਸੋਨੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ, ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ। ਸੁਖਦੇਵ ਸਿੰਘ ਲਫਨਪਾਲ, ਬਸਤੀ ਸ਼ੇਖ, ਜਨਤ ਨਗਰ, ਜਲੰਧਰ ਵੱਲੋਂ ਸਾਰੇ ਸੁਨੋਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ।
1: ਆਉਣ ਦਿਓ।
2: ਉਹ ਉਜੜੇ ਹੋਏ ਬਾਗਾਂ ਨੂੰ ਵੀ ਗੁਲਜ਼ਾਰ ਬਣਾ ਜਾਂਦੇ ਨੇ
1: ਜੀ,
2: ਬੇਜਾਨ ਜਿਹੇ ਪੱਥਰਾਂ ਨੂੰ ਵੀ ਸ਼ਾਹਕਾਰ ਬਣਾ ਜਾਂਦੇ ਨੇ, ਜੋ ਲੰਘ ਚੁੱਕੇ ਨੇ ਰਾਹਾਂ ਤੋਂ ਉਹਨਾਂ ਨੂੰ ਪਿਆਰ ਬਣਾ ਜਾਂਦੇ ਨੇ, ਉਹ ਹਵਾਵਾਂ ਦੇ ਨਾਲ ਉੱਡਦੇ ਕਦੇ ਲਹਿਰਾਂ ਨੂੰ ਫੜਦੇ ਨੇ, ਜੋ ਕੋਈ ਪੜ੍ਹ ਨਹੀਂ ਸਕਦਾ ਉਹ ਚਿਹਰੇ ਵੀ ਪੜ੍ਹਦੇ ਨੇ, ਉਹ ਦੁਨੀਆਂ ਤੋਂ ਵੱਖਰੇ ਹੋ ਕੇ ਖੁਦ ਆਪਣੇ ਨਾਲ ਲੜਦੇ ਨੇ, ਨਾ ਸਮਝੀ ਉਹਨਾਂ ਨੂੰ ਇਕੱਲੇ, ਉਹਨਾਂ ਦਾ ਸੰਸਾਰ ਵੱਖਰਾ ਹੁੰਦਾ ਏ, ਹਰ ਇੱਕ ਮੁਸਕਰਾਹਟ ਦੇ ਪਿੱਛੇ ਕੋਈ ਰਾਜ ਗੂੜਾ ਹੁੰਦਾ ਹੈ, ਜੋ ਗੱਲਾਂ ਜਗ ਤੇ ਲੁਕਦੀਆਂ ਨੇ ਉਹ ਸ਼ਰੇ

0: ਨਾਮ ਲਿਖ ਜਾਂਦੇ ਨੇ ਸੁਖਦੇਵ। ਲੋਕੀ ਲੱਖਾਂ ਕੋਸ਼ਿਸ਼ਾਂ ਕਰਕੇ ਪਰ ਸ਼ਾਇਰ ਨਾਮ ਲਿਖ ਜਾਂਦੇ ਨੇ, ਪਰ ਸ਼ਾਇਰ ਨਾਮ ਲਿਖ ਜਾਂਦੇ ਨੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
1: ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਖੂਬਸੂਰਤ ਕਵਿਤਾ ਸਾਂਝੀ ਕੀਤੀ। ਸੋ ਬਾਕੀ ਕੁਝ ਜੇਕਰ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਕੁਝ ਇਤਿਹਾਸ ਸਿਰਜਣਾ ਚਾਹੁੰਦੇ ਹੋ ਜਾਂ ਫਿਰ ਕੁਝ ਅਜਿਹਾ ਲਿਖ ਦਿਓ ਕਿ ਦੁਨੀਆ ਪੜ੍ਹਦੀ ਰਹੇ, ਜਾਂ ਫਿਰ ਕੁਝ ਇਦਾਂ ਦਾ ਕਰ ਜਾਓ ਕਿ ਦੁਨੀਆ ਤੁਹਾਡੇ ਬਾਰੇ ਲਿਖਦੀ ਰਹੇ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਪਿਆਰੀ ਜੀ ਕਵਿਤਾ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ। ਸੋ ਪ੍ਰੋਗਰਾਮ ਦੇ ਵਿੱਚ ਸਮਾਂ 9:52 ਹੋ ਰਹੇ ਨੇ ਔਰ ਪ੍ਰੋਗਰਾਮ ਹੌਲੀ ਹੌਲੀ ਆਪਣੀ ਸਮਾਪਤੀ ਦੇ ਵੱਲ ਜਾ ਰਿਹਾ, ਪਰ ਮੈਂ ਇੱਕ ਦੋਸਤ ਦੀ ਬੁਝਾਰਤ ਸਾਨੂੰ ਪਾਈ ਸੀ, ਉਸਦਾ ਮੈਂ ਜਵਾਬ ਹੁਣ ਦੇਣ ਜਾ ਰਿਹਾ। ਉਹਨਾਂ ਨੇ ਬੁਝਾਰਤ ਸਾਨੂੰ ਭੇਜੀ ਸੀ ਕਿ ਇੱਕ ਅਜਿਹੀ ਚੀਜ਼ ਹੈ ਜਿਸ ਦੀ ਗਰਦਨ ਹੈ ਪਰ ਸਿਰ ਨਹੀਂ, ਸਰੀਰ ਹੈ ਪਰ ਪੈਰ ਨਹੀਂ। ਸੋ ਇਸ ਦਾ ਸਹੀ ਜਵਾਬ ਹੈ ਕਮੀਜ਼ ਅਤੇ ਕੁੜਤਾ, ਯਾਨੀ ਕਿ ਕੁੜਤਾ ਔਰ ਪੈਜਾਮਾ। ਇਹਨਾਂ ਨੇ ਲਿਖਿਆ ਹੋਇਆ ਵੀ ਕਮੀਜ਼ ਦੀ ਕਹਿੰਦੇ ਗਰਦਨ ਨਹੀਂ ਹੁੰਦੀ, ਪਰ ਗਰਦਨ ਹੁੰਦੀ ਹੈ ਪਰ ਸਿਰ ਨਹੀਂ ਹੁੰਦਾ, ਔਰ ਸਰੀਰ ਵਾਲਾ ਹਿੱਸਾ ਹੁੰਦਾ ਹੈ ਪਰ ਪੈਰ ਨਹੀਂ ਹੁੰਦੇ। ਸੋ ਇਹ ਸੀ ਇਸ ਬੁਝਾਰਤ ਦਾ ਜਵਾਬ। ਔਰ ਇੱਕ ਹੋਰ ਬੁਝਾਰਤ ਜਿਹੜੀ ਮੈਂ ਪਾਈ ਸੀ, ਇੱਕ ਬੱਚਾ ਅਜਿਹਾ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ, ਪਰ ਜਦੋਂ ਪੁੱਛੋ ਇਸ ਕੋਲੋਂ ਹਿਸਾਬ ਦਿੰਦਾ ਹੈ ਫਿਰ ਸਹੀ ਜਵਾਬ। ਸੋ ਇਸ ਦਾ ਜਵਾਬ ਹੈ ਕੈਲਕੂਲੇਟਰ। ਕੁਝ ਕੁ ਦੋਸਤਾਂ ਨੇ ਇਹਦਾ ਜਵਾਬ ਸਾਨੂੰ ਭੇਜਿਆ ਹੋਇਆ ਕੈਲਕੂਲੇਟਰ। ਸੋ ਉਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ, ਬਿਲਕੁਲ ਸਹੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਬਾਕੀ ਮੈਂ ਇੱਕ ਡਾਇਲੋਗ ਸੁਣਾਇਆ ਸੀ ਵੀ ਉਹ ਡਾਇਲੋਗ ਕਿਹੜੀ ਮੂਵੀ ਦਾ ਹੈ। ਸੋ ਮੂਵੀ ਦਾ ਨਾਮ ਸੀ ਜੱਗ ਜਿਉਂਦਿਆਂ ਦੇ ਮੇਲੇ ਔਰ ਕਲਾਕਾਰ ਸਨ ਗੁਰਪ੍ਰੀਤ ਸਿੰਘ ਘੁੱਗੀ।

0: जी दोस्तों, इसी आस इसी उम्मीद दे नाल प्रोग्राम जड़ा है वाइंड अप करन दा समा आ गया है, क्योंकि अगले आरजे आरजे रणदीप जी दी एंट्री हो चुकी हुई है। और जाने तो पहला थोनों एक गल जरूर दस के जावगा, जरूर बेनती करके जावगा कि तुसी 9 तो 10 दे खूबसूरत सफर दे विच समय दे विच जिहड़ा तुसी रोज़ हाजिरी लगा सकते हो। 9 तो 10 दा खूबसूरत समा हुंदा है प्रोग्राम दिल अपना पंजाबी दा। चंगा लिखदे हो, चंगा गाउंदे हो, या फिर किसी दा लिखिया गीत कविता नज़म शायरी पोएट्री थोनों बेहद पसंद है या थोड़े दिल के बेहद करीब है, तो तुम उस दिन चंद लाइना बोल के गा के लिख के साढ़े तक पहुँचा सकते हो। या फिर थोड़े आस पड़ोस दे विच थोड़े गुआंढ दे विच कोई अजिहा टैलेंट है जिहड़ा खास महारत हासिल होवे जिन्हों या कुछ खास टैलेंट रखता होवे, तुसी उस दे जड़े विचार भी साढ़े नाल सांझे कर सकते हो। तो फिलहाल जाते जाते एक होर वॉइस मैसेज पहुंच चुका है, इस नूं भी फटाफट दे प्ले कर दिंदे आ।
1: माणयोग दोस्त ललित सोनी जी ते सारे श्रोते जड़े इस टाइम दिल अपना पंजाबी नाल FM रेंबो दे जरिए जुड़े हुए ने ते इस खूबसूरत प्रोग्राम दा आनंद माण रहे ने। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਸਾਰੇ ਆਪਣੇ ਆਪਣੇ ਕੋਈ ਕਵਿਤਾ ਦੇ ਰੂਪ 'ਚ ਸਾਰੇ ਬਹੁਤ ਵਧੀਆ ਗੱਲਾਂ ਕਰ ਰਹੇ ਨੇ। ਤੁਹਾਡਾ ਵੀ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬੇਹੱਦ ਲਾਜਵਾਬ, ਤੁਹਾਡਾ ਵੀ ਦਿਲੋਂ ਧੰਨਵਾਦ। ਅਤੇ ਮੈਂ ਗੱਲ ਕਰਨੀ ਚਾਹਾਂਗਾ, ਜੇਕਰ ਬੁਰੀ ਆਦਤ ਸਮੇਂ 'ਤੇ ਨਾ ਬਦਲੀ ਤਾਂ ਬੁਰੀ ਆਦਤ ਤੁਹਾਡਾ ਹੀ ਸਮਾਂ ਬਦਲ ਦੇਗੀ, ਅਤੇ ਜੋ ਚੁੱਕ ਜਾਂਦਾ ਹੈ ਉਹ ਸਾਰੀ ਦੁਨੀਆਂ ਨੂੰ ਚੁਕਾ ਦਿੰਦਾ ਹੈ, ਚੁਕਾ ਸਕਦਾ ਹੈ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸ਼ਹੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਓਕੇ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਨ੍ਹਾਂ ਵੀ ਦੋਸਤਾਂ ਨੇ ਬੜੇ ਪਿਆਰ ਔਰ ਮਾਣ ਸਤਿਕਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿਨ੍ਹਾਂ ਨੇ ਘਰੇ ਬੈਠ ਕੇ ਐਪ ਦੇ ਜ਼ਰੀਏ ਰੇਡੀਓ ਦੇ ਜ਼ਰੀਏ ਪ੍ਰੋਗਰਾਮ ਦਾ ਆਨੰਦ ਮਾਣਿਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਸਟੂਡੀਓ ਘੜੀ 'ਚ ਸਮਾਂ 9:56 ਔਰ 7 ਸੈਕਿੰਡ ਹੋ ਰਹੇ ਨੇ, ਔਰ ਵੇਲਾ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ, ਫਿਰ ਕਿਸੇ ਮੋੜ 'ਤੇ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਹੋਵੇਗੀ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ, ਔਰ ਇਸੇ ਤਰ੍ਹਾਂ ਹੀ ਖੂਬਸੂਰਤ ਜ਼ਿੰਦਗੀ ਦਾ ਸਫ਼ਰ ਇੰਜੋਏ ਕਰਦਾ ਰਹਿਣਾ ਹੈ FM ਰੇਨਬੋ ਦੇ ਨਾਲ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਜੀ FM ਨਿਊਜ਼ ਹੈਡਲਾਈਨਸ। ਸਮਾਂ ਹੋ ਚੁੱਕਿਆ ਜੀ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। DRDO ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਤੇਲ ਟੈਂਕਰ ਦੇ ਹਮਲੇ ਦੇ ਵਿਰੁੱਧ ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸਖ਼ਤ ਵਿਰੋਧ ਜਤਾਇਆ ਹੈ। ਹਮਲੇ ਚ 3 ਭਾਰਤੀ ਨਾਵਿਕਾਂ ਦੀ ਮੌਤ ਹੋ ਗਈ ਸੀ।

ਉਧਰ ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ ਤੇ ਸ਼ਾਂਤੀ ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾ ਕੀਤਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰੀਖਿਆ ਸੰਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਹੈ।

ਪੰਜਾਬ ਦੇ ਸਥਾਨਕ ਸਹਿਕਾਰਾ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਨਗਰ ਨਿਗਮ ਖੇਤਰਾਂ ਦੀ ਅਚਨਚੇਤ ਚੈਕਿੰਗ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਹੋਈ ਹੈ। ਤੇ ਗੁਰਦਾਸਪੁਰ ਨੰਗਲ ਕੌਂਸਲ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਪੋਲਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਅਮਰੀਕਾ ਤਜਵੀਸ਼ੁ ਦਾ ਸ਼ਾਂਤੀ ਸਮਝੌਤੇ ਤਹਿਤ ਈਰਾਨ ਦੇ ਸਿਵਲ ਪ੍ਰਮਾਣੂ ਪ੍ਰੋਗਰਾਮ ਤੇ ਸਹਿਮਤੀ ਹੋਈ ਹੈ। ਔਰਤਾਂ ਦੀ ICC 2020 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੇ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਹੈਲੋ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਜੀ ਸਭ ਦਾ ਜੀ ਆਇਆਂ ਨੂੰ ਸਟੂਡੀਓ ਦੇ ਐਫ ਐਮ ਦੇ ਵਿਹੜੇ ਦੇ ਵਿੱਚ. ਸਟੂਡੀਓ ਦੀ ਘੜੀ 'ਤੇ 10:05 ਹੋ ਚੁੱਕੇ ਨੇ ਅਤੇ ਐਫ ਐਮ ਨਿਊਜ਼ ਹੈਡਲਾਈਨਸ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਜਿਹਾ ਸਵਾਗਤ ਹੈ ਜੀ. ਠੰਡਾ ਠੰਡਾ ਮੌਸਮ ਅਤੇ ਸ਼ਨੀਵਾਰ ਦਾ ਦਿਨ ਅਤੇ ਜੀ 6ਵਾਂ ਮਹੀਨਾ ਅਤੇ ਜੀ 13 ਤਰੀਕ ਹੈ. ਔਰ ਤੁਹਾਨੂੰ ਪਤਾ ਹੈ ਕਿ ਮੈਂ ਵਾਅਦਾ ਕਰਕੇ ਗਈ ਸੀ 2 ਦਿਨ ਪਹਿਲੇ ਕਿ ਹਾਂ ਮੈਂ ਤਾਂ ਜ਼ਰੂਰ ਆਊਂਗੀ, ਜਲਦ ਆਊਂਗੀ ਔਰ ਆਪਸੇ ਬਹੁਤ ਸਾਰੀ ਬਾਤੇਂ ਕਰੂੰਗੀ. ਅਤੇ ਲਓ ਜੀ, ਫਿਰ ਅੱਜ ਰਣਦੀਪ ਕੌਰ ਪਹੁੰਚ ਚੁੱਕੀ ਹੈ ਸਟੂਡੀਓ ਦੇ ਵਿਹੜੇ ਦੇ ਵਿੱਚ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ. ਪ੍ਰੋਗਰਾਮ ਦਾ ਨਾਂ ਹੈ ਜੀ ਗੀਤ ਬਹਾਰ. ਜੀ ਸੋਹਣਾ, ਪਿਆਰਾ ਅਤੇ ਹਸੀਨ ਮੌਸਮ, ਅਤੇ ਇਸ ਹਸੀਨ ਮੌਸਮ ਦੇ ਵਿੱਚ ਹਸੀਨ ਹਸੀਨ ਗੀਤ ਹੋ ਜਾਣ, ਕੁਝ ਨਵੇਂ ਗੀਤਾਂ ਨੂੰ ਛੱਡ ਕੇ ਪੁਰਾਣੇ ਉਸ ਦੌਰ ਦੇ ਵਿੱਚ ਚੱਲਦੇ ਹਾਂ ਜਿੱਥੇ ਪਿਆਰ ਦੇ ਉਹ ਲਮਹੇ, ਉਹ ਯਾਦਾਂ ਸਾਨੂੰ ਕੁਝ ਨਾ ਕੁਝ ਤਾਂ ਜ਼ਿੰਦਗੀ ਦੇ ਤਜ਼ਰਬੇ ਸਾਡੇ ਨਾਲ ਸਾਂਝੇ ਕਰਦੀਆਂ ਨੇ. ਅਤੇ ਨਾਲ ਦੀ ਨਾਲ ਅਸੀਂ ਵੀ ਸੋਚਾਂਗੇ ਕਿ ਵਾਕਈ ਸੱਚੀ ਮੈਂ ਐਸਾ ਕਦੇ ਕੁਛ ਹੋਤਾ ਹੈ. ਹਾਂਜੀ ਹਾਂਜੀ, ਹੁੰਦਾ ਹੈ ਜੀ, ਕਿਉਂਕਿ ਜੀ ਤੁਸੀਂ ਟਿਊਨ ਕੀਤਾ ਜੀ 102.7 ਐਫ ਐਮ ਰੇਨਬੋ ਦੇ ਪ੍ਰੋਗਰਾਮ ਗੀਤ ਬਹਾਰ ਦਾ ਪਹਿਲਾ ਗੀਤ ਅਨੂ ਮਲਿਕ ਐਂਡ ਹੇਮਾ ਸਰਦੇਸਾਈ ਦੀ ਆਵਾਜ਼ ਦੇ ਵਿੱਚ, ਅਤੇ ਫਿਲਮ ਹੈ ਜਾਨਮ ਸਮਝਾ ਕਰੋ, ਔਰ ਇਸੀ ਕਾ ਹੈ ਜੀ ਟਾਈਟਲ ਟਰੈਕ ਵੀ, ਜੋ ਹਮ ਸੁਣਤੇ ਹੈ ਆਪਕੇ ਸਾਥ.

102.7 FM ਤੇ ਜੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਬਹਾਰ ਔਰ ਅੱਜ ਰਣਦੀਪ ਹੈ ਤੁਹਾਡੇ ਨਾਲ 102.7 ਮੈਗਾਹਰਟਸ ਤੇ ਵਾਕਿਆ ਜੀ ਨਵਾਂ ਨਵਾਂ ਸਫ਼ਰ ਉਹ ਵੀ ਇਸ ਪ੍ਰੋਗਰਾਮ ਦਾ ਮਤਲਬ ਮੇਰਾ ਤਾਂ ਤੁਹਾਡਾ ਅੱਜ ਦਾ ਨਵਾਂ ਨਵਾਂ ਸਫ਼ਰ ਹਾਲਾਂਕਿ ਇਹ ਸਫ਼ਰ ਆਪਣਾ ਬੜਾ ਪੁਰਾਣਾ ਹੈ ਬੜੇ ਸਾਲਾਂ ਤੋਂ ਹੈ ਔਰ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਕਈ ਜਨਮਾਂ ਤੋਂ ਹੈ ਇਹ ਸੀਟ ਇਹ ਮਾਈਕ ਔਰ ਇੱਥੋਂ ਦੀ ਵਾਈਬਸ ਸੱਚੀ ਦਿਲ ਖੁਸ਼ ਹੋ ਜਾਂਦਾ ਹੈ ਬਿਲਕੁਲ ਜੀ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਦਿਲ ਖੁਸ਼ ਹੋ ਜਾਂਦਾ ਦਿਨ ਚੜ੍ਹਦਿਆਂ ਸਵੇਰੇ ਸਾਜਰੇ ਜਦੋਂ ਤੁਸੀਂ ਐਫ ਐਮ ਟਿਊਨ ਕਰਦੇ ਹੋ ਅਤੇ ਐਫ ਐਮ ਟਿਊਨ 102.7 ਮੈਗਾਹਰਟਸ ਕਰਦੇ ਹੋ ਅਤੇ ਜੀ ਪ੍ਰੋਗਰਾਮ ਦੀ ਸ਼ੁਰੂਆਤ ਵੱਖਰੀ ਵੱਖਰੀ ਪ੍ਰੋਗਰਾਮਸ ਵੱਖਰੀ ਵੱਖਰੀ ਆਰਜੀਜ਼ ਔਰ ਵੱਖਰੀਆਂ ਵੱਖਰੀਆਂ ਗੱਲਾਂ ਔਰ ਜੀ ਹੁਣ ਮੈਂ ਯਾਨੀ ਕਿ ਤੁਹਾਡੀ ਪਿਆਰੀ ਦੋਸਤ ਰਣਦੀਪ ਹਾਂ ਤੁਹਾਡੇ ਨਾਲ ਪੂਰੇ 2 ਵਜੇ ਤੱਕ ਅਤੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਉਹ ਰੰਗ ਉਹ ਹਸੀਨ ਦੌਰ ਉਹ ਹਸੀਨ ਜ਼ਮਾਨਾ ਜਿਹੜਾ ਸਾਨੂੰ ਉਸ ਦੌਰ ਦੇ ਵਿੱਚ ਲੈ ਜਾਏਗਾ ਹਾਂਜੀ ਬਿਲਕੁਲ ਜੀ ਉਸ ਦੌਰ ਦੇ ਵਿੱਚ ਜਿਸ ਦੌਰ ਦੇ ਵਿੱਚ ਬਾਲੀਵੁੱਡ ਦੀਆਂ ਸਭ ਤੋਂ ਯਾਦਗਾਰ ਅਤੇ ਰੋਮਾਂਟਿਕ ਫਿਲਮਾਂ ਜਿਹੜੀਆਂ ਨੇ ਨਾ ਉਹ ਰਿਲੀਜ਼ ਹੋਈਆਂ ਸੀ ਅਤੇ ਉਹਨਾਂ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਸੀਗੀ ਦੀਵਾਨਾ ਜੋ ਕਿ 1992 ਦੇ ਵਿੱਚ ਰਿਲੀਜ਼ ਹੋਈ ਸੀ ਅਗਰ ਆਪਕੋ ਕੁਛ ਨਹੀਂ ਯਾਦ ਆਇਆ ਤਾਂ ਬਿਲਕੁਲ ਜੀ ਹਮ ਆਪਕੋ ਯਹਾਂ ਪਰ ਵੋ ਹਸੀਨ ਲਮਹੋਂ ਕੇ ਸਾਥ ਸਾਥ ਟੱਚ ਕਰਵਾਉਣੇ ਕੇ ਲੀਏ ਇਨ ਟੱਚ ਰਹਿਣੇ ਕੇ ਲੀਏ ਤੋ ਪ੍ਰੋਗਰਾਮ ਮੇ ਆਏ ਹੈ ਜੀ 1992 ਦੇ ਦੌਰ ਦੇ ਵਿੱਚ ਫਿਲਮ ਆਈ ਸੀਗੀ ਸ਼ਾਹਰੁਖ ਖਾਨ ਔਰ ਤੁਹਾਨੂੰ ਪਤਾ ਹੈ ਕਿ ਇਹ ਪਹਿਲੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫਿਲਮ ਸੀਗੀ ਵਾਓ ਮਤਲਬ ਹੁਣ ਦੇ ਸਮੇਂ ਦੇ ਵਿੱਚ ਤਾਂ ਮਤਲਬ ਹੁਣ ਤਾਂ ਨੈੱਟਫਲਿਕਸ 'ਤੇ ਪਤਾ ਨਹੀਂ ਕਿੰਨੀਆਂ ਜਿਹੜੀਆਂ ਨੇ ਸੋਸ਼ਲ ਐਪਸ ਔਰ ਸੋਸ਼ਲ ਸਾਈਟਸ ਹੈ ਜਿੱਥੇ ਅਸੀਂ ਬਹੁਤ ਚੀਜ਼ਾਂ ਨਾਲ ਬਹੁਤ ਈਜ਼ੀ ਦੇ ਨਾਲ ਦੇਖ ਲੈਂਦੇ ਹਾਂ ਪਰ ਉਹ ਜ਼ਮਾਨਾ ਦੇਖੋ ਜਦੋਂ ਸਾਨੂੰ ਫਿਲਮ ਦੇਖਣ ਵਾਸਤੇ ਸਪੈਸ਼ਲੀ ਥੀਏਟਰ ਦੇ ਵਿੱਚ ਜਾਣਾ ਪੈਂਦਾ ਸੀ ਮਤਲਬ ਸਿਨੇਮਾ ਘਰਾਂ ਦੇ ਵਿੱਚ ਜਾਣਾ ਪੈਂਦਾ ਸੀ ਸ਼ਾਹਰੁਖ ਖਾਨ ਦੀ ਪਹਿਲੀ ਇਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫਿਲਮ ਸੀ ਔਰ ਇਸ ਫਿਲਮ ਲਈ ਉਹਨਾਂ ਨੂੰ ਫਿਲਮਫੇਅਰ ਬੈਸਟ ਮੇਲ ਡੈਬਿਊ ਅਵਾਰਡ ਵੀ ਮਿਲਿਆ ਸੀ ਫਿਲਮ ਦੇ ਪਹਿਲੇ ਹਿੱਸੇ ਵਿੱਚ ਮੁੱਖ ਧਿਆਨ ਰਿਸ਼ੀ ਕਪੂਰ ਅਤੇ ਦਿਵਿਆ ਭਾਰਤੀ ਉੱਤੇ ਹੀ ਹੈ ਔਰ ਸ਼ਾਹਰੁਖ ਖਾਨ ਦੀ ਐਂਟਰੀ ਬਾਅਦ ਵਿੱਚ ਹੁੰਦੀ ਹੈ ਮਤਲਬ ਥੋੜ੍ਹਾ ਜਿਹਾ ਸਸਪੈਂਸ ਰੱਖਿਆ ਗਿਆ ਸੀ ਤਾਂ ਫਿਰ ਐਂਟਰੀ ਹੁੰਦੀ ਹੈ ਜੀ ਖਾਨੋ ਮੇ ਖਾਨ ਯਾਨੀ ਕਿ ਕਿੰਗ ਖਾਨ ਸ਼ਾਹਰੁਖ ਖਾਨ ਦੀ ਔਰ ਉਸ ਤੋਂ ਬਾਅਦ ਤੇਜ਼ੀ ਫਿਰ ਤਾਂ ਉਹਨਾਂ ਨੇ ਦੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਮਤਲਬ ਸਿਨੇਮਾ ਘਰਾਂ ਦੇ ਵਿੱਚ ਥੀਏਟਰਸ ਦੇ ਵਿੱਚ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਫਿਲਮਾਂ ਨੇ ਨਾ ਉਹ ਅੱਜ ਤੱਕ ਲੱਗਦੀਆਂ ਰਹੀਆਂ ਔਰ ਜਿੰਨੀਆਂ ਵੀ ਫਿਲਮਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਬਾ ਕਮਾਲ ਰੋਲ ਬਾ ਕਮਾਲ ਅਦਾਕਾਰੀ ਅਤੇ ਬਾ ਕਮਾਲ ਰੋਮੈਂਟਿਕ ਮਤਲਬ ਰੋਮੈਂਸ ਕੀਤਾ ਜਿਹੜਾ ਕਿ ਹਰ ਕਿਸੇ ਕੋਲ ਨਹੀਂ ਹੁੰਦਾ ਸੋ ਜੀ ਅਗਲਾ ਗੀਤ ਹੈ ਬਿਲਕੁਲ ਤੁਹਾਡਾ ਗੈਸ ਬਿਲਕੁਲ ਠੀਕ ਹੈ ਜੀ ਇਹ ਦੀਵਾਨਾ ਫਿਲਮ ਦੇ ਵਿੱਚੋਂ ਅਗਲਾ ਲਿਆ ਗਿਆ ਗੀਤ ਹੈ ਕਿਉਂਕਿ ਇਸ ਫਿਲਮ ਦੇ ਜਿੰਨੇ ਵੀ ਗੀਤ ਨੇ ਨਾ ਹਾਏ ਮੇਰਾ ਦਿਲ ਕਰਦਾ ਕਿ ਮੈਂ ਸਾਰੇ ਦੇ ਸਾਰੇ ਗੀਤ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਲੇ ਕਰਾਂ ਪਰ ਇਹ ਤਾਂ ਪੋਸੀਬਲ ਨਹੀਂ ਹੈ ਸੋ ਜੀ ਫਿਰ ਕਿਸੇ ਹੋਰ ਦਿਨ ਆਪਾਂ ਇਸ ਫਿਲਮ ਦੇ ਪੂਰੇ ਗੀਤ ਜਿਹੜੇ ਆ ਤੁਹਾਨੂੰ ਸੁਣਾਵਾਂਗੇ ਲੇਕਿਨ ਅੱਜ ਦੇ ਲਈ ਜੀ ਤੇਰੀ ਇਸ ਅਦਾ ਪੇ ਸਨਮ ਮੁਝਕੋ ਤੋ ਪਿਆਰ ਆਇਆ ਲਓ ਜੀ ਸੁਣਦੇ ਹਾਂ ਜੇ ਤੁਹਾਡੇ ਰੇਡੀਓ ਸੈੱਟ 'ਤੇ ਅਗਲਾ ਗੀਤ ਫਿਲਮ ਦੀਵਾਨਾ ਕੁਮਾਰ ਸਾਨੂੰ ਐਂਡ ਸਾਧਨਾ ਸਰਗਮ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ

ਵਾਹ ਜੀ ਵਾਹ ਸੱਚੀ ਜੀ, ਤੇਰੀ ਇਸ ਅਦਾਪੇ ਸਨਮ ਮੁਝਕੋ ਤੋਂ ਪਿਆਰ ਆਇਆ ਫਿਲਮ ਦੀਵਾਨਾ ਦੇ ਵਿੱਚੋਂ ਲਿਆ ਗਿਆ ਗੀਤ ਹੈ ਜੀ, ਕੁਮਾਰ ਸਾਨੂ ਐਨ ਸਾਧਨਾ ਸਰਗਮ ਦੀ ਪਿਆਰੀ ਜੀ ਆਵਾਜ਼ ਦੇ ਵਿੱਚ। ਉਹ ਸੱਚੀ ਇੱਦਾਂ ਦੇ ਬਿਊਟੀਫੁਲ ਸੌਂਗ ਜਿਹੜੇ ਨੇ ਵਾਕਈ ਦਿਲ ਨੂੰ ਛੂਹ ਜਾਂਦੇ ਨੇ। ਔਰ ਸੱਚੀ ਦਿਲ ਕਰਦਾ ਨਾ ਕਿ ਜਦੋਂ ਅਸੀਂ ਸ਼ੋਰ ਸ਼ਰਾਬੇ ਤੋਂ ਥੋੜ੍ਹਾ ਜਿਹਾ ਹਟ ਕੇ ਕੁਝ ਸੁਣਨਾ ਹੋਵੇ ਤਾਂ ਫਿਰ ਪ੍ਰੋਗਰਾਮ ਗੀਤ ਬਹਾਰ ਹੈ ਜੀ ਤੁਹਾਡੇ ਲਈ। ਸਲਮਾਨ ਖਾਨ, ਸ਼ਾਹਰੁਖ ਖਾਨ ਐਂਡ ਆਮਿਰ ਖਾਨ ਦੇ ਉਸ ਦੌਰ ਦੀ ਜੇ ਗੱਲ ਕਰਾਂ ਤਾਂ ਵਾਕਿਆ ਜੀ ਉਹ ਬੜਾ ਪਿਆਰਾ ਦੌਰ ਸੀਗਾ। ਮਤਲਬ ਰੋਮਾਂਟਿਕ ਰੋਮਾਂਸ ਤਾਂ ਹਰ ਇੱਕ ਫਿਲਮ ਦੇ ਵਿੱਚ ਹੁੰਦਾ ਹੀ ਹੈ, ਲੇਕਿਨ ਉਹ ਚੁਲਬੁਲਾ ਜਿਹਾ ਜਿਹੜਾ ਅੰਦਾਜ਼, ਉਹ ਡਰੈਸਅਪ ਸਟਾਈਲ, ਉਹ ਡਾਂਸ ਕਰਨ ਦਾ ਇੱਕ ਵੱਖਰਾ ਜਿਹੜਾ ਟ੍ਰੈਂਡ ਉਸ ਟਾਈਮ ਦੇ ਵਿੱਚ ਸੈੱਟ ਹੋਇਆ ਸੀਗਾ, ਉਹ ਹੁਣ ਦੇ ਦੌਰ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਜੀ।

ਛੋਟਾ ਜਿਹਾ ਕਮਰਸ਼ਲ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ। ਉਮੀਦ ਹੈ ਕਿ ਤੁਸੀਂ ਪਿਛਲਾ ਜਿਹੜਾ ਗੀਤ ਹੈਗਾ ਮਤਲਬ ਫਿਲਮ ਕਹੀਂ ਪਿਆਰ ਨਾ ਹੋ ਜਾਏ ਦੇ ਵਿੱਚ ਲਿਆ ਗਿਆ ਦਿਨ ਤਾਰਾ ਦੇ ਗੀਤ ਦੇ ਨਾਲ ਨਾਲ ਤੁਸੀਂ ਇੰਜੋਏ ਵੀ ਕੀਤਾ ਅਤੇ ਥੋੜ੍ਹਾ ਥੋੜ੍ਹਾ ਭੰਗੜਾ ਜ਼ਰੂਰ ਪਾਇਆ ਹੋਏਗਾ। ਐਂਡ ਜੀ ਨੈਕਸਟ ਵਾਲੀ ਫਿਲਮ ਹੈ 1991 ਦੇ ਵਿੱਚ ਮਤਲਬ 1991 ਦੇ ਵਿੱਚ ਬਣੀ ਹੈ ਫਿਲਮ ਜਿਹੜੀ ਕਿ ਮੈਨੂੰ ਪਤਾ ਹੈ ਕਿ ਸਭ ਨੇ ਮਤਲਬ ਬੱਚਿਆਂ ਤੋਂ ਲੈ ਕੇ ਵੱਡਿਆਂ ਨੇ ਵੀ ਫਿਲਮ ਨੂੰ ਬਹੁਤ ਪਸੰਦ ਕੀਤਾ ਸੀ ਉਹ ਕਿਉਂਕਿ ਫਿਲਮ ਹੀ ਇੱਦਾਂ ਦੀ ਸੀਗੀ। ਫਿਲਮ ਦਾ ਨਾਂ ਹੈ ਜੀ ਸੌਦਾਗਰ। ਦੋ ਵੱਡੇ ਦਿੱਗਜ ਮਹਾਨ ਸੁਪਰ ਸਟਾਰ ਕਲਾਕਾਰ ਅਦਾਕਾਰ ਔਰ ਜੀ ਮਤਲਬ ਬਾਲੀਵੁੱਡ ਦੇ ਉਸ ਦਹਾਕੇ ਦੇ ਵਿੱਚ ਮਤਲਬ ਦੋ ਪਰਸਨੈਲਿਟੀਜ਼ ਨੂੰ ਇਕੱਠੇ ਇੱਕ ਫਿਲਮ ਦੇ ਵਿੱਚ ਆਹਮੋ ਸਾਹਮਣੇ ਕਰਨਾ ਜੀ ਬਿਲਕੁਲ। ਦਿਲੀਪ ਕੁਮਾਰ ਔਰ ਰਾਜਕੁਮਾਰ ਲਗਭਗ 32 ਸਾਲ ਬਾਅਦ ਇਕੱਠੇ ਨਜ਼ਰ ਆਏ ਸਨ ਇਸ ਫਿਲਮ ਦੇ ਵਿੱਚ ਔਰ ਇਸ ਫਿਲਮ ਦਾ ਨਾਂ ਹੈ ਜੀ ਸੌਦਾਗਰ। ਮੈਨੂੰ ਲੱਗਦਾ ਹੁੰਦਾ ਸੀ ਉਸ ਟਾਈਮ 'ਤੇ ਕਿ ਵਾਕਈ ਬੜੀ ਨਾ ਲੰਬੀ ਅਤੇ ਵੱਡੀ ਜਿਹੀ ਫਿਲਮ ਹੈ। ਇਸ ਤੋਂ ਪਹਿਲਾਂ ਉਹ 1959 ਦੇ ਵਿੱਚ ਪਹਿਗਾਮ ਵਿੱਚ ਇਕੱਠੇ ਇੱਕ ਫਿਲਮ ਸੀਗੀ ਉਹਦੇ ਵਿੱਚ ਇਕੱਠੇ ਹੋਏ ਸਨ ਐਂਡ ਮਨੀਸ਼ਾ ਕਰੋਲਾ ਨੇ ਇਸ ਫਿਲਮ ਨਾਲ ਬਾਲੀਵੁੱਡ ਦੇ ਵਿੱਚ ਸ਼ੁਰੂਆਤ ਕੀਤੀ ਸੀ। ਤੁਹਾਨੂੰ ਪਤਾ ਹੈ ਕਿ ਬੜੇ ਸਾਰੇ ਇਹੋ ਜਿਹੇ ਸੁਪਰ ਸਟਾਰ ਨੇ ਸਾਨੂੰ ਲੱਗਦਾ ਹੈ ਕਿ ਵਾਕਈ ਸ਼ਾਇਦ ਉਹਨਾਂ ਦੀਆਂ ਪਹਿਲੀ ਫਿਲਮਸ ਫਸਟ ਮੂਵੀ ਸੀ ਜਿਹੜੀਆਂ ਸਨ ਉਹਨਾਂ ਨੇ ਉਹਨਾਂ ਨੂੰ ਸੁਪਰ ਸਟਾਰ ਬਣਾ ਦਿੱਤਾ ਸੀ। ਕੁਛ ਹੀਰੋ ਹੀਰੋਇਨਸ ਇੱਦਾਂ ਦੇ ਸਨ ਜਿਨ੍ਹਾਂ ਨੇ 4-5 ਜਾਂ 10 ਫਿਲਮਾਂ ਤੋਂ ਬਾਅਦ ਉਹਨਾਂ ਨੇ ਆਪਣੀ ਪਹਿਚਾਣ ਜਿਹੜੀ ਹੈ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਣਾਈ ਸੀ ਅਤੇ ਕੁਝ ਅਜਿਹੇ ਸਟਾਰ ਸਨ ਜਿਨ੍ਹਾਂ ਦੇ ਸਿਤਾਰੇ ਇੰਨੇ ਜ਼ਿਆਦਾ ਸ਼ਾਈਨ ਕਰਨ ਲਈ ਬੇਕਰਾਰ ਸਨ ਕਿ ਕਦੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਆਪਣਾ ਪੈਰ ਰੱਖਣ ਅਤੇ ਕਦੋਂ ਉਹਨਾਂ ਦੇ ਸਿਤਾਰੇ ਖੁਦ ਕਹਿ ਰਹੇ ਸਨ ਕਿ ਅਸੀਂ ਤੁਹਾਨੂੰ ਸਟਾਰ ਬਣਾਉਣਾ ਹੈ। ਅਤੇ ਉਹਨਾਂ ਦੇ ਵਿੱਚੋਂ ਹੈ ਜੀ ਮਨੀਸ਼ਾ ਕਰਵਾਲਾ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਇਸ ਫਿਲਮ ਤੋਂ ਆਪਣੀ ਸ਼ੁਰੂਆਤ ਕੀਤੀ ਸੀਗੀ। ਬਾਅਦ ਵਿੱਚ ਉਹ 90 ਦੇ ਦਹਾਕੇ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ ਦੇ ਵਿੱਚੋਂ ਇੱਕ ਬਣ ਗਈ ਸੀ। ਹੀਰੋ ਵਾਸੂ ਦਾ ਕਿਰਦਾਰ ਨਿਭਾਉਣ ਵਾਲੇ ਵਿਵੇਕ ਲਈ ਇਹ ਵੀ ਡੈਬਿਊ ਫਿਲਮ ਸੀਗੀ, ਹੈ ਨਾ, ਯਾਦ ਹੈ ਨਾ। ਹਾਲਾਂਕਿ ਉਹਨਾਂ ਨੇ ਬਹੁਤ ਸਾਰੀਆਂ ਮੂਵੀਜ਼ ਨਹੀਂ ਕੀਤੀਆਂ, ਕਿਤੇ ਕਿਤੇ ਉਹਨਾਂ ਦਾ ਚਿਹਰਾ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਹੈ, ਪਰ ਇਸ ਫਿਲਮ ਦੇ ਵਿੱਚ ਉਹਨਾਂ ਨੇ ਜਿਹੜਾ ਕਿਰਦਾਰ ਨਿਭਾਇਆ ਹੈ ਸਟਾਰ ਦਾ, ਉਹ ਚਿਹਰਾ ਸਾਨੂੰ ਜਦੋਂ ਵੀ ਅਸੀਂ ਸੌਦਾਗਰ ਫਿਲਮ ਜਾਂ ਇਲੂ ਇਲੂ ਦਾ ਨਾਮ ਸੁਣਦੇ ਹਾਂ ਨਾ, ਇਲੂ ਇਲੂ ਦਾ ਗੀਤ ਸਭ ਨੇ ਸੁਣਿਆ, ਅਤੇ ਉਦੋਂ ਇਹ ਦੋ ਚਿਹਰੇ ਸਾਡੇ ਜ਼ਹਿਨ ਦੇ ਵਿੱਚ ਜ਼ਰੂਰ ਆ ਜਾਂਦੇ ਨੇ। ਅਤੇ ਉਹਨਾਂ ਦੇ ਵਿੱਚੋਂ ਹੀਰੋ ਵਾਸੂ ਜਿਨ੍ਹਾਂ ਨੇ ਕਿਰਦਾਰ ਨਿਭਾਇਆ ਸੀ ਔਰ ਬਹੁਤ ਬਿਹਤਰੀਨ ਕਿਰਦਾਰ ਦੇ ਨਾਲ ਇਹਨਾਂ ਨੇ ਜਿਹੜੀ ਹੈ ਸ਼ੁਰੂਆਤ ਕੀਤੀ ਸੀਗੀ। ਬਹੁਤ ਜ਼ਿਆਦਾ ਗੱਲ ਨਾ ਕਰਾਂ ਕਿਉਂਕਿ ਜੀ ਗੀਤ ਵੀ ਸਾਡੇ ਵਾਂਗ ਬੇਕਰਾਰ ਹੈ ਕਿ ਬਈ ਮੈਨੂੰ ਜ਼ਰੂਰ ਚਲਾਓ, ਕਿਉਂਕਿ ਜੀ ਬੜੇ ਸਮੇਂ ਤੋਂ ਬਾਅਦ ਇਹ ਗੀਤ ਮੈਂ ਖੁਦ ਸੁਣਨ ਜਾ ਰਹੀ ਹਾਂ। ਮੁਹੱਬਤ ਕੀ ਮਤਲਬ ਚਾਬੀ ਵਾਲੀ ਕੀ ਨਹੀਂ, ਉਹ ਕਹਿ ਰਹੀ ਹੈ ਕਿ ਮੁਹੱਬਤ ਅਸੀਂ ਕੀਤੀ ਹੈ ਅਤੇ ਮਤਲਬ ਰੌਲਾ ਪਾ ਕੇ ਕੀਤੀ ਹੈ, ਹੁਣ ਅਸੀਂ ਇਸ ਤੋਂ ਪਿੱਛੇ ਨਹੀਂ ਹਟਣਾ। ਸੋ ਜੀ 1991 ਦੇ ਵਿੱਚ ਬਣੀ ਹੈ ਫਿਲਮ ਸੌਦਾਗਰ ਔਰ ਸੁਰੇਸ਼ ਐਂਡ ਕਵਿਤਾ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਆਪਾਂ ਸਭ ਇੰਜੋਏ ਕਰਦੇ ਹਾਂ।

102.7 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਔਰ ਮੁਹੱਬਤ ਮੈਨੂੰ ਪਤਾ ਕਿ ਤੁਸੀਂ ਜ਼ਰੂਰ ਕੀਤੀ ਹੈ ਅਤੇ ਸਿਰਫ ਕੀਤੀ ਹੈ FM ਰੇਨਬੋ ਦੇ ਨਾਲ ਔਰ ਤੁਹਾਡੀ ਮੁਹੱਬਤ ਦਾ ਸਦਕਾ ਹੀ ਤਾਂ ਦੇਖੋ ਜੀ ਪ੍ਰੋਗਰਾਮ ਦੇ ਵਿੱਚ ਕਿੰਨੇ ਸੋਹਣੇ ਸੋਹਣੇ ਗੀਤ ਜਿਹੜੇ ਨੇ ਉਹ ਆਪਣੇ ਆਪ ਆ ਜਾਂਦੇ ਨੇ ਅਤੇ ਤੁਹਾਡੇ ਰੇਡੀਓ ਸੈਟਸ 'ਤੇ ਪਹੁੰਚ ਜਾਂਦੇ ਨੇ ਸੌਖੀ ਗੱਲ ਨਹੀਂ ਹੈ ਪਰ ਆਸਾਨ ਅਤੇ ਸੌਖੀਆਂ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਔਰ ਸੱਚੀ ਉਹਦੇ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਮੁਹੱਬਤ ਜ਼ਰੂਰ ਕਰਨੀ ਪੈਂਦੀ ਔਰ ਤੁਹਾਡੀ ਮੁਹੱਬਤ FM ਰੇਨਬੋ ਦੇ ਨਾਲ ਇਹ ਸਾਬਿਤ ਕਰ ਰਹੀ ਹੈ ਕਿ ਸੱਚੀ ਜਿੰਨੇ ਪੱਕੇ ਵਾਲੇ ਸ਼ਿੱਦਤ ਵਾਲੇ ਪਿਆਰ ਵਾਲੇ ਕਾਲਰਸ ਲਿਸਨਰਸ ਨੇ ਅਤੇ ਉਨੇ ਹੀ ਪੱਕਾ FM ਰੇਨਬੋ ਦਾ ਪਿਆਰ ਹੈ ਜੀ ਦੋਸਤੋ ਪ੍ਰੋਗਰਾਮ ਗੀਤ ਬਹਾਰ ਹੁਣ ਜਿਹੜੀ ਫਿਲਮ ਮੈਂ ਤੁਹਾਨੂੰ ਦੱਸਣ ਜਾ ਰਹੀ ਨਾ ਉਹ ਵੀ ਇਸੇ ਤਰ੍ਹਾਂ ਦੀ ਇੱਕ ਬਿਹਤਰੀਨ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਅਜੇ ਦੇਵਗਨ ਐਂਡ ਕਾਜਲ ਦੀ ਇੱਕ ਉਹ ਫਿਲਮ ਜਿਹੜੀ ਕਿ 1999 ਮਤਲਬ 1999 ਦੇ ਵਿੱਚ ਬਣੀ ਸੀਗੀ ਮਤਲਬ 1 ਅਤੇ 3 9 999 ਸੋ ਜੀ ਦਿਲ ਕਿਆ ਕਰੇ ਫਿਲਮ ਹੈ ਹਾਲਾਂਕਿ ਬਾਕਸ ਆਫਿਸ 'ਤੇ ਬਹੁਤ ਜ਼ਿਆਦਾ ਹਿੱਟ ਸਾਬਿਤ ਨਹੀਂ ਹੋਈ ਅਤੇ ਇਹਨੇ ਕੋਈ ਜ਼ਿਆਦਾ ਵੱਡੀ ਕੁਲੈਕਸ਼ਨ ਵੀ ਨਹੀਂ ਕੀਤੀ ਸੀ ਪਰ ਇਸ ਫਿਲਮ ਦੇ ਵਿੱਚ ਦੋਨੋਂ ਜਿਹੜੇ ਰੋਲ ਅਦਾ ਕੀਤੇ ਨੇ ਮਤਲਬ ਅਜੇ ਦੇਵਗਨ ਐਂਡ ਕਾਜਲ ਦੋਨੋਂ ਪਤੀ ਪਤਨੀ ਦਾ ਰੋਲ ਵੀ ਇਹਨਾਂ ਨੇ ਇਕੱਠਿਆਂ ਨੇ ਵਿਆਹ ਤੋਂ ਬਾਅਦ ਇਹਨਾਂ ਦੀ ਪਹਿਲੀ ਇਕੱਠੀ ਫਿਲਮ ਸੀਗੀ ਨਿਰਦੇਸ਼ਕ ਪ੍ਰਕਾਸ਼ਾ ਆਮ ਤੌਰ 'ਤੇ ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਦੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਸਨ ਉਹ ਕਰਦੇ ਸਨ ਪਰ ਦਿਲ ਕਿਆ ਕਰੇ ਇੱਕ ਪਰਿਵਾਰਕ ਅਤੇ ਰਿਸ਼ਤਿਆਂ ਦੇ ਆਧਾਰਿਤ ਇੱਕ ਡਰਾਮਾ ਫਿਲਮ ਸੀਗੀ ਮਤਲਬ ਦੂਸਰੀਆਂ ਫਿਲਮਾਂ ਨਾਲੋਂ ਹਟ ਕੇ ਇੱਕ ਫਿਲਮ ਨੂੰ ਬਣਾਉਣਾ ਜਿਹੜੀ ਕਿ ਤੁਸੀਂ ਫੈਮਿਲੀ ਮੂਵੀ ਹੋਵੇ ਨਾਲ ਦੀ ਨਾਲ ਪਰਿਵਾਰਕ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਲਝਦਿਆਂ ਸੁਲਝਦਿਆਂ ਰਿਸ਼ਤਾ ਕਦੀ ਕਿਤੇ ਸਾਨੂੰ ਅਚਾਨਕ ਕੋਈ ਰਸਤੇ ਦੇ ਵਿੱਚ ਮਿਲ ਜਾਂਦਾ ਅਤੇ ਫਿਰ ਉਹ ਕਿੱਦਾਂ ਛੁੱਟ ਵੀ ਜਾਂਦਾ ਅਤੇ ਅਚਾਨਕ ਕੋਈ ਟ੍ਰੈਜਡੀ ਹੁੰਦੀ ਹੈ ਕੋਈ ਹੈਪਨਿੰਗ ਹੁੰਦੀ ਹੈ ਅਤੇ ਫਿਰ ਕਿਸੇ ਅਣਜਾਣ ਮੋੜ 'ਤੇ ਉਹ ਅਣਜਾਣ ਇਨਸਾਨ ਜਿਹੜਾ ਕਿ ਪਹਿਲੇ ਸਾਨੂੰ ਜਾਣ ਪਛਾਣ ਦੇ ਵਿੱਚ ਸੀਗਾ ਫਿਰ ਉਹ ਅਣਜਾਣ ਬਣ ਜਾਂਦਾ ਅਤੇ ਫਿਰ ਕਿੱਦਾਂ ਉਹਦੇ ਨਾਲ ਸਾਡੀ ਚਾਹਨਾ ਸਾਡੀ ਪਹਿਚਾਣ ਹੁੰਦੀ ਹੈ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਜ਼ਿੰਦਗੀ ਦੇ ਵਿੱਚ ਬੜੇ ਉਤਾਰ ਚੜਾਵ ਹੁੰਦੇ ਨੇ ਜ਼ਿੰਦਗੀ ਕਈ ਵਾਰ ਸਾਨੂੰ ਕਿੱਧਰੋਂ ਕਿੱਧਰੇ ਲੈ ਜਾ ਸਕਦੀ ਹੈ ਕਿਉਂਕਿ ਇਹ ਸਮਾਂ ਹੈ ਸਮੇਂ ਦਾ ਪਹੀਆ ਜਿਹੜਾ ਕਦੀ ਸਿੱਧਾ ਘੁੰਮਦਾ ਅਤੇ ਕਦੀ ਕਦੀ ਪੁੱਠਾ ਗੇੜ ਵੀ ਘੁੰਮਾ ਦਿੰਦਾ ਜੀ ਸੋ ਜੀ ਦਿਲ ਕਿਆ ਕਰੇ ਫਿਲਮ ਦਾ ਗੀਤ ਹੈ ਪਿਆਰ ਕੇ ਲੀਏ ਚਾਰ ਪਲ ਕਮ ਨਹੀਂ ਥੇ ਕਭੀ ਤੁਮ ਨਹੀਂ ਥੇ ਤੋ ਕਭੀ ਹਮ ਨਹੀਂ ਥੇ ਸੱਚੀ ਕਦੀ ਕਦੀ ਜ਼ਿੰਦਗੀ ਹੈ ਨਾ ਹਰ ਰੋਜ਼ ਨਵਾਂ ਮੋੜ ਲੈ ਸਕਦੀ ਹੈ ਇੱਦਾਂ ਹੀ ਸਮਾਂ ਬੀਤਦਾ ਜਾਂਦਾ ਅਤੇ ਮਤਲਬ ਉਹ ਟਾਈਮ ਆ ਜਾਂਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਟਾਟਾ ਬਾਏ ਬਾਏ ਅਲਵਿਦਾ ਕਹਿਣ ਵਾਲਾ ਹੈ ਨਾ ਸੋ ਉਹ ਟਾਈਮ ਪਤਾ ਲੱਗ ਗਿਆ ਪਰ ਕਈ ਵਾਰ ਹੁੰਦਾ ਕਿ ਅਸੀਂ ਕੁਝ ਰਿਸ਼ਤਿਆਂ ਦੇ ਵਿੱਚ ਬਹੁਤ ਸ਼ਿੱਦਤ ਦੇ ਨਾਲ ਆਪਣਾ ਬੈਸਟ ਦਿੰਦੇ ਹਾਂ ਬੈਸਟ ਐਫਰਟਸ ਕਰਦੇ ਹਾਂ ਉਸ ਰਿਸ਼ਤੇ ਨੂੰ ਨਿਭਾਉਣ ਦੇ ਲਈ ਪਰ ਅਗਲਾ ਪਰਸਨ ਨਹੀਂ ਸਮਝ ਪਾਉਂਦਾ ਸੋ ਇਹ ਫਿਲਮ ਕਿਤੇ ਨਾ ਕਿਤੇ ਉਹਨਾਂ ਰਿਸ਼ਤਿਆਂ ਅਤੇ ਰਿਸ਼ਤਿਆਂ ਨੂੰ ਵੀ ਬਿਆਨ ਕਰਦੀ ਹੈ ਲਓ ਜੀ ਨੈਕਸਟ ਵਾਲਾ ਟਰੈਕ ਤੁਹਾਡੇ ਰੇਡੀਓ ਸੈਟਸ 'ਤੇ ਪ੍ਰੋਗਰਾਮ ਗੀਤ ਬਹਾਰ ਦਿਲ ਕਿਆ ਕਰੇ ਫਿਲਮ ਦਾ ਗੀਤ ਹੈ ਜੀ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਪਿਆਰ ਕੇ ਲੀਏ ਕੁਛ ਪਲ ਕਮ ਨਹੀਂ ਥੇ

ਸਟੋਰੀ ਸਮਝ ਆਉਂਦੀ ਹੈ ਜਾਂ ਵਧੀਆ ਲੱਗਦੀ ਹੈ ਜਾਂ ਕੁਛ ਡਿਫਰੈਂਟ ਹੁੰਦਾ ਅਤੇ ਉਹਨਾਂ ਨੂੰ ਲੱਗਦਾ ਕਿ ਉਹ ਬਾਲੀਵੁੱਡ ਦੇ ਵਿੱਚ ਵੀ ਉਹ ਫਿਲਮ ਨੂੰ ਜ਼ਰੂਰ ਲੈ ਕੇ ਆਉਣ। ਉਹਨਾਂ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਜੀ ਜੋ ਕਿ 1996 ਦੇ ਵਿੱਚ ਬਣੀ ਸੀਗੀ, ਤਾਮਿਲ ਸੁਪਰਹਿੱਟ ਫਿਲਮ ਕਿਡਹਾਲ ਕੁਟਾਈ ਦੀ ਹਿੰਦੀ ਰਿਮਿਕ ਫਿਲਮ ਜਿਹਨੂੰ ਨਾਮ ਦਿੱਤਾ ਗਿਆ ਜੀ ਸਿਰਫ ਤੁਮ। ਔਰ ਇਸ ਫਿਲਮ ਦੇ ਵਿੱਚ ਇੱਕ ਗੀਤ ਹੈ ਨਾ, ਇੱਕ ਗੀਤ ਦੇ ਨਾਲ ਸੁਸ਼ਮਿਤਾ ਸੈਨ ਮਤਲਬ ਉਹਨਾਂ ਦੇ ਇਸ ਗੀਤ ਨੂੰ ਮਤਲਬ ਹੁਣ ਵੀ ਇੱਕ ਰੀਸੈਂਟ ਫਿਲਮ ਆਈ ਹੈ ਜਿਹਦੇ ਵਿੱਚ ਸੇਮ ਗੀਤ ਜਿਹੜਾ ਆ ਫਿਲਮਾਇਆ ਗਿਆ ਕਿਉਂਕਿ ਉਹ ਫਿਲਮ ਦਾ ਗੀਤ ਹੀ ਸੁਪਰ ਡੁਪਰ ਹਿੱਟ ਹੋਇਆ ਸੀਗਾ ਫਿਲਮ ਸਿਰਫ ਤੁਮ ਦਾ। ਐਂਡ ਪੂਰੀ ਕਹਾਣੀ ਜਿਹੜੀ ਹੈ ਨਾ, ਲਓ ਜੀ ਵੀ ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਪਰ ਪੂਰੀ ਕਹਾਣੀ ਪੂਰੀ ਫਿਲਮ ਦੇ ਵਿੱਚ ਦੋ ਅਜਨਬੀ ਦੋ ਅਣਜਾਣ ਦੂਰ ਦੂਰ ਰਹਿ ਕੇ ਕੋਲ ਵੀ ਆ ਜਾਂਦੇ ਨੇ ਪਰ ਉਹਨਾਂ ਨੇ ਇੱਕ ਦੂਸਰੇ ਦਾ ਫੇਸ ਕਦੀ ਦੇਖਿਆ ਹੀ ਨਹੀਂ ਹੁੰਦਾ। ਸੋ ਅੱਧੀ ਤੋਂ ਜ਼ਿਆਦਾ ਫਿਲਮ ਜਿਹੜੀ ਹੈ ਨਾ ਉਹ ਚਿੱਠੀਆਂ ਮਤਲਬ ਲੈਟਰਸ ਐਂਡ ਇਮੋਸ਼ਨਸ ਫੀਲਿੰਗਸ ਦੇ ਅਰਾਊਂਡ ਘੁੰਮਦੀ ਰਹਿੰਦੀ ਹੈ। ਹੀਰੋ ਔਰ ਹੀਰੋਇਨ ਦਾ ਆਹਮਣਾ ਸਾਹਮਣਾ ਬਹੁਤ ਦੇਰ ਬਾਅਦ ਹੁੰਦਾ ਜੇਕਰ ਉਹ ਕਿਤੇ ਨਾ ਕਿਤੇ ਮਿਲਦੇ ਵੀ ਇੱਕ ਸ਼ਹਿਰ ਦੇ ਵਿੱਚ ਆ ਕੇ, ਪਰ ਉੱਥੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹੀ ਇਨਸਾਨ ਹੈ ਉਹੀ ਸ਼ਖਸ ਹੈਗਾ ਜਿਹਨੂੰ ਮਤਲਬ ਅਸੀਂ ਦੋਨੋਂ ਲੈਟਰਸ ਲਿਖਦੇ ਹਾਂ ਆਪਣੀਆਂ ਫੀਲਿੰਗਸ ਜਿਹੜੀਆਂ ਨੇ ਉਹ ਸ਼ੇਅਰ ਕਰਦੇ ਹਾਂ। ਔਰ ਦੇਖੋ ਜੀ ਡਾਇਰੈਕਟਰ ਦਾ ਹੀ ਵੱਖਰਾ ਜਿਹਾ ਆਈਡੀਆ ਜਿਹੜਾ ਸੀਗਾ ਕਿ ਵਾਕਈ ਫਿਲਮ ਬਾਲੀਵੁੱਡ ਦੇ ਵਿੱਚ ਵੀ ਸ਼ਾਇਦ ਆਪਣੀ ਜਗ੍ਹਾ ਬਣਾ ਲਊਗੀ, ਹਾਲਾਂਕਿ ਬਹੁਤ ਜਗ੍ਹਾ ਨਹੀਂ ਬਣਾ ਪਾਈ ਇਹ ਦਰਸ਼ਕਾਂ ਦੇ ਦਿਲਾਂ 'ਤੇ ਇਹਨੇ ਰਾਜ ਨਹੀਂ ਕੀਤਾ। ਪਰ ਇਸ ਫਿਲਮ ਦਾ ਇੱਕ ਜਾਂ ਦੋ ਗੀਤ ਜਿਹੜੇ ਨੇ ਨਾ ਉਹ ਅੱਜ ਵੀ ਜਦੋਂ ਵੀ ਚੱਲਦੇ ਨੇ FM 'ਤੇ ਜਾਂ ਕਿਸੇ ਵੀ ਸੋਸ਼ਲ ਸਾਈਟਸ 'ਤੇ ਤਾਂ ਵਾਕਈ ਆਪਣੀ ਪਹਿਚਾਣ ਜਿਹੜੀ ਨਾ ਉਹ ਬਣਾ ਲੈਂਦੇ ਨੇ। ਐਂਡ ਦੱਸੋ ਇਸ ਫਿਲਮ ਦਾ ਗੀਤ ਜਿਹੜਾ ਹੈਗਾ ਆਓ ਸੁਣਦੇ ਹਾਂ।

ਜੀ ਦੋਸਤੋ ਆਪਾਂ ਬੈਨਿਕ ਸਦੋਸ਼ੋਰੀ ਸੱਤ ਮੈਗਾ ਹਰਟਸ ਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਮੇਰੇ ਨਾਲ ਯਾਨੀ ਕਿ ਐਲ ਜੇ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਲਓ ਜੀ ਸਟੂਡੀਓ ਦੀ ਘੜੀ ਤੇ 10:55 ਤੇ 27 ਸੈਕਿੰਡ ਹੋ ਚੁੱਕੇ ਨੇ ਔਰ ਇਹ ਜਿਹੜਾ ਮਿਊਜ਼ਿਕ ਬੈਕਗਰਾਊਂਡ ਮਿਊਜ਼ਿਕ ਮੈਂ ਚਲਾ ਰਹੀ ਹਾਂ ਨਾ ਇਹ ਹੈ ਜੀ ਇਸ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ ਜਿਹੜਾ ਕਿ ਫਿਲਮ ਚਾਲਬਾਜ਼ ਦੇ ਵਿੱਚ ਲਿਆ ਗਿਆ ਮੁਹੰਮਦ ਅਜ਼ੀਜ਼ ਐਂਡ ਕਵਿਤਾ ਕ੍ਰਿਸ਼ਨ ਮੂਰਤੀ ਦੀ ਆਵਾਜ਼ ਦੇ ਵਿੱਚ ਜੀ ਜੀ ਜੀ ਜੀ ਸਨੀ ਦਿਓਰ ਐਂਡ ਉਹ ਹੀਰੋਇਨ ਆਹ ਜਿਹੜੀ ਕਿ ਹੁਣ ਸਾਡੇ ਨਾਲ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਪਰ ਜਿੱਥੇ ਵੀ ਨਹੀਂ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਗੀਤ ਔਰ ਉਹਨਾਂ ਦੀਆਂ ਸ਼ਰਾਰਤੀ ਅੱਖਾਂ ਦਾ ਅੰਦਾਜ਼ ਸਾਨੂੰ ਉਹਨਾਂ ਦੇ ਗੀਤਾਂ ਦੇ ਵਿੱਚੋਂ ਹਾਲੇ ਵੀ ਯਾਦ ਦਵਾ ਦਿੰਦਾ ਹੈ ਐਂਡ ਚਾਲਬਾਜ਼ ਫਿਲਮ ਦੇ ਵਿੱਚ ਵਾਕਈ ਉਹਨਾਂ ਦਾ ਚੁਲਬੁਲਾ ਅੰਦਾਜ਼ ਬਹੁਤ ਪਿਆਰਾ ਹੈ ਅਤੇ ਲਓ ਜੀ ਹੁਣ ਇਸ ਪ੍ਰੋਗਰਾਮ ਨੂੰ ਯਾਨੀ ਕਿ ਪ੍ਰੋਗਰਾਮ ਗੀਤ ਬਹਾਰ ਨੂੰ ਵਾਈਨ ਅਪ ਕਰਨ ਦਾ ਸਮਾਂ ਹੋ ਗਿਆ ਹੈ ਇਸ ਤੋਂ ਬਾਅਦ ਇਹ ਗੀਤ ਜੋ ਕਿ ਲਾਸਟ ਹੋਏਗਾ ਫਿਲਮ ਚਾਲਬਾਜ਼ ਦੇ ਵਿੱਚੋਂ ਅਤੇ ਉਸ ਤੋਂ ਬਾਅਦ 11 ਵਜੇ ਮੈਂ ਫਿਰ ਤੋਂ ਨਵਾਂ ਪ੍ਰੋਗਰਾਮ ਯਾਨੀ ਕਿ ਤੁਹਾਡਾ ਫੇਵਰੇਟ ਵਾਲਾ ਸ਼ੋਅ ਲੈ ਕੇ ਹਾਜ਼ਰ ਹੋਣੀ ਹਾਂ ਤਦ ਤੱਕ ਲਈ ਇਹ ਗੀਤ ਇੰਜੋਏ ਕਰਦੇ ਹਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। DRDO ਨੇ ਬਹੁਪੱਧਰੀ ਬੈਲਸਟਿਕ ਮਿਜ਼ਾਈਲ ਰੱਖਿਆ ਸਮਰਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੀਖਣ ਕੀਤੇ ਨੇ।

ਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਅਮਰੀਕਾ ਤਜਵਿਸ਼ਵ ਦਾ ਸ਼ਾਂਤੀ ਸਮਝੌਤੇ ਤਹਿਤ ਈਰਾਨ ਦੇ ਸਿਵਲ ਪ੍ਰਮਾਣੂ ਪ੍ਰੋਗਰਾਮ ਸਹਿਮਤ ਹੋਈ ਹੈ। ਔਰਤਾਂ ਦੀ ICC 2020 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਆਪਾਂ ਇੱਕ ਸੌ ਦੋ ਛੋਈਆ 7 MHz 'ਤੇ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਹੈਲੋ, ਹਾਈ, ਕੀ ਹਾਲ ਚਾਲ? ਮੈਨੂੰ ਪਤਾ ਕਿ ਤੁਹਾਡੇ ਹਾਲ ਦੇ ਨਾਲ ਤੁਹਾਡੇ ਚਾਲ ਵੀ ਬਹੁਤ ਵਧੀਆ ਨੇ, ਕਿਉਂਕਿ ਜੀ ਤੁਸੀਂ ਇੰਜੋਏ ਕਰ ਰਹੇ ਹੋ 102.7 MHz 'ਤੇ। ਪ੍ਰੋਗਰਾਮ ਹੈ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪੰਜਾਬੀ ਤੜਕਾ, ਅਤੇ ਇੱਕ ਘੰਟਾ, ਅਤੇ ਅੱਜ ਨਹੀਂ, ਆਪਾਂ ਥੋੜ੍ਹਾ ਘੱਟ ਸਮਾਂ ਲੈ ਕੇ ਇਸ ਪ੍ਰੋਗਰਾਮ ਨੂੰ ਹੋਰ ਰੋਚਕ ਮਨੋਰੰਜਨ ਬਣਾ ਦੇਣਾ, ਕਿਉਂਕਿ ਜੇ ਤੁਹਾਡੀਆਂ ਕਾਲ ਜਿੱਦਾਂ ਜਿੱਦਾਂ ਪਹੁੰਚਣਗੀਆਂ ਉੱਦਾਂ ਉੱਦਾਂ ਫਿਰ ਆਪਾਂ ਤੜਕਾ ਲਾ ਹੀ ਜਾਣਾ ਹੈ ਅਤੇ ਵਿੱਚ ਮਿਰਚ ਮਸਾਲਾ ਪਾਈ ਜਾਣਾ। ਪਰ ਉਹ ਮਿਰਚ ਮਸਾਲਾ ਜਿਹੜਾ ਹੈ ਨਾ, ਉਹ ਪਿਆਰ ਵਾਲਾ ਹੋਣਾ ਚਾਹੀਦਾ, ਮਤਲਬ ਇੰਨਾ ਨਾ ਹੋਵੇ ਤਿੱਖਾ ਕਿ ਕਿਸੇ ਨੂੰ ਖਾ ਕੇ ਹੋ ਜਾਵੇ ਬਦਹਜ਼ਮੀ। ਨੰਬਰ ਡਾਇਲ ਕਰੋ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਅਤੇ ਆਪਣੀ ਪਿਆਰੀ ਆਵਾਜ਼ 'ਤੇ ਦੱਸਣ ਦੇ ਲਈ ਤੁਸੀਂ ਕਿੱਥੋਂ ਬੋਲ ਰਹੇ ਹੋ ਅਤੇ ਕਿੱਦਾਂ ਬੋਲ ਰਹੇ ਹੋ, ਮਤਲਬ ਮੂੰਹ 'ਤੇ ਬੋਲੋਗੇ, ਮਤਲਬ ਕਿੱਥੋਂ ਅਤੇ ਕਿਉਂ ਬੋਲ ਰਹੇ ਹੋ, ਤੁਹਾਨੂੰ ਕਿੰਨਾ ਕੁ ਪ੍ਰੋਗਰਾਮ ਪਸੰਦ ਹੈ ਅਤੇ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ। ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਤੁਹਾਡੇ ਨਾਲ ਹੈ। ਨੰਬਰ ਡਾਇਲ ਕਰਨਾ ਜੀ 01812341 74, ਯਾਨੀ ਕਿ 23, 42, 174। ਇਹ ਨੰਬਰ ਮੈਂ ਉਹਨਾਂ ਲਈ ਦੱਸ ਰਹੀ ਹਾਂ ਜਿਹੜੇ ਨਵੇਂ ਨਵੇਂ ਹੁਣੇ ਹੁਣੇ ਅਤੇ ਬਿਲਕੁਲ ਜੀ ਜਿਨ੍ਹਾਂ ਨੇ ਇੱਦਾਂ ਹੀ ਚੁਟਕੀ ਦੇ ਨਾਲ ਚੁਟਕੀ ਵਜਾ ਕੇ ਇਹ ਐਪ ਤੋਂ ਸਾਡਾ ਪ੍ਰੋਗਰਾਮ ਜਿਹੜਾ ਹੁਣੇ ਹੁਣੇ ਔਨ ਕੀਤਾ, ਮਤਲਬ ਐਪ ਔਨ ਕੀਤੀ ਹੈ, ਅਤੇ ਜੀ ਉਹਨਾਂ ਵਾਸਤੇ ਨੰਬਰ ਹੈ, ਕਿਉਂਕਿ ਜੀ ਸਾਡੇ ਜਿੰਨੇ ਪੁਰਾਣੇ ਕਾਲਰਸ ਨੇ ਉਹਨਾਂ ਨੇ ਤਾਂ ਆਪਣੇ ਫਿੰਗਰ ਟਿਪਸ 'ਤੇ ਇਸ ਨੰਬਰ ਨੂੰ ਰਟਿਆ ਹੋਇਆ। ਤੁਸੀਂ ਗੱਲ ਕਰਨੀ ਹੈ ਮੇਰੇ ਨਾਲ ਅਤੇ ਮੈਂ ਨਾ ਫਿਰ ਆਪਾਂ ਅੱਜ ਕੀ ਕਰਨਾ, ਕੀ ਕਰੀਏ। ਚਲੋ ਕੋਈ ਗੱਲ ਨਹੀਂ, ਜਦੋਂ ਫੋਨ ਕਾਲ ਲੱਗੇਗੀ ਤਾਂ ਫਿਰ ਦੱਸਾਂਗੇ ਤੁਹਾਨੂੰ ਕੀ ਕਰਨਾ ਹੈ। ਅਤੇ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਇੰਜੋਏ ਕਰਦੀ ਹਾਂ, ਬਿਊਟੀਫੁੱਲ ਬਿੱਲੋ। ਬਿੱਲੋ ਤਾਂ ਪਤਾ ਨਹੀਂ ਬਿਊਟੀਫੁੱਲ ਹੈ ਕਿ ਨਹੀਂ ਹੈ, ਲੇਕਿਨ ਇਹ ਸਾਡਾ ਪ੍ਰੋਗਰਾਮ ਅੱਜ ਪੰਜਾਬੀ ਤੜਕਾ ਕਿੰਨਾ ਕੁ ਬਿਊਟੀਫੁੱਲ ਸੋਹਣਾ ਬਣਨ ਵਾਲਾ ਹੈ ਇਹ ਆਪਾਂ ਦੇਖਦੇ ਹਾਂ ਜਿੱਦਾਂ ਸਾਡੀ ਪਹਿਲੀ ਕਾਲ ਲੱਗੇਗੀ।

0: ਲਓ ਜੀ ਬਿਊਟੀਫੁਲ ਬਿਲੋ ਦਿਲਜੀਤ ਦੋਸਾਂਝ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਟਰੈਕ ਇੰਜੋਏ ਕੀਤਾ ਅਤੇ ਨਾਲ ਦੀ ਨਾਲ ਕਾਲ ਮਤਲਬ ਘੰਟੀ ਜਿਹੜੀ ਹੈ ਟ੍ਰਿੰਗ ਟ੍ਰਿੰਗ ਹੋ ਚੁੱਕੀ ਹੈ। ਨੰਬਰ ਤੁਹਾਨੂੰ ਮੈਂ ਦੱਸਦਾ 43174 ਤੁਸੀਂ ਡਾਇਲ ਕਰਨਾ ਹੈ। ਮੈਨੂੰ ਪਤਾ ਹੈ ਕਿ ਦੋ ਤਿੰਨ ਜਿੰਨੇ ਵੀ ਨੰਬਰ ਹੁੰਦੇ ਨੇ ਤੁਹਾਡੇ ਕੋਲ ਸਭ ਸੇਵ ਹੁੰਦੇ, ਤੁਸੀਂ ਇੱਕ ਨਾ ਲੱਗਾ ਤਾਂ ਦੂਜਾ ਲਾ ਦੇਣਾ, ਦੂਜਾ ਨਾ ਲੱਗਾ ਤਾਂ ਤੀਜਾ ਵੀ ਲਾ ਦੇਣਾ, ਹੈ ਨਾ। ਮੈਨੂੰ ਪਤਾ ਹੈ ਤੁਸੀਂ ਸਭ ਬਹੁਤ ਸਿਆਣੇ ਅਤੇ ਬਹੁਤ ਚਲਾਕ ਹੋ। ਸੋ ਜੀ ਕੋਈ ਗੱਲ ਨਹੀਂ, ਆਪਾਂ ਚਲਾਕੀ ਤੁਹਾਡੇ ਨਾਲ ਨਹੀਂ ਕਰਨੀ, ਤੁਸੀਂ ਕਰ ਸਕਦੇ ਹੋ। ਪ੍ਰੋਗਰਾਮ ਹੈ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪੰਜਾਬੀ ਤੜਕਾ, ਅਤੇ ਰਾਹ ਅਰਜੇ ਰਣਦੀਪ ਤੁਹਾਡੇ ਨਾਲ ਹੈ। ਪਹਿਲੀ ਕਾਲ ਲੱਗ ਚੁੱਕੀ ਹੈ ਜੀ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ, ਮੈਂ ਕੁਲਦੀਪ ਸਿੰਘ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਤੁਹਾਡੀਆਂ ਦੁਆਵਾਂ ਸਦਕਾ ਅਸੀਂ ਇੱਥੇ ਬੈਠੇ ਹੋਏ ਹਾਂ, ਕਿਉਂਕਿ ਕਹਿੰਦੇ ਨੇ ਵੱਡਿਆਂ ਦਾ ਆਸ਼ੀਰਵਾਦ ਜ਼ਰੂਰ ਹੋਣਾ ਚਾਹੀਦਾ। ਜੀ ਸਰ, ਅੱਗੇ ਤਾਂ ਆਪਾਂ ਦੋ ਤਿੰਨ ਦਿਨ ਪਹਿਲੇ ਜਦੋਂ ਗੱਲ ਕਰੀਦੀ ਸੀ ਨਾ, ਤੇ ਗਰਮੀ ਬਾਰੇ ਗੱਲ ਕਰੀਦੀ ਸੀ ਵੀ ਦਰਖਤ ਲਾਓ ਦਰਖਤ ਲਾਓ, ਤੇ ਹੁਣ ਮੈਨੂੰ ਲੱਗਦਾ ਕਿ ਜੀ ਜੀ ਜੀ ਸਰ, ਮੈਂ ਕਹਿ ਰਹੀ ਸੀਗੀ ਆਪਾਂ ਗੱਲ ਕਰਦੇ ਪਏ ਸੀ ਗਰਮੀ ਹੈ ਤੇ ਦਰਖਤ ਲਾਉਣੇ ਚਾਹੀਦੇ ਆ, ਤੇ ਦੋ ਤਿੰਨ ਦਿਨਾਂ ਚ ਜੀ ਸਰ ਸਰ ਤੁਸੀਂ ਮੇਰੀ ਗੱਲ ਪੂਰੀ ਸੁਣੋ ਪਹਿਲੇ, ਮੈਂ ਜਿਹੜੀ ਗੱਲ ਕਹਿ ਰਹੀ ਹਾਂ, ਮੈਂ ਕਿਹਾ ਆਪਾਂ ਦਰਖਤ ਲਾਉਣ ਦੀ ਗੱਲ ਕਰਦੇ ਪਏ ਸੀ ਨਾ, ਤੇ 3-4 ਦਿਨਾਂ ਤੋਂ ਜਿਹੜੀ ਹਨੇਰੀ ਮੀਂਹ ਝੱਖੜ ਝੱਲੇ ਨੇ ਨਾ, ਉਹ ਮਤਲਬ ਕੁਦਰਤੀ ਆਪਣੇ ਆਪ ਜਿਹੜੇ ਦਰਖਤ ਟੁੱਟ ਗਏ ਨੇ, ਤੇ ਕਈਆਂ ਗੱਡੀਆਂ ਕਈਆਂ ਘਰਾਂ ਦੇ ਨੁਕਸਾਨ ਹੋਏ ਨੇ, ਤੇ ਹੁਣ ਕਈ
1: ਖੇਤਾਂ ਚ ਨਾ ਜਿਹੜੇ 4-4 ਸਾਲ ਦੇ ਬੂਟੇ ਸੀਗੇ ਪਾਪੂਲਰ ਸੀਗੇ ਤੇ ਉਹ ਬਹੁਤ ਜੜਾ ਹੀ ਪੜਤਾ ਜੀ।
0: ਜੀ
1: ਹਾਂਜੀ ਹਾਂਜੀ, ਇੰਨੀ ਦੇਰੀ ਤੂਫਾਨ ਚੱਲਿਆ ਜੀ।
0: ਹਾਂ, ਅਤੇ ਮੈਂ ਨਾ ਪਰਸੋਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰੂੰਗੀ, ਜਿੰਨੇ ਵੀ ਸਾਡੇ ਲਿਸਨਰਸ ਆਉਣਗੇ। ਮੈਂ ਡਿਊਟੀ ਤੋਂ ਬਾਅਦ ਸ਼ਾਮੀ ਘਰ ਜਾ ਰਹੀ ਸੀ, ਅਤੇ ਅਚਾਨਕ ਰਸਤੇ 'ਚ ਪਤਾ ਲੱਗਿਆ ਕਿ ਤੂਫਾਨ ਦੂਸਰੀ ਸਾਈਡ ਤੋਂ ਮਤਲਬ ਕਿ ਭੱਜਾ ਉੜਦਾ ਆ ਰਿਹਾ ਹੈ। ਮੈਂ ਰਸਤੇ 'ਚ ਸੀਗੀ, 7:15 ਦਾ ਟਾਈਮ ਸੀਗਾ, ਅਤੇ ਇੰਨੀ ਹਨੇਰੀ, ਇੰਨਾ ਬੁਰਾ ਹਾਲ ਕਿ ਕੁਛ ਵੀ ਨਹੀਂ ਸੀ ਦਿਖ ਰਿਹਾ, ਅਤੇ ਸਾਡੀ ਗੱਡੀ ਦੇ ਉੱਪਰ ਆਣ ਕੇ ਦਰਖਤ ਠੱਕ ਹੋ ਗਈ ਜੀ। ਠੀਕ ਹੈ ਜੀ, ਅਤੇ ਲਾਗੇ ਬੰਨੇ ਬੜਾ ਮਤਲਬ ਕਿ ਰੌਲਾ ਪਿਆ, ਬੜੀਆਂ ਗੱਡੀਆਂ ਨੁਕਸਾਨ, ਕਈਆਂ ਦਾ ਹੋ ਗਿਆ, ਕਈ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਨੇ। ਪਰ ਮੈਂ ਕੀ ਗੱਲ, ਮੈਨੂੰ ਗੱਲ ਤਾਂ ਯਾਦ ਆ ਗਈ ਕਿ ਪਹਿਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੁੰਦੇ ਸੀ ਕਿ ਦਰਖਤ ਲਾਓ ਦਰਖਤ ਲਾਓ, ਅਤੇ ਉੱਦਣ ਉੱਥੇ ਜਿਹੜੀ ਹਨੇਰੀ ਤੂਫਾਨ ਅਤੇ ਨੁਕਸਾਨ ਦੇ ਵਿੱਚ ਮੈਂ ਲੋਕਾਂ ਦੇ ਕੋਲੋਂ ਗੱਲਾਂ ਸੁਣੀਆਂ ਮਤਲਬ ਲੋਕਾਂ ਨੂੰ ਜਿਨ੍ਹਾਂ ਨੂੰ ਨੁਕਸਾਨ ਹੋਏ, ਅਤੇ ਉਹ ਕਹਿ ਰਹੇ ਸੀਗੇ ਇਹ ਤੋਂ ਵਧੀਆ ਤਾਂ ਕਿ ਦਰਖਤ ਪੱਟ ਪੱਟ ਕੇ ਵੈਸੇ ਸਿੱਟ ਦੇਣੇ ਚਾਹੀਦੇ ਜਦੋਂ ਹਨੇਰੀ ਮੀਂਹ ਆਉਂਦਾ, ਅਤੇ ਉੱਪਰ ਆਣ ਕੇ ਡਿੱਗਦੇ ਨੇ ਅਤੇ ਕਈ ਜਾਨਾਂ ਵੀ ਚਲੇ ਜਾਂਦੀਆਂ ਨੇ। ਜਿਹੜੇ ਹੁਣ ਵਿਚਾਰੇ ਰਸਤੇ ਚ ਨੇ ਉਹ ਕੀ ਕਰਨ, ਕਿੱਥੇ ਜਾਣ ਸਰ, ਜਿਹੜੇ ਰਸਤੇ ਚ ਨੇ ਜੀ ਜੀ ਜੀ। ਚਲੋ ਜੀ ਸਰ ਜੀ, ਆਪਾਂ ਹੁਣ ਗੱਲਬਾਤ ਹੋ ਗਈ ਹੈ, ਤੁਹਾਡਾ ਨਾਮ ਪਤਾ ਲੱਗ ਗਿਆ, ਅਤੇ ਮੇਰੀ ਗੱਲ ਵੀ ਹੋ ਗਈ ਤੁਹਾਡੇ ਨਾਲ, ਬੜਾ ਵਧੀਆ ਲੱਗਾ ਹੈ। ਸ਼ੁਕਰੀਆ ਸਰ। ਠੀਕ ਹੈ ਸਰ, ਕਿਹੜੀ ਗੱਲੋਂ ਮਤਲਬ ਹੁਣ ਬਾਕੀ ਦੇ ਵਰਡ ਆਪਾਂ ਨਾ, ਹਾਂਜੀ ਹਾਂਜੀ ਬਿਲਕੁਲ, ਆਪਾਂ ਦੂਰ ਨਹੀਂ ਰਹਿਣਾ ਜੀ, ਐਫ ਐਮ ਤੁਹਾਡੇ ਤੋਂ ਬਿਲਕੁਲ ਦੂਰ ਨਹੀਂ ਹੈ। ਲਓ ਜੀ ਹੁਣ ਤੁਹਾਡੀ ਪਸੰਦ ਹੈ ਜੀ ਵੰਗਾਰ ਮੂਵੀ। ਧੰਨਵਾਦ ਸਰ ਕਾਲ ਕਰਨ ਦੇ ਲਈ, ਸ਼ੁਕਰੀਆ, ਅਤੇ ਇੱਦੇ ਬਣੇ ਰਹੋ, ਖੁਸ਼ ਰਹੋ, ਆਬਾਦ ਰਹੋ, ਅਤੇ ਸਾਨੂੰ ਦੁਆਵਾਂ ਦਿੰਦੇ ਰਹੋ, ਅਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਬਾਰ ਬਾਰ ਹਰ ਰੋਜ਼ ਅਤੇ ਵੱਖਰੇ ਵੱਖਰੇ ਪ੍ਰੋਗਰਾਮਸ ਦੇ ਵਿੱਚ ਆਈਏ। ਪਹਿਲਾ ਗੀਤ ਤੁਹਾਡੀ ਫਰਮਾਇਸ਼ 'ਤੇ, ਕਿਉਂਕਿ ਇਸ ਤੋਂ ਪਹਿਲੇ ਜਿਹੜਾ ਗੀਤ ਚੱਲਿਆ ਸੀ ਨਾ ਦਿਲਜੀਤ ਦੋਸਾਂਝ ਦਾ, ਉਹ ਮੇਰੀ ਖੁਆਇਸ਼ ਅਤੇ ਮੇਰੀ ਫਰਮਾਇਸ਼ ਸੀਗੀ, ਜਿਹੜੀ ਕਿ ਮੈਂ ਆਪਣੇ ਆਪ ਹੀ ਪੂਰੀ ਕਰ ਲਈ ਹੈ। ਸੋ ਜੀ, ਸਵਿਤਾ ਸਾਥੀ ਦੀ ਆਵਾਜ਼ ਦੇ ਵਿੱਚ ਕਿਹੜੀ ਗੱਲੋਂ ਗੀਤ ਹੈ ਜੀ, ਪੁਰਾਣੀ ਫਿਲਮਾਂ ਨੂੰ ਆਪਾਂ ਯਾਦ ਕਰਨਾ ਹੈ, ਪੰਜਾਬੀ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅੱਜ

0: ਫਿਲਮ ਵੰਗਾਰ ਦੇ ਵਿੱਚੋਂ ਲਿਆ ਗਿਆ ਗੀਤ ਹੈ ਜੀ, ਪੰਜਾਬੀ ਗੀਤ, ਯਾਨੀ ਕਿ ਪੁਰਾਣੀਆਂ ਯਾਦਾਂ, ਪੁਰਾਣੀਆਂ ਉਸ ਦੌਰ ਦੀਆਂ ਜਿੱਥੇ ਬਲੈਕ ਐਂਡ ਵਾਈਟ ਫਿਲਮਾਂ ਬਣਦੀਆਂ ਸੀਗੀਆਂ ਅਤੇ ਕਾਲੇ ਚਿੱਟੇ ਰੰਗ ਦੇ ਟੈਲੀਵਿਜ਼ਨ ਦੇ ਸਕਰੀਨ ਦੇ ਵਿੱਚ ਸਾਨੂੰ ਕੋਈ ਵੀ ਕਲਰ ਪਾਇਆ ਹੋਇਆ ਸੀ ਨਾ, ਉਹ ਸਾਰੇ ਕਲਰ ਸਾਨੂੰ ਚਿੱਟੇ ਕਾਲੇ ਹੀ ਦਿਖਦੇ ਹੁੰਦੇ ਸੀਗੇ। ਬਾਕੀ ਉਹ ਸਮਾਂ, ਉਹ ਟਾਈਮ ਵੀ ਜਿਹੜਾ ਸੀ ਨਾ, ਬਹੁਤ ਵਧੀਆ ਸੀਗਾ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਹੈਲੋ।
1: ਆਪਕੋ ਕਿਆ ਲਗਤਾ ਹੈ ਹਮਨੇ ਆਪਕੋ ਬੁਲਾ ਰੱਖਾ ਹੈ? ਆਪ ਨਹੀਂ ਜਾਣਤੇ ਸ਼ਾਇਦ कि हमने आकाशवाणी को दिल में बसा रखा है।
0: क्या बात है सर जी,
1: गुजर ना जाए आपके प्रोग्राम का समय कहीं, संजीव मैडम जी, इसलिए तो शीश गुलियानी ने दोनों उंगली थोड़ी दिल पे लगा रखा।
0: बहुत बहुत जी आया नो जी, ਤੁਹਾਡਾ ਸਵਾਗਤ ਕਰਦੇ ਹਾਂ ਜੀ। ਸਵਾਗਤ ਅਸੀਂ ਅੱਜ ਫੁੱਲਾਂ ਨਾਲ ਨਹੀਂ, ਹਵਾ 'ਚ ਜਿਹੜੇ ਉਹ ਪੱਤੇ ਉੜ ਉੜ ਕੇ ਆਉਂਦੇ ਨੇ ਨਾ, ਉਹਦੇ ਨਾਲ ਕਰਨਾ ਹੈ। ਲਿਆ ਕਿਆ ਬਾਤ ਹੈ ਸਰ, ਫਿਰ ਤੇ ਮੇਰੀ ਗੱਲ ਤੁਹਾਡੀ ਗੱਲ ਦੇ ਨਾਲ ਵੈਸੇ ਹੀ ਮੈਚ ਕਰ ਗਈ ਵੀ ਤੁਸੀਂ ਪਾਰਕ ਦੇ ਵਿੱਚ ਬੈਠੇ ਹੋ ਤੇ ਮੈਂ ਮਤਲਬ ਪੱਤਿਆਂ ਦੀ, ਫਿਰ
1: ਪਾਰਕ ਦੇ ਵਿੱਚ ਨਹੀਂ, ਪਾਰਕ ਸਾਹਮਣੇ ਕਰ ਰਹੇ
0: ਹੋ। ਓਕੇ ਓਕੇ, ਠੀਕ ਹੈ ਠੀਕ ਹੈ, ਚਲੋ ਜੀ ਚਲੋ, ਠੀਕ ਹੈ ਸਰ ਜੀ।
1: ਤੁਸੀਂ ਆਏ ਤੇ ਮੈਂ ਕਿਹਾ ਸਾਨੂੰ ਅੱਜ ਗਾਣਾ ਸੋਚਣ ਦੀ ਲੋੜ ਨਹੀਂ ਪੈਣੀ, ਦਿਮਾਗ ਤੋਂ ਥੋੜਾ ਬੋਝ ਉਤਰ ਗਿਆ।
0: ਅੱਛਾ, ਮਤਲਬ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੜਾ ਟੈਨਸ਼ਨ ਸਟ੍ਰੈਸ ਹੁੰਦਾ ਵੀ ਅੱਜ ਕਿਹੜਾ ਗਾਣਾ ਲਵਾਉਣਾ ਹੈ ਨਾ?
1: ਹਾਂਜੀ ਹਾਂਜੀ ਮੈਡਮ, ਉਹੀ ਸਾਡੇ ਕੋਲ ਆਈ ਪੰਜ ਦਸ ਅੱਠ ਦਸ ਗਾਣੇ ਰੋਜ਼ ਸੁਣਦੇ ਹਾਂ ਅਸੀਂ। ਅੱਜ ਮੈਂ ਕਿਹਾ ਅੱਜ ਟੈਨਸ਼ਨ ਦਿਮਾਗ ਤੋਂ ਉਤਾਰ ਦਿਓ, ਅੱਜ ਮੈਡਮ ਨੇ ਆਪਣੇ ਵਧੀਆ ਜਿਹੜੇ ਗਾਣੇ ਉਹ ਲੈ ਕੇ ਆਣੇ ਆ।
0: ਵਧੀਆ ਗੱਲ ਹੈ ਸਰ, ਤੁਸੀਂ ਇੰਨਾ ਮਾਣ ਸਤਿਕਾਰ ਦਿੱਤਾ ਹੈ ਨਾ ਕਿ ਮੈਂ ਵਧੀਆ ਵਧੀਆ ਗਾਣੇ ਲੈ ਕੇ ਆ ਰਹੀ ਹਾਂ। ਚਿੱਠੀ ਲਗਾ ਕੇ ਉਹਨਾਂ ਨੇ ਨਾ ਰੱਖੀ ਹੁੰਦੀ ਹੈ ਆਪਣੇ ਸੋਫੇ ਦੇ ਲਾਗੇ ਕਿ ਆਹ ਦਸ ਕੁ ਗਾਣੇ ਮੈਂ ਸੁਣਨੇ ਨੇ ਤੇ ਰੋਜ਼ ਦੇ ਉਹੀ ਦਸ ਗਾਣੇ ਚੱਲਦੇ ਨੇ।
1: ਕੀ ਕਰੀਏ ਮੈਨੂੰ, ਮੈਂ ਦੱਸਿਆ ਤੇ
0: ਚਲੋ ਸਰ, ਆਪਾਂ ਰਲ ਮਿਲ ਕੇ ਆਪਣੀਆਂ ਚੁਆਇਸਿਸ ਜਿਹੜੀਆਂ ਨੇ ਇੱਕ ਦੂਸਰੇ ਨਾਲ ਜਿਹੜੀਆਂ ਚੇਂਜ ਕਰ ਲੈਣੀਆਂ ਨੇ, ਸ਼ੇਅਰ ਕਰ ਲੈਣੀਆਂ ਨੇ।
1: ਨਹੀਂ ਤੁਹਾਡੇ ਕੋਲ ਆ ਗਏ ਮੈਡਮ, ਗਾਣੇ ਪਾਣੇ ਬੋ।
0: ਸ਼ੁਕਰੀਆ ਸਰ, ਤੇ ਫਿਰ ਗੀਤ ਹੋ ਜਵੇ।
1: ਹਾਂਜੀ ਹਾਂਜੀ, ਗੀਤ ਲਾ ਦਿਓ ਜੀ।
0: ਜੀ ਸਰ,
1: ਆਪਣੀ ਤੁਹਾਡੀ ਚੁਆਇਸ ਚੱਲੇਗੀ ਤੇ ਜਿੱਦਾਂ ਤੁਸੀਂ ਪੁਰਾਣੇ ਲੋਕਾਂ ਦੀ ਗੱਲ ਕੀਤੀ ਹੈ, ਮੈਡਮ ਉਹ ਜ਼ਮਾਨਾ ਇੰਨਾ ਵਧੀਆ ਸੀ ਨਾ, ਸੱਚੇ ਸੁੱਚੇ ਅੱਛੇ ਲੋਕ ਜੋ ਕਹਿ ਦਿੰਦੇ ਸੀ ਮੁੱਚ ਚਾਚੀ, ਜਿਹਨੂੰ ਭੈਣ ਕਹਿਤਾ ਭੈਣ, ਜਿਹਨੂੰ ਭਰਾ ਕਹਿਤਾ ਭਰਾ,
0: ਬਿਲਕੁਲ ਸਚਾਈ
1: ਤੇ ਚੱਲਦੇ ਸੀ। ਜੋ ਜਵਾਨ ਤੋਂ ਕਹਿਤਾ ਸੱਚ,
0: ਬਿਲਕੁਲ ਉਦੋਂ ਇਮਾਨਦਾਰੀ ਸੀਗੀ।
1: ਹਾਂ ਬਿਲਕੁਲ, ਅੱਜ ਤਾਂ ਲਿਖਿਆ ਕਹਿ ਦਿੰਦੇ ਜੀ, ਦੇਣੇ ਆ ਹਾਂਜੀ ਪੈਸੇ ਦੇਣੇ ਆ, ਜੋ ਕਰਨਾ ਕਰ ਲੈ।

0: ਬਿਲਕੁਲ ਜ਼ਮਾਨਾ ਬਦਲ ਰਿਹਾ ਜੀ ਹੁਣ,
1: ਕਿਉਂਕਿ ਸਾਡੀਆਂ ਚੁਆਇਸਿਸ ਖੁਆਇਸ਼ਾਂ ਵੀ ਵੱਧ ਗਈਆਂ ਨੇ, ਤਾਂ ਉਹ ਖੁਆਇਸ਼ਾਂ ਪੂਰੀਆਂ ਕਰਨ ਲਈ ਕਿਤੇ ਨਾ ਕਿਤੇ ਸਾਨੂੰ ਸਿੱਧੇ ਨਹੀਂ ਫਿਰ ਟੇਢੇ ਰਸਤੇ ਜਿਹੜੇ ਅਪਣਾਉਂਦੇ ਨਹੀਂ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ।
0: ਹਾਂਜੀ ਹਾਂਜੀ ਬਿਲਕੁਲ
1: ਜੀ, ਬਹੁਤ ਬਹੁਤ ਧੰਨਵਾਦ ਸਰ ਕਾਲ ਕਰਨ ਦੇ ਲਈ, ਔਰ ਇੱਦਾਂ ਹੀ
0: ਤੁਹਾਡਾ ਵੀ ਸ਼ੁਕਰੀਆ,
1: ਤੁਸੀਂ ਆਏ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਚਲੋ ਦੋਨਾਂ ਦਾ ਸ਼ੁਕਰੀਆ
1: ਜੀ, ਸ਼ੁਕਰੀਆ ਸਰ ਬਹੁਤ ਬਹੁਤ ਕਾਲ ਕਰਨ ਦੇ ਲਈ। ਐਂਡ ਜੀ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਜੇਕਰ ਤੁਸੀਂ ਵੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਯਾਨੀ ਕਿ ਰਣਦੀਪ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਅਤੇ ਗੀਤ ਜਿਹੜੇ ਮੇਰੀ ਫਰਮਾਇਸ਼ ਦੇ, ਮੇਰੀ ਚੁਆਇਸ ਦੇ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ ਹੈ ਜੀ ਫੋਨ ਇਨ ਫਰਮਾਇਸ਼, ਯਾਨੀ ਕਿ ਪੰਜਾਬੀ ਤੜਕਾ। ਕਿਤੇ ਕਿਤੇ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਗੀਤ ਵੈਸੇ ਹਮੇਸ਼ਾ ਚੱਲਦੇ ਨੇ, ਪਰ ਜਦੋਂ ਲੱਗੇ ਕਿ ਬਈ ਸੇਮ ਰੂਟੀਨ ਦੇ ਵਿੱਚ ਚੱਲ ਰਿਹਾ ਅਤੇ ਆਪਾਂ ਕੋਸ਼ਿਸ਼ ਕਰਦੇ ਕਿ ਕੁਝ ਵੱਖਰਾ ਕੀਤਾ ਜਾਵੇ। ਸੋ ਚੁੰਨੀ ਸਿਰ ਤੋਂ ਬਹੁਤ ਹੀ ਪੁਰਾਣੀ ਫਿਲਮ ਹੈ ਜੀ ਜੱਟ ਪੰਜਾਬੀ, ਅੱਜ ਆਪਾਂ ਪੁਰਾਣੀਆਂ ਫਿਲਮਾਂ ਨੂੰ ਯਾਦ ਕਰਦੇ ਕਰਦੇ ਇਹ ਗੀਤ ਸੁਣਦੇ ਹਾਂ।

0: 102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਤੇ ਜੀ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਹੈਲੋ
1: ਹੈਲੋ ਮੈਡਮ ਨਮਸਕਾਰ
0: ਨਮਸਕਾਰ ਜੀ
1: ਸੁਖਵੀਰ ਸਿੰਘ ਸ਼ਾਜਰੀ ਬੋਲਦਾ ਮੈਂ ਸੰਗਰੂਰ ਤੋਂ
0: ਹਾਂਜੀ ਸਰ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ
1: ਸ਼ੁਕਰੀਆ ਮੈਡਮ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਠੀਕ ਹੋ ਜੀ
0: ਮੈਂ ਠੀਕ ਹਾਂ ਤੁਸੀਂ ਸੁਣਾਓ ਸਭ ਖੈਰੀਅਤ
1: ਹਾਂ ਜੀ ਹਾਂ ਵਧੀਆ ਜੀ ਮੌਜਾਂ ਲੈ ਰਹੇ ਜੀ
0: ਓਕੇ ਜੀ ਮੌਜਾਂ ਲੈ ਰਹੇ ਬੜੇ ਖੁਸ਼ ਹੋ ਕੇ ਦੱਸਿਆ ਮੈਂ ਬੜੇ ਖੁਸ਼ ਹੋ ਕੇ ਦੱਸਿਆ ਮੌਜਾਂ ਲੈ ਰਹੇ ਹੋ
1: ਘਰ ਵਾਲੀ ਗਈ ਹੋਈ ਹੈ ਜੀ
0: ਅੱਛਾ ਜੀ
1: ਮਿਹਨਤ ਕਰਦੇ ਨੂੰ ਕੰਮ ਵੀ ਬਹੁਤ ਕਰਦਾ ਜੀ ਮੈਂ ਕੰਮ ਵਾਲੇ ਅੱਜ ਵੀ ਐਸੇ ਬਸ ਵੈਸੇ ਮੂਡ ਨਹੀਂ ਬਣਿਆ ਜੀ
0: ਓਕੇ
1: ਓਕੇ ਨਜ਼ਾਰੇ ਚਾਰ ਦਿਨ ਮਹਾ ਫਿਰ ਕੰਮ ਕਰਨ ਦੀਆਂ ਜੀ
0: ਠੀਕ ਹੈ ਜੀ ਤੇ ਤੁਹਾਡੇ ਉਧਰ ਮੌਸਮ ਕਿੱਦਾਂ ਦਾ
1: ਮੌਸਮ ਤਾਂ ਮੈਮ ਰਾਤ ਬਾਰਿਸ਼ ਸੀ ਹੁਣ ਗਰਮੀ ਫੇਰ ਹੋ ਗਈ ਜੀ ਹੁਣ ਮਸਲੀ
0: ਬੜੀ ਮੇਹਨਤ ਕੀਤੀ ਹੈ
1: ਹਾਂਜੀ ਹਾਂ ਫਿਰ ਬੈਫ ਤਾਂ ਗਈ ਹੋਈ ਆ ਨਾ
0: ਓਕੇ ਓਕੇ ਸਰ ਜੀ ਗੀਤ ਦੱਸਿਓ ਕਿਹੜਾ ਸੁਣੋਗੇ
1: ਗੀਤ ਮੈਡਮ ਜੀ ਪੰਜਾਬੀ ਫਿਲਮ ਕੋਈ ਵੀ ਲਾ ਦੋ ਜੀ ਪੰਜਾਬੀ ਫਿਲਮ ਦਾ
0: ਠੀਕ ਹੈ ਜੀ
1: ਸ਼ੇਰਨੀ ਮੂਵੀ ਦਾ ਲਾ ਦੋ
0: ਓਕੇ ਜੀ ਸਰ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਾਲ ਕਰਨ ਦੀ ਨਾਲ ਨਾਲ ਇੰਜੋਏ ਕਰੋ ਪ੍ਰੋਗਰਾਮ ਅਤੇ ਨਾਲ ਦੀ ਨਾਲ ਆਪਣਾ ਖਾਣਾ ਬਣਾਓ ਅਤੇ ਖਾਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਾਲ ਕਰਨ ਦੇ ਲਈ 102.7 MHz 'ਤੇ ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ ਪੰਜਾਬੀ ਤੜਕਾ

102.7 MHz ਤੇ ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ। ਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸੁਣੋਗੇ। ਕੁਝ ਇੰਤਜ਼ਾਰ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਤੇ ਰਵਾਨਾ ਹੋਣਗੇ। ਡੀਆਰਡੀਓ ਨੇ ਬਹੁਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰਥਾ ਦਾ ਵਿਖਾਲਾ ਕਰਦੇ ਹੋਏ ਲਗਾਤਾਰ 3 ਸਫਲ ਪ੍ਰੇਖਣ ਕੀਤੇ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਤੇਲ ਟੈਂਕਰ ਦੇ ਹਮਲੇ ਦੇ ਵਿਰੋਧ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨਾਲ ਸਖ਼ਤ ਵਿਰੋਧ ਜਤਾਇਆ। ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਹੋਈ ਸੀ। ਭਾਰਤ ਅਤੇ ਬੰਗਲਾਦੇਸ਼ ਨੇ ਸਰਹੱਦ 'ਤੇ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਰੇਲਵੇ ਭਰਤੀ ਬੋਰਡ ਦੀ ਭਰਤੀ ਪ੍ਰਕਿਰਿਆ ਸਬੰਧੀ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਨਗਰ ਨਿਗਮ ਖੇਤਰਾਂ ਦੀਆਂ ਅਚਨਚੇਤ ਚੈਕਿੰਗ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ। ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਨੇ। ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋਈ ਸੀ ਅਤੇ ਸ਼ਾਮ 4 ਵਜੇ ਤੱਕ ਰਹੇਗੀ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਔਰਤਾਂ ਦੀ ICC 2020 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੇ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾ ਦਿੱਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਵੈਲਕਮ ਬੈਕ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਤੇ। ਅਤੇ ਜੀ, ਪ੍ਰੋਗਰਾਮ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ, ਯਾਨੀ ਕਿ ਹੋਮ ਸਵੀਟ ਹੋਮ ਸਟੂਡੀਓ ਦੀ ਘੜੀ 'ਤੇ 12:05 ਹੋ ਚੁੱਕੇ ਨੇ। FM ਨਿਊਜ਼ ਹੈਡਲਾਈਨਸ ਤੋਂ ਬਾਅਦ ਹੋਣਗੇ ਜੀ ਇਹ ਪ੍ਰੋਗਰਾਮ ਸ਼ੁਰੂ, ਅਤੇ ਆਰਜੇ ਰਣਦੀਪਾ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਹੈ, ਅਤੇ ਘਰ ਬਾਹਰ ਦੀ ਗੱਲ, ਘਰ ਦੇ ਕੰਮ ਧੰਦਿਆਂ ਦੀ ਗੱਲ, ਅਤੇ ਨਾਲ ਨਾਲ ਗਰਮੀ ਦੇ ਮੌਸਮ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਮਤਲਬ ਬੜੀਆਂ ਸਬਜ਼ੀਆਂ ਹੁੰਦੀਆਂ ਨੇ, ਬੜੇ ਇਹੋ ਜਿਹੇ ਫਲ ਫਰੂਟ ਹੁੰਦੇ ਨੇ, ਸਾਨੂੰ ਬਹੁਤ ਸਵਾਦ ਲੱਗਦੇ ਨੇ, ਪਰ ਕਈ ਵਾਰ ਉਹ ਜ਼ਿਆਦਾ ਖਾਣ ਦੇ ਨਾਲ ਸਾਨੂੰ ਦਿੱਕਤ ਹੋ ਸਕਦੀ ਹੈ, ਅਤੇ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੇ ਅਸੀਂ ਜ਼ਿਆਦਾ ਵੀ ਖਾ ਲਈਏ ਸਾਨੂੰ ਉਹਦੇ ਫਾਇਦੇ ਹੀ ਫਾਇਦੇ ਨੇ, ਨੁਕਸਾਨ ਕੋਈ ਨਹੀਂ ਹੋ ਸਕਦਾ। ਸੋ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਰਣਜੀਤ ਬਾਵਾ ਦਾ ਗੀਤ ਸੁਣਦੇ ਹਾਂ ਲਾਊਡ, ਅਤੇ ਉਸ ਤੋਂ ਬਾਅਦ ਕਰਾਂਗੇ ਗੱਲਬਾਤ ਤੁਹਾਡੇ ਨਾਲ।
1: ਆਓ, ਤੁਰਲਾ ਵੀ ਛੱਡਿਆ ਤੇ ਚਾਦਰਾ ਵੀ ਲੱਗਿਆ, ਲੱਗਦਾ ਬਾਵਾ ਆਉਂਦਾ। ਆਓ, ਸਪੀਕਰਾਂ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲੋ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ ਹੋਣਾ।

जी दोस्तों, प्रोग्राम होम स्वीट होम ਦੇ ਵਿੱਚ ਤੁਸੀਂ ਪਹਿਲਾਂ ਗੀਤ ਜਿਹੜਾ ਇੰਜੋਏ ਕਰ ਲਿਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਅਤੇ ਮੈਂ ਗੱਲ ਕਰ ਰਹੀ ਸੀ ਕਿ ਕਿਹੜੇ ਫਰੂਟ ਅਤੇ ਕਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਅਤੇ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਗਰਮੀ ਦੇ ਵਿੱਚ ਜਿਹੜੀਆਂ ਸਾਨੂੰ ਬਹੁਤ ਸਾਰੇ ਫਾਇਦੇ ਅਤੇ ਕਦੀ ਕਦੀ ਕਿਤੇ ਕਿਤੇ ਨੁਕਸਾਨ ਵੀ ਦੇ ਸਕਦੀਆਂ ਨੇ। ਆਪਾਂ ਕਰਦੇ ਹਾਂ ਜੀ ਫਾਇਦਿਆਂ ਦੀ ਗੱਲ। ਖੀਰੇ ਦੇ ਬੜੇ ਸਾਰੇ ਫਾਇਦੇ ਨੇ, ਅਤੇ ਜੀ ਜੇਕਰ ਖੀਰਾ ਤੁਹਾਨੂੰ ਖਾਣਾ ਨਹੀਂ ਪਸੰਦ ਤਾਂ ਜਦੋਂ ਤੁਸੀਂ ਉਹਦੇ ਬੈਨੀਫਿਟਸ ਉਹਦੇ ਫਾਇਦਿਆਂ ਦੇ ਬਾਰੇ ਪਤਾ ਲੱਗੇਗਾ ਤੁਹਾਨੂੰ, ਤਾਂ ਤੁਹਾਨੂੰ ਹੋਏਗਾ ਕਿ ਨਹੀਂ ਨਹੀਂ ਅੱਜ ਤੋਂ ਬਾਅਦ ਖੀਰਾ ਜ਼ਰੂਰ ਖਾਵਾਂਗੇ। ਇਹ ਨਾ ਸਰੀਰ ਨੂੰ ਠੰਡਕ ਦਿੰਦਾ ਹੈ। ਖੀਰਾ ਜਿਹੜਾ ਨਾ ਸਰੀਰ ਨੂੰ ਠੰਡਕ ਪ੍ਰਦਾਨ ਕਰਨ ਦੇ ਨਾਲ ਨਾਲ ਗਰਮੀ ਦੇ ਦਿਨਾਂ ਵਿੱਚ ਨਾ ਬਹੁਤ ਜ਼ਿਆਦਾ ਕੂਲ ਕੂਲ ਵਾਲੀ ਵਾਈਬਸ ਤੁਹਾਨੂੰ ਦੇ ਹੀ ਦਿੰਦਾ, ਮਤਲਬ ਲਾਭਕਾਰੀ ਹੁੰਦਾ ਹੈ। ਪਾਣੀ ਦੀ ਕਮੀ ਵੀ ਪੂਰੀ ਕਰਦਾ ਹੈ। ਖੀਰੇ ਵਿੱਚ ਨਾ ਲਗਭਗ 95% ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਜਿਹਨਾਂ ਨੂੰ ਨਾ ਬਹੁਤ ਜ਼ਿਆਦਾ ਪਾਣੀ ਪੀਣ ਦਾ ਸ਼ੌਂਕ ਨਹੀਂ ਹੈਗਾ, ਮਤਲਬ ਕਿ ਉਹਨੂੰ ਲੱਗਦਾ ਕਿ ਬਈ ਐਵੇਂ ਪਾਣੀ ਦੀਆਂ ਬੋਤਲਾਂ ਅਸੀਂ ਪੀ ਜਾਂਦੇ ਹਾਂ, ਫਾਇਦਾ ਕੋਈ ਨਹੀਂ ਹੈਗਾ, ਉਹ ਜੇਕਰ ਘੱਟ ਪਾਣੀ ਪੀਂਦੇ ਆ ਬਾਅਦ ਤਾਂ ਪਾਣੀ ਨਹੀਂ ਪੀ ਸਕਦੇ ਜਾਂ ਉਹਨਾਂ ਨੂੰ ਬਲੋਟਿੰਗ ਹੋ ਜਾਂਦੀ ਹੈ ਕਈ ਵਾਰ ਬਹੁਤ ਜ਼ਿਆਦਾ ਪਾਣੀ ਪੀਣ ਦੇ ਨਾਲ, ਤਾਂ ਉਹ ਫਿਰ ਨਾ ਖੀਰਿਆ ਵੀ ਖਾ ਸਕਦੇ, ਕਿਉਂਕਿ ਇਹਦੇ ਵਿੱਚ ਵੀ ਨਾ ਪਾਣੀ ਜਿਹੜਾ ਹੁੰਦਾ ਉਹਦੇ ਨਾਲ ਤੁਹਾਡੀ ਜਿਹੜੀ ਡੀਹਾਈਡਰੇਸ਼ਨ ਉਹ ਜਿਹੜੀ ਆ ਬੈਲੈਂਸਡ ਹੋ ਜਾਂਦੀ ਹੈ। ਔਰ ਸਕਿਨ ਵਾਸਤੇ ਤਾਂ ਮਾਈ ਗੋਡ ਬਹੁਤ ਜ਼ਿਆਦਾ ਹੀ ਫਾਇਦੇਮੰਦ ਹੈ। ਖੀਰਾ ਜਿਹੜਾ ਨਾ ਚਮੜੀ ਨੂੰ ਤਾਜ਼ਗੀ ਦਿੰਦਾ ਹੈ ਅਤੇ ਦਾਗ ਧੱਬੇ ਘਟਾਉਣ ਦੇ ਵਿੱਚ ਮਦਦ ਕਰਦਾ ਹੈ, ਐਂਡ ਜੀ ਵਜ਼ਨ ਘਟਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ। ਇਹ ਘੱਟ ਕੈਲੋਰੀ ਵਾਲਾ ਹੁੰਦਾ ਹੈ, ਇਸ ਲਈ ਨਾ ਡਾਇਟ ਜਦੋਂ ਅਸੀਂ ਫੋਲੋ ਕਰਦੇ ਹਾਂ ਤਾਂ ਉਹਦੇ ਵਿੱਚ ਨਾ ਤੁਸੀਂ ਖੀਰਾ ਜਿਹੜਾ ਕੁਕੁੰਬਰ ਜ਼ਰੂਰ ਲਿਆ ਕਰੋ। ਔਰ ਤੁਸੀਂ ਕੀ ਕਰਨਾ ਕਿ ਅਸੀਂ ਨਾ ਆਮ ਵੈਸੇ ਤਾਂ ਹਰ ਕੋਈ ਨਾ ਜਦੋਂ ਖਾਣਾ ਖਾਂਦਾ ਹੈ ਡਿਨਰ ਜਾਂ ਲੰਚ ਦੇ ਵਿੱਚ ਉਹ ਨਾ ਸੈਲਡ ਜ਼ਰੂਰ ਲੈਂਦਾ ਹੈ, ਅਤੇ ਸੈਲਡ ਅਸੀਂ ਆਪਣੇ ਖਾਣੇ ਦੇ ਨਾਲ ਨਾਲ ਲੈਂਦੇ ਹਾਂ। ਕੋਸ਼ਿਸ਼ ਕਰੋ ਕਿ ਜਾਂ ਤਾਂ ਉਸਨੂੰ ਪਹਿਲੇ ਅੱਧਾ ਘੰਟਾ ਖਾ ਲਓ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਖਾ ਲਓ, ਕਿਉਂਕਿ ਜੀ ਇਹਨੂੰ ਪਚਣ ਦੇ ਵਿੱਚ ਥੋੜ੍ਹਾ ਟਾਈਮ ਲੱਗਦਾ ਹੈ। ਅਤੇ ਕੁਝ ਚੀਜ਼ਾਂ ਜਿਹੜੀਆਂ ਅਸੀਂ ਲਾਹਾ ਲੈਣ ਵਾਸਤੇ ਹੁੰਦੀਆਂ ਨੇ ਪਰ ਅਸੀਂ ਉਹਨਾਂ ਨੂੰ ਮਿਕਸਅਪ ਕਰਕੇ ਖਾ ਲੈਂਦੇ ਹਾਂ, ਅਤੇ ਫਿਰ ਉਹ ਸਾਨੂੰ ਬੈਨੀਫਿਟ ਦੀ ਬਜਾਏ ਨਾ ਸਾਡਾ ਨੁਕਸਾਨ ਵੀ ਕਰ ਸਕਦੀਆਂ। ਇਸ ਤਰ੍ਹਾਂ ਦੀਆਂ ਬਹੁਤ ਹੋਰ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਰਹਿਣਾ, ਕਿਉਂਕਿ ਜੀ ਪ੍ਰੋਗਰਾਮ ਹੈ ਹੋਮ ਸਵੀਟ ਹੋਮ ਇੱਕ ਘੰਟੇ ਦਾ, ਅਤੇ ਇੱਕ ਘੰਟੇ ਦੇ ਵਿੱਚ ਬੜੀ ਸਾਰੀ ਹੋਏਗੀ ਜਾਣਕਾਰੀ ਤੁਹਾਡੇ ਨਾਲ ਸਾਂਝੀ। ਅਗਲਾ ਗੀਤ ਹੈ ਜੀ ਮਾਨ ਯਾਨੀ ਕਿ ਗੁਰਦਾਸ ਮਾਨ ਐਂਡ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ।

102.7 ਮੈਗਾਹਰਟਜ਼ ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਐਂਡ ਦਿਲਜੀਤ ਦੁਸਾਂਝ ਐਂਡ ਗੁਰਦਾਸ ਮਾਨ ਦੀ ਸੋਹਣੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਕੀ ਬਣੋ ਦੁਨੀਆ ਦਾ। ਲਓ ਜੀ, ਖੀਰੇ ਬਾਰੇ ਮੈਂ ਗੱਲਬਾਤ ਕਰ ਰਹੀ ਸੀ ਤੁਹਾਡੇ ਨਾਲ। ਖੀਰੇ ਦੇ ਕਿੰਨੇ ਸਾਰੇ ਫਾਇਦੇ ਨੇ ਖੀਰਾ ਖਾਣ ਲਈ, ਜੇਕਰ ਤੁਸੀਂ ਮਤਲਬ ਇਹਨੂੰ ਇਸਤੇਮਾਲ ਕਰਦੇ ਹੋ ਆਪਣੇ ਖਾਣੇ ਦੇ ਵਿੱਚ, ਤਾਂ ਬਹੁਤ ਜੀ ਤੁਹਾਡੀ ਚਮੜੀ ਯਾਨੀ ਕਿ ਸਕਿਨ ਉਹ ਵੀ ਗਲੋ ਕਰਦੀ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਫਰੈਸ਼ ਫੀਲ ਹੁੰਦਾ ਅਤੇ ਤੁਹਾਡੇ ਫੇਸ 'ਤੇ ਦਾਗ ਧੱਬੇ ਵੀ ਘੱਟ ਜਾਂਦੇ ਨੇ ਅਤੇ ਤੁਹਾਡੇ ਜਿਹੜਾ ਵਜ਼ਨ ਵਧਿਆ ਹੋਇਆ ਤੁਹਾਡੇ ਕੈਲਰੀਜ਼ ਨੂੰ ਵੀ ਘਟਾਉਣ ਦੇ ਵਿੱਚ ਇਹ ਕਾਰੀਗਰ ਸਿੱਧ ਹੁੰਦੀ ਹੈ। ਖੀਰਾ ਜਿਹੜਾ ਨਾ ਪਾਚਨ ਪ੍ਰਣਾਲੀ ਨੂੰ ਸੁਧਾਰਨ ਦੇ ਵਿੱਚ ਵੀ ਮਤਲਬ ਫਾਇਦੇਮੰਦ ਹੁੰਦਾ ਹੈ ਅਤੇ ਜਿਹੜੀ ਕੋਨਸਟੀਪੇਸ਼ਨ ਹੁੰਦੀ ਹੈ ਯਾਨੀ ਕਿ ਕਬਜ਼ ਦੀ ਕਈਆਂ ਨੂੰ ਪ੍ਰੋਬਲਮ ਹੋ ਜਾਂਦੀਆਂ ਨੇ, ਮਤਲਬ ਕੁਛ ਵੀ ਖਾ ਲਓ ਅਤੇ ਬਾਅਦ ਵਿੱਚ ਉਹਨਾਂ ਨੂੰ ਕੋਨਸਟੀਪੇਸ਼ਨ ਬਲੋਟਿੰਗਸ ਹੋ ਜਾਂਦੀਆਂ, ਉਹਦੇ ਵਾਸਤੇ ਵੀ ਇਹ ਬੜਾ ਹੀ ਬੈਨੀਫਿਸ਼ਲ ਹੈ ਇਹਦਾ, ਜੇਕਰ ਤੁਸੀਂ ਇਹਨੂੰ ਖਾਂਦੇ ਹੋ ਆਪਣੀ ਡਾਇਟ ਦੇ ਵਿੱਚ ਇਹਨੂੰ ਐਡ ਆਨ ਕਰਦੇ ਹੋ। ਖੀਰੇ ਦੇ ਟੁਕੜੇ ਜੇਕਰ ਤੁਸੀਂ ਅੱਖਾਂ ਦੇ ਉੱਪਰ ਰੱਖਦੇ ਹੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆ ਰਹੀ, ਤੁਹਾਡੀਆਂ ਅੱਖਾਂ ਥੱਕੀਆਂ ਨੇ, ਸਵੈਲਿੰਗ ਮਹਿਸੂਸ ਹੋ ਰਹੀ ਹੈ, ਤੁਹਾਨੂੰ ਥੱਕਿਆ ਥੱਕਿਆ ਮਹਿਸੂਸ ਹੁੰਦਾ, ਤਾਂ ਤੁਸੀਂ ਆਪਣੇ ਦਿਮਾਗ ਨੂੰ ਫੀਲ ਫਰੀ ਕਰੋਗੇ। ਉਹਦੇ ਵਾਸਤੇ ਕੀ ਕਰਨਾ ਕਿ ਤੁਸੀਂ ਦੋ ਟੁਕੜੇ ਆਪਣੀਆਂ ਅੱਖਾਂ 'ਤੇ ਰੱਖ ਲੈਣੇ ਅਤੇ 10 ਤੋਂ 15 ਮਿੰਟ ਰਿਲੈਕਸ ਹੋ ਕੇ ਆਈਜ਼ ਬੰਦ ਕਰਕੇ ਸਕੂਨ ਵਾਲੀ ਵਾਈਬ ਲੈਣੀ ਹੈ ਅਤੇ ਉਹਦੇ ਵਾਸਤੇ ਵੀ ਤੁਹਾਨੂੰ ਬੈਨੀਫਿਟ ਦੇਵੇਗਾ। ਇਸ ਵਿੱਚ ਪੋਟਾਸ਼ੀਅਮ ਹੁੰਦਾ ਜੋ ਕਿ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਮਤਲਬ ਬੈਲੈਂਸ ਰੱਖਣ ਦੇ ਵਿੱਚ ਵੀ ਮਦਦ ਕਰਦਾ ਹੈ। ਕੀੜਾ ਸਰੀਰ ਵਿੱਚ ਟਾਕਸਿਨ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ। ਐਂਡ ਜੀ, ਕਿੰਨੇ ਸਾਰੇ ਫਾਇਦੇ ਨੇ, ਜੇਕਰ ਅਸੀਂ ਕਿਸੇ ਚੀਜ਼ ਦੇ ਬਾਰੇ ਚੰਗੀ ਤਰ੍ਹਾਂ ਜਾਣਨਾ ਹੋਵੇ, ਸਾਨੂੰ ਸਮਝ ਹੋਵੇ ਉਹਦੀ ਖਾਣ ਪੀਣ ਬਾਰੇ ਕਿ ਵਾਕਈ ਚੀਜ਼ ਦੇ ਨਾਲ ਸਾਨੂੰ ਕਿੰਨੇ ਬੈਨੀਫਿਟਸ ਹੋ ਸਕਦੇ ਨੇ, ਤਾਂ ਹੀ ਕਿੰਨੇ ਕਿ ਜਿਹੜੀਆਂ ਸੀਜ਼ਨਲ ਵੈਜੀਟੇਬਲ ਜਾਂ ਫਰੂਟਸ ਹੁੰਦੇ ਨੇ ਉਹ ਤੁਸੀਂ ਜ਼ਰੂਰ ਲਿਆ ਕਰੋ, ਕਿਉਂਕਿ ਉਹਦੇ ਬਹੁਤ ਸਾਰੇ ਫਾਇਦੇ ਨੇ ਅਤੇ ਉਹਨਾਂ ਵਿੱਚੋਂ ਖੀਰਾ ਵੀ ਇੱਕ ਉਹ ਯੰਤਰ ਹੈਗਾ। ਮਤਲਬ ਯੰਤਰ ਮੈਂ ਇਸ ਕਰਕੇ ਕਹਿ ਰਹੀ ਕਿ ਉਹ ਫਰੂਟ ਕਹਿ ਸਕਦੇ ਨੇ, ਵੈਜ ਕਹਿ ਸਕਦੇ ਹਾਂ, ਕਿ ਇਹਦੇ ਖਾਣ ਦੇ ਨਾਲ ਤੁਹਾਨੂੰ ਬੜੇ ਸਾਰੇ ਫਾਇਦੇ ਹੋਣਗੇ। ਐਂਡ ਜੀ, ਵਾਲਾਂ ਵਾਸਤੇ ਵੀ ਬੜਾ ਇਹਦਾ ਬੈਨੀਫਿਟ ਹੈਗਾ, ਵਾਲਾਂ ਨੂੰ ਮਜ਼ਬੂਤ ਕਰਦਾ, ਜੇਕਰ ਤੁਸੀਂ ਇਹਨੂੰ ਆਪਣੇ ਡਾਇਟ ਦੇ ਵਿੱਚ ਜ਼ਿਆਦਾ ਲੈਂਦੇ ਹੋ ਤਾਂ ਤੁਹਾਡੇ ਵਾਲਾਂ ਨੂੰ ਸ਼ਾਈਨ ਦੇਵੇਗਾ। ਐਂਡ ਇੱਕ ਹੋਰ ਜ਼ਰੂਰੀ ਇਸ ਦੇ ਬਾਰੇ ਗੱਲ ਕਿ ਕੀੜੇ ਵਿੱਚ ਨਾ ਵਿਟਾਮਿਨ ਕੇ ਹੁੰਦਾ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਨਾ ਬੜੀ ਸਟਰੋਂਗਲੀ ਮਦਦ ਕਰਦਾ ਹੈ। ਸੋ ਇਸ ਕਰਕੇ ਜੇਕਰ ਤੁਸੀਂ ਖੀਰਾ ਨਹੀਂ ਖਾਂਦੇ ਤਾਂ ਅੱਜ ਤੋਂ ਖੀਰਾ ਖਾਣਾ ਸ਼ੁਰੂ ਕਰ ਦਿਓ।

ਪਾਣੀ ਜ਼ਰੂਰ ਪੀਓ ਔਰ ਕੋਸ਼ਿਸ਼ ਕਰੋ ਜਿੰਨਾ ਵੱਧ ਹੋ ਸਕੇ ਉਨਾ ਪੀਓ, ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਨਾ, ਕਿਉਂਕਿ ਸਾਨੂੰ ਸਵੈਟ ਬਹੁਤ ਜ਼ਿਆਦਾ ਆਉਂਦਾ। ਔਰ ਪਾਣੀ ਦੇ ਵਿੱਚ ਵਰਾਇਟੀ ਜੇਕਰ ਤੁਸੀਂ ਲਓਗੇ, ਸਾਦਾ ਪਾਣੀ ਤਾਂ ਹਰ ਕੋਈ ਪੀਂਦਾ ਹੀ ਹੈ, ਨਿੰਬੂ ਪਾਣੀ ਕਿਉਂਕਿ ਗਰਮੀਆਂ ਦੇ ਵਿੱਚ ਬੜਾ ਸਵਾਦ ਲੱਗਦਾ ਹੈ ਨਾ, ਖੱਟਾ ਖੱਟਾ ਮਿੱਠਾ ਮਿੱਠਾ। ਨਾਰੀਅਲ ਪਾਣੀ ਵੀ ਲੈ ਸਕਦੇ ਹੋ, ਲੱਸੀ ਪੀ ਸਕਦੇ ਹੋ, ਸੱਤੂ ਦਾ ਸ਼ਰਬਤ, ਬੇਲ ਦਾ ਸ਼ਰਬਤ, ਮਤਲਬ ਕਿੰਨੇ ਸਾਰੇ ਸ਼ਰਬਤ ਨੇ, ਸਕੈਸ਼ ਨੇ, ਸਕੰਜਵੀ ਹੈਗੀ ਹੈ, ਲੱਸੀ ਹੈਗੀ ਹੈ। ਇਹ ਪਾਣੀ ਤੁਸੀਂ ਵਰਾਇਟੀ ਦੇ ਵਿੱਚ ਪੀਓਗੇ ਤਾਂ ਤੁਹਾਨੂੰ ਫਿਰ ਨਾ 3-4 ਲੀਟਰ ਲੱਗੇਗਾ, ਯਾਨੀ ਕਿ ਤੁਸੀਂ ਇੰਨਾ ਪਾਣੀ ਪੀ ਲਿਆ ਇੱਕ ਦਿਨ ਦੇ ਵਿੱਚ। ਅਤੇ ਜਿਹੜੀਆਂ ਚੀਜ਼ਾਂ ਨਹੀਂ ਪੀਣ ਵਾਲੀਆਂ ਉਹ ਹੈਗੇ ਜੀ ਕੋਲਡ ਡਰਿੰਕ, ਪੈਕਟ ਵਾਲੇ ਜੂਸ, ਕਿਉਂਕਿ ਇਹਨਾਂ ਦੇ ਵਿੱਚ ਨਾ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਤੁਸੀਂ ਦੇਖਿਆ ਕਿ ਕਈ ਵਾਰ ਨਾ ਤੁਸੀਂ ਇਹ ਸਵੀਟ ਵਾਲੇ ਜਿਹੜੇ ਲਿਕੁਇਡ ਹੁੰਦੇ ਨੇ ਜਦੋਂ ਤੁਸੀਂ ਪੀ ਲੈਂਦੇ ਤਾਂ ਉਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਹੋਰ ਪਿਆਸ ਲੱਗਣ ਲੱਗ ਜਾਂਦੀ ਹੈ। ਹਾਂਜੀ, ਔਰ ਇੱਕ ਬਹੁਤ ਜ਼ਰੂਰੀ ਗੱਲ, ਜਿਵੇਂ ਕਿ ਨਾ ਸਾਨੂੰ ਆਦਤ ਹੈ ਕਿ ਅਸੀਂ ਵੱਖਰੇ ਵੱਖਰੇ ਭਾਂਡਿਆਂ ਦੇ ਵਿੱਚ, ਗਲਾਸ ਦੇ ਵਿੱਚ, ਬੋਟਲਸ ਦੇ ਵਿੱਚ ਨਾ ਪਾਣੀ ਰੱਖਦੇ ਹਾਂ ਕਿ ਹਾਂਜੀ, ਹੈ ਨਾ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਅਸੀਂ ਉਹਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਹਾਂ। ਪਰ ਤੁਸੀਂ ਨਾ ਅੱਜ ਤੋਂ ਬਾਅਦ ਇਹ ਗੱਲ ਫੋਲੋ ਕਰਨੀ ਹੈ ਕਿ ਤਾਂਬੇ ਦੇ ਜੱਗ ਜਾਂ ਗਲਾਸ ਦੇ ਵਿੱਚ ਤੁਸੀਂ ਰਾਤ ਨੂੰ ਨਾ ਪਾਣੀ ਭਰ ਕੇ ਰੱਖ ਲੈਣਾ ਅਤੇ ਸਵੇਰੇ ਖਾਲੀ ਪੇਟ ਪੀਣਾ। ਉਹਦੇ ਬੜੇ ਸਾਰੇ ਫਾਇਦੇ ਨੇ, ਕਿਉਂਕਿ ਜੀ ਜੇਕਰ ਤੁਹਾਨੂੰ ਬਲੋਟਿੰਗ ਵਗੈਰਾ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ, ਅਤੇ ਜਿਨ੍ਹਾਂ ਨੂੰ ਨਾ ਯੂਰਨ ਪਾਸ ਕਰਨ ਦੇ ਵਿੱਚ ਕਈ ਵਾਰ ਦਿੱਕਤ ਆਉਂਦੀ ਹੈ ਅਤੇ ਸਮ ਟਾਈਮ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਯੂਰਨ ਜਿਹੜਾ ਹੈਗਾ ਨਾ ਉਹ ਮਤਲਬ ਯੈਲੋ ਕਲਰ ਦਾ, ਕਿਉਂਕਿ ਗਰਮੀ ਬਹੁਤ ਹੈ ਨਾ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਅਸੀਂ ਕਦੀ ਵੱਧ ਅਤੇ ਕਈ ਵਾਰ ਘੱਟ ਖਾ ਲੈਂਦੇ ਹਾਂ। ਇਸ ਕਰਕੇ ਸਾਨੂੰ ਆਪਣੀ ਖਾਣ ਚੀਜ਼ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਬੈਲੈਂਸਡ ਬਣਾ ਕੇ ਰੱਖਣਾ ਚਾਹੀਦਾ। ਜੇਕਰ ਅਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਹੁਣ ਸਾਡੀ ਭੁੱਖ ਮਰ ਗਈ, ਕਿਉਂਕਿ ਗਰਮੀ 'ਚ ਘੁੰਮਦੇ ਫਿਰਦੇ ਆਈਏ ਅਤੇ ਚਲੋ ਜੀ ਠੰਡਾ ਠੰਡਾ ਪਾਣੀ ਪੀ ਲਿਓ, ਵਰਾਇਟੀ ਲੈ ਲਓ ਪਾਣੀ ਦੇ ਵਿੱਚ ਜਾਂ ਕੋਈ ਫਰੂਟ ਖਾ ਲਓ। ਪਰ ਆਪਣੀ ਡਾਇਟ ਦੇ ਵਿੱਚ ਖਾਣਾ ਖਾਣਾ ਨਹੀਂ ਭੁੱਲਣਾ, ਮਤਲਬ 2 ਟਾਈਮ ਤੁਸੀਂ ਆਪਣਾ ਭੋਜਨ ਜਿਹੜਾ ਵੀ ਤੁਸੀਂ ਲੈਂਦੇ ਹੋ ਉਹ ਥੋੜ੍ਹਾ ਜਿਹਾ ਉਹਦੀ ਕੁਆਂਟਿਟੀ ਘਟਾ ਦਿਓ, ਪਾਣੀ ਤੁਸੀਂ ਵੱਧ ਪੀਓ, ਖਾਣਾ ਛੱਡਣਾ ਨਹੀਂ ਕਿਉਂਕਿ ਉਹਦੇ ਨਾਲ ਵੀ ਤੁਹਾਨੂੰ ਗਰਮੀ ਹੋ ਸਕਦੀ ਅਤੇ ਫਿਰ ਤੁਹਾਨੂੰ ਜਿਹੜਾ ਨੁਕਸਾਨ ਹੋਣਾ ਨਾ ਉਹ ਸਿਰਫ ਤੁਹਾਨੂੰ ਹੀ ਪਤਾ ਲੱਗਣਾ, ਕਿਸੇ ਨੂੰ ਨਹੀਂ ਪਤਾ ਲੱਗਣਾ। ਮੈਂ ਹੋਰ ਬਹੁਤ ਸਾਰੀਆਂ ਗੱਲਾਂ, ਮਤਲਬ ਗੱਲਾਂ ਨਹੀਂ, ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦਿੰਦੀ ਰਹਾਂਗੀ ਜਿਹੜੇ ਸਾਡੇ ਮਾਹਿਰ ਸਾਨੂੰ ਦੱਸਦੇ ਰਹਿੰਦੇ ਨੇ ਅਤੇ ਅਸੀਂ ਤੁਹਾਨੂੰ ਦੱਸਦੇ ਰਹਿਣਾ ਹੈ। ਅਗਲਾ ਗੀਤ ਹੈ ਜੀ ਗਿੱਪੀ ਗਰੇਵਾਲ ਐਂਡ ਬੀ ਪ੍ਰਾਕ ਐਂਡ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ, ਗਵਾਚੀ ਫਿਰਦੀ ਹੈ। ਤੁਸੀਂ ਕਿਧਰੇ ਨਹੀਂ ਗਵਾਚਣਾ, ਮੈਂ ਵੀ ਨਹੀਂ ਬਿਲਕੁਲ ਗਵਾਚਣਾ। ਇਸ ਗੀਤ ਤੋਂ ਬਾਅਦ ਜਲਦ ਮਿਲਦੇ ਹਾਂ।

102.7 ਮੈਗਾਹਰਟਜ਼ ਸੀ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਸੀਂ ਹੋਮ ਸਵੀਟ ਹੋਮ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਗਵਾਚੀ ਫਿਰਤੀ ਟਰੈਕ ਇੰਜੋਏ ਕੀਤਾ ਹੈ ਅਤੇ ਗਰਮੀ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਨਹੀਂ ਪੀਣੀਆਂ ਚਾਹੀਦੀਆਂ ਉਹਦੇ ਬਾਰੇ ਗੱਲਬਾਤ ਹੋ ਰਹੀ ਸੀ ਅਤੇ ਉਹਦੇ ਨਾਲ ਨਾਲ ਜਿਹੜਾ ਧੁੱਪ ਦਾ ਮੌਸਮ ਹੈ ਉਹਦੇ ਵਿੱਚ ਸਾਨੂੰ ਪਸੀਨੇ ਤੋਂ ਬਚਾਅ ਵਾਸਤੇ ਕਿੰਨੇ ਸਾਰੇ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਨੇ ਮਤਲਬ ਕਿੰਨਾ ਧਿਆਨ ਰੱਖਣਾ ਚਾਹੀਦਾ ਚੀਜ਼ਾਂ ਨਹੀਂ ਯੂਜ਼ ਕਰਨੀਆਂ ਚਾਹੀਦੀਆਂ ਸਾਨੂੰ ਬਾਹਰ ਜਾਣ ਤੋਂ ਪਹਿਲੇ ਆਪਣੇ ਫੇਸ ਨੂੰ ਕਵਰ ਕਰਨ ਤੋਂ ਵੀ ਪਹਿਲੇ ਕੀ ਕਰਨਾ ਚਾਹੀਦਾ ਜੀ ਕਿਉਂਕਿ ਸਾਡੇ ਫੇਸ 'ਤੇ ਜਿਹੜੀ ਹੈਗੀ ਆ ਸਨਬਰਨ ਹੋ ਜਾਂਦਾ ਸਾਨੂੰ ਟੈਨ ਹੋ ਜਾਂਦੀ ਉਸ ਦੇ ਵਾਸਤੇ SPF 50+ ਯਾਨੀ ਕਿ 50+ ਜਿਹੜਾ ਹੁੰਦਾ ਸਨਸਕ੍ਰੀਨ ਉਹ ਘਰੋਂ ਨਿਕਲਣ ਤੋਂ 20 ਮਿੰਟ ਪਹਿਲੇ ਲਾਉਣਾ ਹੈ ਸਾਨੂੰ ਕੀ ਹੁੰਦਾ ਹੈ ਬਾਲੀ ਕਾਲੀ ਹੁੰਦੀ ਹੈ ਨਾ ਬਾਹਰ ਜਾਣ ਵਾਸਤੇ ਫਟਾਫਟ ਨਹਾਤੇ ਧੋਤੇ ਤਿਆਰ ਹੋਏ ਅਤੇ ਲਓ ਜੀ ਸਨਸਕ੍ਰੀਨ ਲਾਈ ਅਤੇ ਚੱਲ ਜੀ ਮਾਰੀ ਚੁਟਕੀ ਅਤੇ ਆ ਗਏ ਜੀ ਬਾਹਰ ਧੁੱਪ ਦੇ ਵਿੱਚ ਨਹੀਂ ਜੀ ਸਨਸਕ੍ਰੀਨ ਨੂੰ ਵੀ ਨਾ ਥੋੜ੍ਹਾ ਟਾਈਮ ਲੱਗਦਾ 15 ਤੋਂ 20 ਮਿੰਟ ਲੱਗਦੇ ਨੇ ਆਪਣਾ ਅਸਰ ਦਿਖਾਉਣ ਵਾਸਤੇ ਇਸ ਕਰਕੇ ਜਦੋਂ ਵੀ ਤੁਸੀਂ ਸਨਸਕ੍ਰੀਨ ਲਾਉਣੀ ਹੈ 20 ਮਿੰਟ ਲਾਉਣ ਤੋਂ ਬਾਅਦ ਹੀ ਤੁਸੀਂ ਆਪਣੇ ਘਰੋਂ ਬਾਹਰ ਨਿਕਲਣਾ ਔਰ ਜੀ ਦਿਨ ਦੇ ਵਿੱਚ ਨਾ 2 ਵਾਰ ਨਹਾਉਣਾ ਮਤਲਬ ਕਿ ਸਵੇਰੇ ਨਹਾ ਲਓ ਸ਼ਾਮ ਨੂੰ ਵੀ ਮਤਲਬ ਰਾਤ ਨੂੰ ਸੌਣ ਤੋਂ ਪਹਿਲੇ ਜ਼ਰੂਰ ਨਹਾਇਆ ਕਰੋ ਨਿੰਮ ਵਾਲਾ ਸਾਬਣ ਵਰਤੋ ਸੂਤੀ ਕੱਪੜੇ ਪਾਓ ਜਿੱਦਾਂ ਕਿ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਦੇ ਨਾ ਗਰਮੀ ਸਰਦੀ ਦੇ ਮੌਸਮ ਦੇ ਵਿੱਚ ਇਸੇ ਤਰ੍ਹਾਂ ਸਾਨੂੰ ਨਾ ਆਪਣੇ ਕੱਪੜਿਆਂ ਦਾ ਵੀ ਬੜਾ ਧਿਆਨ ਰੱਖਣਾ ਚਾਹੀਦਾ ਮੌਸਮ ਦੇ ਹਿਸਾਬ ਦੇ ਨਾਲ ਸਾਨੂੰ ਜਿੱਦਾਂ ਜਿੱਦਾਂ ਸੀਜ਼ਨ ਚੇਂਜ ਹੁੰਦਾ ਉੱਦਾਂ ਉੱਦਾਂ ਅਸੀਂ ਆਪਣੇ ਤੌਰ ਤਰੀਕੇ ਨਹੀਂ ਬਦਲਣੇ ਆਪਣਾ ਪਹਿਰਾਵਾ ਮਤਲਬ ਆਪਣੇ ਕੱਪੜਿਆਂ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਲੈ ਕੇ ਆਉਣੀ ਇਹ ਨਹੀਂ ਕਿ ਬਾਹਰ ਨਿਕਲੇ ਹਾਂ ਅਤੇ ਧੁੱਪ ਅੱਖਰਾਂ ਦੀ ਲੱਗੀ ਹੋਈ ਤਾਂ ਅਸੀਂ ਸਿੰਥੈਟਿਕ ਮਿਕਸ ਕੱਪੜਾ ਪਾਇਆ ਬਈ ਉਹਦੇ ਨਾਲ ਤੁਹਾਨੂੰ ਦਿੱਕਤ ਹੋ ਸਕਦੀ ਹੈ ਅਤੇ ਜੀ ਹੋਰ ਨਾਲ ਤੁਸੀਂ ਕੀ ਕਰਨਾ ਫਿਰ ਤੁਸੀਂ ਕਰਨਾ ਜੀ ਮੁਲਤਾਨੀ ਮਿੱਟੀ ਮਤਲਬ ਆਪਣੇ ਫੇਸ ਵਾਸਤੇ ਫੇਸ ਨੂੰ ਕਿਓਰ ਅਤੇ ਬਚਾਉਣ ਵਾਸਤੇ ਮੁਲਤਾਨੀ ਮਿੱਟੀ ਦੇ ਵਿੱਚ ਗੁਲਾਬ ਜਲ ਦਾ ਪੈਕ ਜਿਹੜਾ ਨਾ ਮਿਕਸ ਕਰਕੇ ਹਫ਼ਤੇ ਦੇ ਵਿੱਚ 2 ਵਾਰ ਲਾਓ ਵਾਹ ਵਾਹ ਵਾਹ ਕਿਆ ਮੈਂ ਤੁਹਾਨੂੰ ਟਿਪਸ ਦੇ ਰਹੀ ਹਾਂ ਅਤੇ ਨਾਲ ਦੀ ਨਾਲ ਮੈਂ ਆਪਣੀ ਮੈਮਰੀ ਨੂੰ ਵੀ ਨਾ ਫਰੈਸ਼ ਕਰ ਰਹੀ ਹਾਂ ਕਿ ਇਹ ਚੀਜ਼ਾਂ ਦਾ ਮੈਂ ਖੁਦ ਆਪ ਵੀ ਧਿਆਨ ਰੱਖਣਾ ਕਿਉਂਕਿ ਮੈਂ ਵੀ ਆਉਣੀ ਜਾਣੀ ਇਹਨਾਂ ਦੇ ਸਨ ਟੈਨ ਹੋ ਸਕਦੀ ਹੈ ਔਰ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਸਾਡੇ ਚਿਹਰੇ ਅਤੇ ਸਾਡੀਆਂ ਬਾਹਾਂ ਜਿਹੜੀਆਂ ਨੇ ਉਹ ਇਹ ਧੁੱਪ ਦਾ ਸ਼ਿਕਾਰ ਹੁੰਦੀਆਂ ਨੇ ਜੇਕਰ ਅਸੀਂ ਆਪਣੇ ਫੇਸ ਨੂੰ ਨਹੀਂ ਢੱਕਦੇ ਤਾਂ ਆਪਣੀਆਂ ਬਾਹਾਂ ਨੂੰ ਨਹੀਂ ਢੱਕਦੇ ਇਸ ਕਰਕੇ ਆਪਣੇ ਫੇਸ ਨੂੰ ਵੀ ਢੱਕੋ ਚਿਹਰਾ ਵਾਰ ਵਾਰ ਜਦੋਂ ਅਸੀਂ ਗਰਮੀ ਹੁੰਦੀ ਹੈ ਪਸੀਨਾ ਹੁੰਦਾ ਤਾਂ ਵਾਰ ਵਾਰ ਨਾ ਹੈਂਕੀ ਦੇ ਨਾਲ ਟਿਸ਼ੂ ਪੇਪਰ ਦੇ ਨਾਲ ਉਹਨੂੰ ਰੱਬ ਕਰਦੇ ਕਈ ਵਾਰ ਅਸੀਂ ਇੱਦਾਂ ਹੀ ਮਤਲਬ ਕਿ ਡਰਟੀ ਹੈਂਡਸ ਦੇ ਨਾਲ ਹੀ ਆਪਣੇ ਮੂੰਹ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਕਈ ਵਾਰ ਬੁੱਲਾਂ 'ਤੇ ਸਾਡੇ ਲਿਪਸ 'ਤੇ ਵੀ ਸਾਡੇ ਹੱਥ ਲੱਗ ਜਾਂਦੇ ਨੇ ਅਤੇ ਫਿਰ ਉਹ ਫਟਣੇ ਸ਼ੁਰੂ ਹੋ ਜਾਂਦੇ ਨੇ ਉਹਦੇ ਵਾਸਤੇ ਕਿੰਨਾ ਧਿਆਨ ਰੱਖਣਾ ਕਿਉਂਕਿ ਸਰਦੀ ਨੂੰ ਤਾਂ ਅਸੀਂ ਮੋਇਸਚਰਾਈਜ਼ਰ ਅਤੇ ਉਹ ਚੀਜ਼ਾਂ ਲਗਾ ਕੇ ਕਿਓਰ ਕਰ ਸਕਦੇ ਹਾਂ ਲੇਕਿਨ ਗਰਮੀ ਜਿਹੜੀ ਨੇ ਉਸ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਗਰਮੀ ਦੇ ਵਿੱਚ ਸਾਨੂੰ ਹੋਰ ਆਪਣਾ ਖਾਣ ਪੀਣ ਦਾ ਸਾਡੇ ਪਹਿਰਾਵੇ ਦਾ ਦੇ ਨਾਲ ਨਾਲ ਸਾਡੇ ਫੇਸ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਐਂਡ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਤੁਸੀਂ ਤਰਬੂਜ ਖੀਰਾ ਖਰਬੂਜਾ ਖਾ ਸਕਦੇ ਹੋ ਇਹਦੇ ਨਾਲ ਨਾ ਤੁਹਾਡੀ ਤਵਚਾ ਅੰਦਰੋਂ ਹਾਈਡਰੇਟ ਰਹਿੰਦੀ ਹੈ ਮਤਲਬ ਪਾਣੀ ਵੀ ਪੀਣਾ ਹੈ ਅਤੇ ਇਹ ਜਿਹੜੇ ਮੌਸਮੀ ਫਲ ਹੈ ਜਿਹੜੇ ਕਿ ਇਸੇ ਮੌਸਮ ਦੇ ਵਿੱਚ ਤੁਹਾਨੂੰ ਮਿਲਦੇ ਨੇ ਜਿੱਦਾਂ ਕਿ ਦਵਾਣਾ ਅਤੇ ਤਰਬੂਜ ਖਰਬੂਜਾ ਇਹ ਤੁਸੀਂ ਖਾਣਾ ਜ਼ਰੂਰ ਹੈ ਅਤੇ ਜੇਕਰ ਫੇਸ ਦੀ ਗੱਲ ਹੋ ਜਾਵੇ ਤਾਂ ਫਿਰ ਸੋਹਣੇ ਸੋਹਣੇ ਸਾਡੇ ਵਾਲਾਂ ਦੀ ਗੱਲ ਕਿੱਦਾਂ ਨਾ ਹੋਵੇ ਉਹ ਵੀ ਮੈਂ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਗਰਮੀ ਦੇ ਵਿੱਚ ਨਾ ਸਾਡੇ ਵਾਲ ਕਈ ਵਾਰ ਨਾ ਬਹੁਤ ਜ਼ਿਆਦਾ ਪਸੀਨਾ ਜਦੋਂ ਆਉਂਦਾ ਨਾ ਤਾਂ ਫਿਰ ਝੜਨੇ ਸ਼ੁਰੂ ਹੋ ਜਾਂਦੇ ਨੇ ਤੇਲ ਦੀ ਮਾਲਿਸ਼ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਕਰੋ ਉਹਦੇ ਵਾਸਤੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਨਾ ਕੜੀ ਪੱਤਾ ਉਹ ਗਰਮ ਕਰਕੇ ਨਾ ਹਫ਼ਤੇ ਦੇ ਵਿੱਚ 2 ਵਾਰ ਲਾ ਲੈਣਾ ਅਤੇ ਧੁੱਪ ਨਾਲ ਵਾਲਾਂ ਨੂੰ ਪ੍ਰੋਟੀਨ ਜਿਹੜਾ ਨਾ ਖਤਮ ਹੋ ਜਾਂਦਾ ਨਾ ਉਹ ਬੈਲੈਂਸਡ ਹੋ ਜਾਊਗਾ ਅਤੇ ਜਿੱਦਾਂ ਕਿ ਅਸੀਂ ਸਰਦੀ ਦੇ ਵਿੱਚ ਜਦੋਂ ਆਪਣੇ ਹੇਅਰ ਵਾਸ਼ ਕਰਦੇ ਹਾਂ ਅਤੇ ਕਈ ਜਣੇ ਨਾ ਗਰਮ ਪਾਣੀ ਜਿਹੜਾ ਨਾ ਲੋੜ ਤੋਂ ਵੱਧ ਮਤਲਬ ਗੁਣਗੁਣੇ ਪਾਣੀ ਤੋਂ ਟੈਂਪਰੇਚਰ ਜਿਹੜਾ ਵੱਧ ਯੂਜ਼ ਕਰ ਲੈਂਦੇ ਨੇ ਆਪਣੇ ਵਾਲਾਂ ਵਾਸਤੇ ਅਤੇ ਸਾਡੇ ਵਾਲ ਜਿਹੜੇ ਨੇ ਉਦੋਂ ਵੀ ਖਰਾਬ ਹੋ ਜਾਂਦੇ ਨੇ ਮਤਲਬ ਕਿ ਉਹਨਾਂ ਦਾ ਰਫਨੈਸ ਉਹਨਾਂ ਦੇ ਵਿੱਚ ਆ ਜਾਂਦੀ ਅਤੇ 2 ਮੋਹੇ ਹੋ ਜਾਂਦੇ ਨੇ ਇਸ ਕਰਕੇ ਗਰਮੀਆਂ ਨੂੰ ਠੰਡੇ ਪਾਣੀ ਦੇ ਨਾਲ ਆਪਣੇ ਵਾਲਾਂ ਨੂੰ ਧੋ ਸਾਫ਼ ਸੁਥਰਾ ਰੱਖੋ ਅਤੇ ਬਾਹਰ ਜਾਣ ਤੋਂ ਪਹਿਲੇ ਕੀ ਕਰਨਾ ਜੀ ਸਨਸਕ੍ਰੀਨ ਲਾਉਣ ਤੋਂ ਪਹਿਲੇ ਤੁਸੀਂ ਕੈਪ ਪਾ ਸਕਦੇ ਹੋ ਚੁੰਨੀ ਲਓ ਜਾਂ ਫਿਰ ਛਤਰੀ ਦੇ ਨਾਲ ਸਿਰ ਢੱਕੋ ਤਾਂ ਕਿ ਤੁਹਾਨੂੰ ਚੜੀ

ਗਰਮੀ ਦੀ ਦਿੱਕਤ, ਪਸੀਨਾ ਅਤੇ ਜਿਹੜੀ ਤੁਹਾਡੇ ਫੇਸ 'ਤੇ ਟੈਨ ਹੋਣੀ ਸ਼ੁਰੂ ਹੋ ਜਾਂਦੀ ਨਾ, ਉਹ ਨਹੀਂ ਹੋਏਗੀ। ਲਓ ਜੀ, ਅਗਲਾ ਗੀਤ ਹੈ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ। ਤੁਸੀਂ ਕਿਧਰੇ ਨਹੀਂ ਜਾਣਾ, ਕਿਉਂਕਿ ਇਸ ਤੋਂ ਬਾਅਦ ਗੀਤ ਤੋਂ ਬਾਅਦ ਫਿਰ ਹੋਏਗੀ ਤੁਹਾਡੇ ਨਾਲ ਗੱਲਬਾਤ।

ਸਾਨੂੰ ਗਰਮੀਆਂ ਦੇ ਵਿੱਚ ਖਾਣਾ ਬਿਲਕੁਲ ਨਹੀਂ ਚਾਹੀਦਾ, ਹੈ ਨਾ। ਕਈ ਵਾਰ ਅਸੀਂ ਬਾਹਰ ਜਾ ਕੇ ਕੀ ਕਰਦੇ, ਜੰਕ ਫੂਡ ਅਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਹੈਗੀਆਂ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ, ਫਿਰ ਤੁਹਾਡਾ ਦਿਲ ਕਰਨ ਲੱਗ ਪੈਣਾ ਕਿ ਤੁਸੀਂ ਖਾਣਾ ਹੈ ਅਤੇ ਉਹ ਚੀਜ਼ਾਂ ਨਹੀਂ ਖਾਣੀ, ਕਿਉਂਕਿ ਇਹਦੇ ਨਾਲ ਸਾਨੂੰ ਪੇਟ ਦੀਆਂ ਪ੍ਰੋਬਲਮਸ ਹੋ ਸਕਦੀਆਂ ਨੇ। ਅੱਖਾਂ ਵਾਸਤੇ ਕੀ ਕਰਨਾ ਚਾਹੀਦਾ, ਅੱਖਾਂ ਨੂੰ ਸਾਂਭ ਸੰਭਾਲ ਵਾਸਤੇ, ਕਿਉਂਕਿ ਜੀ ਹਮਾਰੀ ਆਂਖੇ ਜੋ ਇਤਨੇ ਇਤਨੇ ਘੰਟੇ ਹਮਾਰਾ ਮੋਬਾਈਲ ਦੇਖਤੀ ਰਹਿਤੀ ਹੈ ਨਾ, ਔਰ ਇਨਕੋ ਅਗਰ ਥੋੜ੍ਹਾ ਸਾ ਵੀ ਦਰਦ ਹੁਆ ਤੋ ਫਿਰ ਹਮੇ ਵੀ ਦਰਦ ਹੋਊਗਾ। ਧੁੱਪ ਤੋਂ ਬਚਣ ਵਾਸਤੇ UV ਗਲਾਸ ਜ਼ਰੂਰ ਲਗਾਓ ਜੇਕਰ ਤੁਸੀਂ ਬਾਹਰ ਜਾਂਦੇ ਹੋ। ਤੁਹਾਨੂੰ ਆਦਤ ਨਹੀਂ ਹੈਗੀ ਨਾ, ਮਤਲਬ ਖੁੱਲੀਆਂ ਅੱਖਾਂ ਰੱਖਣੀਆਂ ਤੁਸੀਂ, ਅਤੇ ਸੋਹਣੀਆਂ ਅੱਖਾਂ ਕਰਨ ਵਾਸਤੇ ਤੁਸੀਂ ਕੀ ਕਰਨਾ ਹੈਗਾ, ਤੁਸੀਂ ਜੀ ਆਪਣੇ ਜਿਹੜੇ ਸਨ ਗਲਾਸਿਸ ਹੈਗੇ ਉਹ ਜ਼ਰੂਰ ਲਗਾਓ। ਉਹਦੇ ਵਾਸਤੇ ਕੀ ਕਰਨਾ, ਤੁਸੀਂ UV ਗਲਾਸ ਆਪਣੇ ਉਸ ਗੋਗਲ ਦੇ ਵਿੱਚ ਜ਼ਰੂਰ ਜੇਕਰ ਨਹੀਂ ਹੈਗੇ ਤੁਹਾਨੂੰ ਐਡ ਔਨ ਕਰੋ। ਦਿਨ ਵਿੱਚ 3-4 ਵਾਰ ਠੰਡੇ ਪਾਣੀ ਦੇ ਨਾਲ ਆਪਣੇ ਮੂੰਹ ਜਦੋਂ ਧੋਣਾ ਨੇ ਅਤੇ ਪਿਆਰ ਦੇ ਨਾਲ ਸਹਿਲਾਉਂਦੇ ਹੋਏ ਆਪਣੀਆਂ ਅੱਖਾਂ ਦੇ ਚਿੱਟੇ ਮਾਰੋ। ਖੀਰੇ ਦੇ ਟੁਕੜੇ 10-15 ਮਿੰਟ ਤੁਸੀਂ ਰੱਖ ਲੈਣੇ ਨੇ, ਜ਼ਰੂਰ ਕਰਿਓ, ਟਰਾਈ ਕਰੋ। ਜੇਕਰ ਤੁਸੀਂ ਖਾਣਾ ਨਹੀਂ ਪਸੰਦ ਕਰਦੇ, ਖਾਣਾ ਵੀ ਸ਼ੁਰੂ ਕਰੋ ਅਤੇ ਨਾਲ ਦੀ ਨਾਲ ਅੱਖਾਂ 'ਤੇ ਜ਼ਰੂਰ ਲਾਇਆ ਕਰੋ। ਅਤੇ ਬੰਦ ਜੁੱਤੀ ਜਿਹੜੀ ਨਾ, ਜਿਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਸੀਨਾ ਆ ਜਾਂਦਾ, ਮਤਲਬ ਪੈਰ ਨੂੰ ਵੀ ਸੰਭਾਲਣਾ ਨਾ। ਜੇਕਰ ਤੁਹਾਡੀ ਜੁੱਤੀ ਜ਼ਿਆਦਾ ਟਾਈਟ ਹੈ ਅਤੇ ਲੱਗਦੀ ਹੈ ਅਤੇ ਫਿਰ ਤੁਹਾਨੂੰ ਪਤਾ ਕਿ ਦੁਬਾਰਾ ਨਾ ਤਾਂ ਜੁੱਤੀ ਪੈਣੀ ਹੈ ਅਤੇ ਨਾ ਹੀ ਕੁਛ ਹੋਣਾ ਅਤੇ ਨਾ ਹੀ ਫਿਰ ਸਾਡੀ ਕੁੱਤੋਰ ਹੋਣਾ। ਸੋ ਫੰਗਸ ਤੋਂ ਬਚਣ ਵਾਸਤੇ ਜਿਹੜੀ ਪੈਰਾਂ ਦੀ ਜੁੱਤੀ ਹੈਗੀ ਨਾ, ਉਹਨੂੰ ਵੀ ਤੁਸੀਂ ਆਪਣੇ ਪੈਰਾਂ ਦੀ ਨਾਪ ਦੇ ਹਿਸਾਬ ਦੇ ਨਾਲ ਪਾਓ। ਖੁੱਲ੍ਹੀ ਚੱਪਲ ਪਾ ਕੇ ਘੁੰਮੋ ਫਿਰੋ ਅਤੇ ਨਾਲ ਦੀ ਨਾਲ ਗਰਮੀ ਹੈਗੀ, ਸਾਨੂੰ ਵਾਰ ਵਾਰ ਪਸੀਨਾ ਆਉਂਦਾ ਅਤੇ 2 ਦਿਨ ਬਾਅਦ ਜਾਂ ਡੇਲੀ ਤੁਸੀਂ ਜਦੋਂ ਨਹਾਉਣਾ ਅਤੇ ਆਪਣੀ ਚੱਪਲ ਨੂੰ ਨਾਲ ਦੀ ਨਾਲ ਧੋ ਦੇਣਾ, ਕਿਉਂਕਿ ਉਹਨੂੰ ਵੀ ਨਾ ਵਾਸ਼ ਕਰਨ ਦੀ ਜ਼ਰੂਰਤ ਪੈਂਦੀ ਹੈ। ਸੋ ਅਗਲਾ ਗੀਤ ਹੈ ਤੇਰੇ ਨਾਲ ਮੋਹ ਹੈ ਪੁਰਾਣਾ, ਜਿੱਦਾਂ ਕਿ ਤੁਹਾਡਾ ਪੁਰਾਣਾ ਮੋਹ ਹੈ। ਸਾਡੀ FM ਰੇਨਬੋ ਦੇ ਨਾਲ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

ਅਤੇ ਦੋਸਤੋ ਤੁਹਾਨੂੰ ਮੰਨਣਾ ਪੈਣਾ ਗਰਮੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਿ ਤੁਹਾਡੇ ਵਾਸਤੇ ਫਾਇਦੇਮੰਦ ਨੇ ਅਤੇ ਕੁਛ ਚੀਜ਼ਾਂ ਨੁਕਸਾਨ ਵੀ ਕਰ ਸਕਦੀਆਂ ਨੇ। ਜਿਵੇਂ ਕਿ ਕਸਰਤ ਦਾ ਸਮਾਂ ਅਸੀਂ ਗਰਮੀ ਦੇ ਵਿੱਚ ਜਦੋਂ ਸਾਨੂੰ ਲੱਗਦਾ ਕਿ ਸਾਡਾ ਦਿਲ ਕਰ ਰਿਹਾ ਸੀ ਉਦੋਂ ਆਪਣਾ ਯੋਗਾ ਜਾਂ ਐਕਸਰਸਾਈਜ਼ ਕਰ ਸਕਦੇ ਹਾਂ। ਨਾ ਜੀ ਨਾ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਨਾ ਤੁਸੀਂ ਬਾਹਰ ਕਸਰਤ ਨਹੀਂ ਕਰਨੀ, ਖੇਡਣ ਨਹੀਂ ਜਾਣਾ, ਕਿਉਂਕਿ ਜੀ ਗਰਮੀ ਬਹੁਤ ਵੱਧ ਗਈ ਅਤੇ ਲੂ ਲੱਗਣ ਦਾ ਖਤਰਾ ਹੋ ਸਕਦਾ। ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਸਵੇਰੇ 6 ਵਜੇ ਤੋਂ 8 ਵਜੇ ਜਾਂ ਫਿਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣਾ ਯੋਗਾ ਐਕਸਰਸਾਈਜ਼ ਕਰ ਸਕਦੇ ਹੋ। ਤੁਸੀਂ ਪਾਰਕ ਦੇ ਵਿੱਚ ਸੈਰ ਵੀ ਕਰ ਸਕਦੇ ਹੋ ਅਤੇ ਘਰ ਦੇ ਵਿੱਚ ਬੈਠ ਕੇ ਆਪਣੀ ਜਿਹੜੀ ਹੈ ਥੋੜ੍ਹਾ ਬਹੁਤਾ ਸਟ੍ਰੈਚਿੰਗ ਜਾਂ ਫਿਰ ਯੋਗਾ ਕਰ ਸਕਦੇ ਹੋ। ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਕਸਰਤ ਕਰਨ ਦਾ ਗਰਮੀਆਂ ਦੇ ਵਿੱਚ ਇੱਕ ਸਮਾਂ ਨਿਰਧਾਰਿਤ ਕਰੋ। ਇਹ ਨਹੀਂ ਕਿ ਜਦੋਂ ਦਿਲ ਕੀਤਾ ਉਦੋਂ ਗਰਮੀ ਦੇ ਵਿੱਚ ਭੱਜ ਪਏ, ਔਰ ਕਸਰਤ ਕਰਨ ਤੋਂ 30 ਮਿੰਟ ਪਹਿਲਾਂ, ਮਤਲਬ ਅੱਧਾ ਕੁ ਮਿੰਟ ਪਹਿਲਾਂ ਜਾਂ ਫਿਰ 20 ਮਿੰਟ ਪਹਿਲਾਂ ਤੁਸੀਂ 2 ਗਲਾਸ ਪਾਣੀ ਜ਼ਰੂਰ ਪੀਣਾ। ਬਾਅਦ ਵਿੱਚ ਤੁਸੀਂ ਨਿੰਬੂ ਪਾਣੀ ਜਾਂ ਫਿਰ ਮਤਲਬ ਸਿੰਪਲ ਪਾਣੀ ਵੀ ਪੀ ਸਕਦੇ, ਕਿਉਂਕਿ ਇਹ ਵੀ ਸਾਡੀ ਕਸਰਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ। ਕਈ ਵਾਰੀ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ, ਬਹੁਤ ਜ਼ਿਆਦਾ ਕਸਰਤ ਨਹੀਂ ਕਰਨੀ, ਗਰਮੀ ਬਹੁਤ ਹੈ ਅਤੇ ਇਹਦੇ ਨਾਲ ਕਿਤੇ ਕਿਤੇ ਤੁਹਾਨੂੰ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ। ਜਿੱਥੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਨੋਟ ਕੀਤੀਆਂ ਨੇ, ਉੱਥੇ ਸਾਨੂੰ ਹੈ ਕਿ ਅਸੀਂ ਨੀਂਦ ਵੀ ਆਪਣੀ ਨਾ ਜ਼ਰੂਰ ਪੂਰੀ ਕਰਨੀ ਹੈ, ਕਿਉਂਕਿ ਜੀ ਇਹਦੇ ਵਿੱਚ ਵੀ ਹੁੰਦਾ, ਕਿਉਂਕਿ ਜਿੱਦਾਂ ਅਸੀਂ ਗਰਮੀ ਦੇ ਵਿੱਚ ਕੱਪੜਿਆਂ ਦਾ ਧਿਆਨ ਰੱਖਣਾ, ਇਸੇ ਤਰ੍ਹਾਂ ਅਸੀਂ ਰਾਤ ਨੂੰ ਜਦੋਂ ਸੌਣਾ ਹੈ ਤਾਂ ਸਾਡੇ ਬੈੱਡ 'ਤੇ ਜਿਹੜੀ ਸੂਤੀ ਚਾਦਰ ਵਿਛੀ ਹੋਣੀ ਚਾਹੀਦੀ। ਜੇਕਰ ਅਸੀਂ ਆਦਤ ਪਈ ਹੈ ਕਿ ਅਸੀਂ ਆਪਣੇ ਆਪ ਨੂੰ ਕਵਰ ਕਰਕੇ ਸੋਨੇ ਹਾਂ ਅਤੇ ਉੱਪਰ ਵੀ ਇੱਕ ਚਾਦਰ ਲੈਣੀ ਹੈ, ਅਤੇ ਉਹ ਵੀ ਚਾਦਰ ਜਿਹੜੀ ਤੁਹਾਡੀ ਸੂਤੀ ਹੋਣੀ ਚਾਹੀਦੀ ਹੈ, ਮਤਲਬ ਕੋਟਨ ਦੀ ਹੋਣੀ ਚਾਹੀਦੀ ਹੈ। ਔਰ ਤੁਹਾਡਾ ਕਮਰਾ ਜਿਹੜਾ ਨਾ ਹਵਾਦਾਰ ਹੋਣਾ ਚਾਹੀਦਾ। ਰਾਤ ਨੂੰ ਪੈਰਾਂ ਦੇ ਤਲੀਆਂ 'ਤੇ ਘਿਓ ਦੀ ਮਸਾਜ ਤੁਸੀਂ ਕਰ ਸਕਦੇ ਹੋ, ਮਾਲਿਸ਼ ਕਰ ਸਕਦੇ ਹੋ, ਉਹਦਾ ਇਹ ਫਾਇਦਾ ਹੈਗਾ ਕਿ ਤੁਹਾਨੂੰ ਨੀਂਦ ਜਿਹੜੀ ਹੈ ਬਹੁਤ ਵਧੀਆ ਆਉਂਦੀ ਹੈ। ਹਾਂ ਹਾਂ, ਮੈਨੂੰ ਪਤਾ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਬਈ ਆਪਣੇ ਆਪ ਕੋ ਤਾਂ ਸਾਡੇ ਪੈਰਾਂ ਦੇ ਤਲੀਆਂ ਦੀ ਮਸਾਜ ਨਹੀਂ ਹੋਣੀ, ਕਿਉਂਕਿ ਅਸੀਂ ਰਾਤ ਨੂੰ ਤਾਂ ਵਿਹਲੇ ਹੋ ਕਿ ਮੋਬਾਈਲ ਦੇਖਣਾ ਹੁੰਦਾ। ਨਹੀਂ ਜੀ, 5 ਤੋਂ 7 ਮਿੰਟ ਤੁਸੀਂ ਆਪਣੇ ਆਪ ਨੂੰ ਦੇਣੇ ਹੈ। ਬੈੱਡ 'ਚੋਂ ਚੌਂਕੜੀ ਲਾ ਕੇ ਬੈੱਡ 'ਤੇ ਜਾਂ ਫਿਰ ਸੋਫੇ 'ਤੇ ਜਿੱਥੇ ਵੀ ਤੁਹਾਡਾ ਮਨ ਕਰ ਰਿਹਾ ਉੱਥੇ ਬੈਠੋ, ਜਾਂ ਫਿਰ ਭੁੰਜੇ ਬੈੱਡ 'ਚੋਂ ਚਟਾਈ ਵਿਛਾ ਕੇ ਉਹਦੇ 'ਤੇ ਤੁਸੀਂ ਆਪਣੇ ਹੱਥਾਂ ਦੀਆਂ ਅੰਗੂਠੀਆਂ ਦੇ ਨਾਲ ਆਪਣੇ ਪੈਰ

ਤੁਹਾਨੂੰ ਪੁਆਇੰਟਸ, ਪੈਰਾਂ ਦੇ ਪੁਆਇੰਟਸ ਜਿਹੜੇ ਨੇ ਦੱਬਣੇ ਨੇ, ਤੁਹਾਨੂੰ ਬਹੁਤ ਬਹੁਤ ਬਹੁਤ ਵਾਲੀ ਨਾ ਗੁੱਡ ਵਾਈਬ ਹੋਣਗੀਆਂ ਔਰ ਤੁਹਾਨੂੰ ਰਿਲੈਕਸ ਮਹਿਸੂਸ ਹੋਊਗਾ। ਮੈਨੂੰ ਪਤਾ ਹੈ ਕਿ ਆਪਣੇ ਆਪ ਲਈ ਇਹ ਕਸ਼ਟ ਕਰਨਾ, ਆਪਣੇ ਆਪ ਨੂੰ ਇੱਦਾਂ ਰਿਲੈਕਸ ਦੇਣਾ ਨਾ ਬੜਾ ਔਖਾ, ਪਰ ਕੋਸ਼ਿਸ਼ ਕਰੋ, ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਇਹਦੇ ਹੋਣਗੇ। ਤੁਹਾਡੇ ਇਸ ਪ੍ਰੈਸ਼ਰ ਪੁਆਇੰਟਸ ਦੇ ਨਾਲ ਤੁਹਾਡੀਆਂ ਲੈਗਸ, ਆਰਮਸ ਐਂਡ ਸਭ ਤੋਂ ਜ਼ਿਆਦਾ ਤੁਹਾਡਾ ਦਿਮਾਗ ਜਿਹੜਾ ਨਾ, ਤੁਹਾਡਾ ਮਾਇੰਡ ਜਿਹੜਾ ਉਹ ਰਿਲੈਕਸ ਹੋ ਜਾਊਗਾ। ਔਰ ਜੇਕਰ ਤੁਸੀਂ ਗਰਮੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਭੁੱਖ ਨਹੀਂ ਲੱਗ ਰਹੀ, ਤੁਸੀਂ ਜ਼ਿਆਦਾ ਲੋੜ ਤੋਂ ਵੱਧ ਪਾਣੀ ਪੀ ਲੈਂਦੇ ਹੋ, ਜੇਕਰ ਤੁਸੀਂ ਜ਼ਿਆਦਾ ਖਾ ਲੈਂਦੇ ਹੋ, ਫਿਰ ਤੁਹਾਡਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਤਾਂ ਉਹਦੇ ਨਾਲ ਬਲੋਟਿੰਗ ਅਤੇ ਕਈ ਵਾਰ ਤੁਹਾਨੂੰ ਚੱਕਰ, ਉਲਟੀ ਔਰ ਤੇਜ਼ ਬੁਖਾਰ ਜਾਂ ਫਿਰ ਪਸੀਨਾ ਆਉਣਾ ਬੰਦ ਹੋ ਜਾਂਦਾ। ਉਹਦੇ ਵਿੱਚ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ। ਕੁਝ ਘਰੇਲੂ ਨੁਸਖੇ ਹਨ ਜੇਕਰ ਤੁਸੀਂ ਉਹ ਤੁਹਾਨੂੰ ਕਰਨੇ ਆਉਂਦੇ ਨੇ, ਜਿੱਦਾਂ ਕਿ ਪਿਆਜ਼ ਦਾ ਰਸ ਜਿਹੜਾ ਕੰਨਾਂ ਦੇ ਪਿੱਛੇ ਲਗਾਓ। ਜੇਕਰ ਇਹ ਚੀਜ਼ਾਂ ਤੁਹਾਨੂੰ ਮਤਲਬ ਤੁਹਾਡੀ ਹੁਣ ਪਹੁੰਚ ਤੋਂ ਬਾਹਰ ਹੋ ਗਈਆਂ ਨੇ, ਮਤਲਬ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਅਸਰ ਨਹੀਂ ਹੋ ਰਿਹਾ, ਤਾਂ ਫਿਰ ਉਸੇ ਸਮੇਂ ਆਪਣੇ ਮਾਹਿਰ ਨਾਲ ਜਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਹੋਰ ਕੀ ਕਰਨਾ ਜੀ, ਘਰੇਲੂ ਉਪਾਅ ਬਹੁਤ ਸਾਰੇ ਨੇ, ਕਿਉਂਕਿ ਸਾਡੀ ਘਰ ਦੀ ਜਿਹੜੀ ਰਸੋਈ ਨੇ ਉਹਦੇ ਵਿੱਚ ਬੜੀਆਂ ਚੀਜ਼ਾਂ ਨੇ, ਅਤੇ ਸਾਡੀਆਂ ਪੁਰਾਣੀਆਂ ਜਿਹੜੀਆਂ ਦਾਦੀਆਂ ਮੰਮਾ ਹੁੰਦੀਆਂ ਸੀ ਨਾ, ਉਹਨਾਂ ਕੋਲ ਬੜੇ ਸਾਰੇ ਇਹੋ ਜਿਹੇ ਉਪਚਾਰ ਹੁੰਦੇ ਸੀ। ਕੱਚੇ ਅੰਬ ਦਾ ਪੰਨਾ, ਇਮਲੀ ਦਾ ਪਾਣੀ ਜਿਹੜਾ ਨਾ, ਉਹ ਵੀ ਸਾਡੀ ਸਿਹਤ ਵਾਸਤੇ ਗਰਮੀਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਉਹਦੇ ਨਾਲ, ਅਤੇ ਤੁਸੀਂ ਇਹ ਚੀਜ਼ਾਂ ਗਰਮੀਆਂ ਦੇ ਵਿੱਚ ਖਾ ਸਕਦੇ ਹੋ, ਪੀ ਸਕਦੇ ਹੋ। ਲੂ ਤੋਂ ਬਚਣ ਲਈ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਠੰਡਾ ਪਾਣੀ ਪੀ ਸਕਦੇ ਹੋ, ਕੋਸਾ ਪਾਣੀ ਤਾਂ ਹੁਣ ਪੀਣ ਦੀ ਲੋੜ ਪੈਣੀ ਨਹੀਂ ਹੈ, ਸਿੰਪਲ ਪਾਣੀ ਪੀਓ, ਘੜੇ ਦਾ ਪਾਣੀ ਪੀਓ, ਔਰ ਜੀ ਵਰਾਇਟੀ ਲੈ ਕੇ ਆਓ ਆਪਣੇ ਪਾਣੀ ਦੇ ਵਿੱਚ, ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਅਗਲਾ ਗੀਤ ਹੈ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਤੋਂ ਬਾਅਦ ਹੋਰ ਜਾਣਕਾਰੀ, ਮਤਲਬ ਜਿਹੜੇ ਬੱਚੇ ਅਤੇ ਬਜ਼ੁਰਗ ਨੇ ਉਹਨਾਂ ਵਾਸਤੇ ਕੀ ਧਿਆਨ ਦੇਣਾ ਚਾਹੀਦਾ ਸਾਨੂੰ ਗਰਮੀ ਦੇ ਵਿੱਚ, ਉਹ ਵੀ ਗੱਲ ਕਰਦੇ ਹਾਂ।

ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਜੀ। ਮੈਂ ਆਪਣਾ ਨਾਮ ਤੁਹਾਨੂੰ ਦੱਸ ਦਿੰਦੀ ਹਾਂ, ਆਰ ਜੇ ਰਣਦੀਪ ਕੌਰ ਹੈ ਮੇਰਾ ਨਾਂ, ਮਤਲਬ ਕਿ ਰਣਦੀਪ ਹੈ ਤੁਹਾਡੇ ਨਾਲ ਗੱਲਬਾਤ ਕਰ ਰਹੀ ਇਸ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਦਾ ਨਾਂ ਹੈ ਹੋਮ ਸਵੀਟ ਹੋਮ। ਕਿੰਨੀ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਅਤੇ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਵੀ ਭੁੱਲ ਗਈਆਂ ਸੀ ਉਹ ਮੈਂ ਆਪਣੀ ਡਾਇਰੀ ਦੇ ਵਿੱਚ ਨੋਟ ਕਰ ਲਈਆਂ ਨੇ, ਕਿਉਂਕਿ ਗਰਮੀ ਸਭ ਨੂੰ ਲੱਗਦੀ ਹੈ ਅਤੇ ਗਰਮੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਉਹਦੇ ਨਾਲ ਨਾਲ ਬੱਚੇ ਅਤੇ ਬਜ਼ੁਰਗਾਂ ਲਈ ਕਿਹੜੀਆਂ ਚੀਜ਼ਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ। ਛੋਟੇ ਬੱਚੇ ਨਾ ਜਦੋਂ ਸਕੂਲ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਦੀ ਜਿਹੜੀ ਆ ਪਾਣੀ ਵਾਲੀਆਂ ਬੋਟਲਸ ਹੈ ਉਹਦੇ ਵਿੱਚ ਓ ਆਰ ਐੱਸ ਦਾ ਘੋਲ ਜਿਹੜਾ ਨਾ ਉਹ ਮਿਕਸ ਕਰਕੇ ਪਾ ਦਿਆ ਕਰੋ, ਕਿਉਂਕਿ ਦੁਪਹਿਰ ਨੂੰ ਜਦੋਂ ਵੀ ਪਾਣੀ ਪੀਣ ਦੀ ਉਹਨਾਂ ਨੂੰ ਲੋੜ ਪਵੇ ਤਾਂ ਉਹਨਾਂ ਨੂੰ ਫਿਰ ਉਹ ਚੀਜ਼ ਦਾ ਫਾਇਦਾ ਹੋਵੇ ਸਿੰਪਲ ਪਾਣੀ ਦੇ ਨਾਲੋਂ। ਅਤੇ ਕੋਸ਼ਿਸ਼ ਕਰੋ ਕਿ ਦੁਪਹਿਰ ਵੇਲੇ ਬੱਚਿਆਂ ਨੂੰ ਬਾਹਰ ਬਿਲਕੁਲ ਵੀ ਨਾ ਖੇਡਣ ਲਈ ਭੇਜੋ, ਕਿਉਂਕਿ ਅੱਤ ਦੀ ਗਰਮੀ ਹੈ ਅਤੇ ਖਤਰਾ ਹੋ ਸਕਦਾ। ਬਜ਼ੁਰਗਾਂ ਵਾਸਤੇ ਕੀ ਧਿਆਨ ਦੇਣਾ ਹੈ ਕਿ ਦੋ ਘੰਟੇ ਬਾਅਦ, ਦੋ ਤਿੰਨ ਘੰਟੇ ਬਾਅਦ ਉਹਨਾਂ ਨੂੰ ਜ਼ਰੂਰ ਥੋੜ੍ਹਾ ਥੋੜ੍ਹਾ ਪਾਣੀ ਦਿੰਦੇ ਰਹੋ, ਅਤੇ ਨਾਲ ਦੀ ਨਾਲ ਉਹਨਾਂ ਦਾ ਬੀਪੀ ਜ਼ਰੂਰ ਚੈੱਕ ਕਰਦੇ ਰਹਿ ਕਰੋ, ਕਿਉਂਕਿ ਗਰਮੀ ਵਿੱਚ ਕਈ ਵਾਰ ਕਈਆਂ ਨੂੰ ਨਾ ਜਿਹੜਾ ਉਹਨਾਂ ਦਾ ਬੀਪੀ ਜਿਹੜਾ ਘੱਟ ਜਾਂਦਾ, ਕਈਆਂ ਦਾ ਵੱਧ ਵੀ ਜਾਂਦਾ। ਸੋ ਬੀਪੀ ਸਾਡੇ ਸੀਨੀਅਰ ਸਿਟੀਜ਼ਨ ਦਾ ਚੈੱਕ ਕਰਦੇ ਰਹਿ ਕਰੋ, ਪਾਣੀ ਦਾ ਪੀਣ ਦਾ ਉਹਨਾਂ ਦਾ ਤੁਸੀਂ ਆਪ ਧਿਆਨ ਰੱਖਣਾ, ਕਿਉਂਕਿ ਉਹ ਆਪਣਾ ਧਿਆਨ ਨਹੀਂ ਰੱਖਦੇ। ਕਹਿੰਦੇ ਨੇ ਨਾ ਕਿ ਜਦੋਂ ਅਸੀਂ ਬੱਚੇ ਹੁੰਦੇ ਹਾਂ ਤਾਂ ਅਸੀਂ ਆਪਣੇ ਪੇਰੈਂਟਸ ਸਾਡੇ ਪੇਰੈਂਟਸ ਸਾਡਾ ਧਿਆਨ ਰੱਖਦੇ ਨੇ, ਅਤੇ ਜਿਹੜੇ ਬਜ਼ੁਰਗ ਜਿਹੜੇ ਨੇ ਨਾ ਉਹ ਇੱਕ ਏਜ 'ਚ ਆ ਜਾਂਦੇ ਨੇ ਅਤੇ ਫਿਰ ਉਹ ਵੀ ਬੱਚੇ ਬਣ ਜਾਂਦੇ ਨੇ, ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਧਿਆਨ ਰੱਖੀਏ, ਉਹਨਾਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ, ਉਹਨਾਂ ਦੇ ਕੱਪੜੇ ਦਾ, ਉਹਨਾਂ ਦੇ ਰਹਿਣੀ ਬਹਿਣੀ ਦਾ, ਅਤੇ ਨਾਲ ਦੀ ਨਾਲ ਗਰਮੀਆਂ ਦੇ ਵਿੱਚ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਪਰਹੇਜ਼ ਕਰਵਾਉਣਾ, ਇਹ ਵੀ ਤੁਸੀਂ ਧਿਆਨ ਦੇਣਾ। ਇਹ ਸੀ ਜੀ ਅੱਜ ਦੇ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਜਾਣਕਾਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਤੇ ਜੀ ਹੁਣ ਸਮਾਂ ਜਿਹੜਾ ਨਾ ਉਹ ਅੱਗੇ ਵੱਧਦਾ ਵੱਧਦਾ ਉਸ ਟਾਈਮ 'ਤੇ ਪਹੁੰਚ ਗਿਆ ਹੈ ਜਦੋਂ ਇੱਕ ਵੱਜਣ ਵਾਲਾ, ਮਤਲਬ ਕਿ 12:57 ਅਤੇ 15 ਸੈਕਿੰਡ ਹੋ ਚੁੱਕੇ ਨੇ। ਇਸ ਪ੍ਰੋਗਰਾਮ ਨੂੰ ਇਹ ਤਾਂ ਵਾਇੰਡ ਅਪ ਕਰਦੀ ਹਾਂ ਅਤੇ ਲਾਸਟ ਗੀਤ ਗੁਰਸ਼ਬਦ ਸਿੰਘ ਦੀ ਆਵਾਜ਼ ਦੇ ਵਿੱਚ ਦਿਲ ਦਿਆ ਰਾਜੇ ਆ ਸੁਣਦੇ ਹਾਂ ਜੀ, ਔਰ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਮੈਂ ਪੂਰੇ 1 ਵਜੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਕਰਨ ਲਈ ਹੋ ਜਾਵਾਂਗੀ ਤਿਆਰ।

ਆਕਾਸ਼ਵਾਣੀ ਐਫ ਐਮ ਰੇਨਬੋ 102.7 ਮੈਗਾਹਰਟਸ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਨਿੱਘਾ ਜਿਹਾ ਸਵਾਗਤ ਹੈ ਜੀ। ਅਤੇ ਸਟੂਡੀਓ ਦੀ ਘੜੀ 'ਤੇ ਵੱਜ ਕੇ ਜੀ 1:02 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮਿਡ ਡੇ ਮੈਲੋਡੀਜ਼, ਮਤਲਬ ਉਸ ਦਹਾਕੇ ਦੇ ਦੌਰ ਦੇ ਵਿੱਚ ਜਾਣਾ ਹੈ ਆਪਾਂ, ਜਿਹਦੇ ਗਾਣੇ ਜਿਹੜੇ ਨਾ ਅੱਜ ਦੇ ਸਮੇਂ ਦੇ ਵਿੱਚ ਵੀ ਵਾਹ ਵਾਹ ਵਾਹ ਮਾਇੰਡ ਬਲੋਇੰਗ ਨੇ, ਔਰ ਪਿਆਰ ਦੇ ਤੁਹਾਡੇ ਅੰਦਰਲੇ ਫੀਲ ਨੂੰ ਵੀ ਜਗਾ ਦੇਣਗੇ। ਇੰਨੇ ਰੋਮੈਂਟਿਕ ਸੌਂਗ ਮੈਂ ਇਸ ਪ੍ਰੋਗਰਾਮ ਦੇ ਵਿੱਚ ਲਾਉਣੇ ਨੇ।

FM ਬੈਂਡ ਜਲੰਧਰ 102.4 ਮੈਗਾਹਰਟਜ਼ ਦੇ ਨਾਲ ਨਾਲ ਮੈਂ 103.6 ਮੈਗਾਹਰਟਜ਼ ਯਾਨੀ ਕਿ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਵੈਲਕਮ ਆਖਦੀ ਹਾਂ ਇਸ ਪ੍ਰੋਗਰਾਮ ਦੇ ਨਾਲ। ਉਹ ਵੀ ਜੁੜ ਚੁੱਕੇ ਨੇ ਅਤੇ ਆਪਾਂ ਸਾਰੇ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਆਗਾਜ਼ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਜੀ ਹੋਣਾਂ ਦੇ ਇਸ ਗੀਤ ਤੋਂ।

ਸਾਡੀ ਜ਼ਿੰਦਗੀ ਦੇ ਵਿੱਚ ਨਾ ਕੋਈ ਵੀ ਰਿਸ਼ਤਾ ਹੋਵੇ ਅਤੇ ਉਸ ਰਿਸ਼ਤੇ ਦੇ ਵਿੱਚ ਜੇਕਰ ਦਿਖਾਵਾ ਹੈ, ਦਿਖਾਵਟ ਹੈ, ਤਾਂ ਉਹ ਰਿਸ਼ਤਾ ਜ਼ਿਆਦਾਤਰ ਨਹੀਂ ਚੱਲਦਾ। ਮਤਲਬ ਕੋਈ ਵੀ ਰਿਸ਼ਤਾ ਉਹਦੇ ਵਿੱਚ ਸੱਚਾਈ, ਆਪਣਾਪਨ, ਮੁਹੱਬਤ, ਚਾਹਤ ਔਰ ਦੋਨੋਂ ਤਰਫਾ ਇੱਕ ਦੂਜੇ ਨੂੰ ਮਿਲਣ ਦੀ ਚਾਹਤ ਹੋਣੀ ਚਾਹੀਦੀ ਹੈ। ਔਰ ਕੋਈ ਵੀ ਰਿਸ਼ਤਾ ਜਿਹੜਾ ਜੇਕਰ ਉਹ ਦਿਖਾਵਟ ਔਰ ਦਿਖਾਵੇ ਦੇ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਕਿਸੇ ਮਤਲਬ ਲਈ ਜੁੜਿਆ ਹੋਇਆ ਹੈ, ਤਾਂ ਉਹ ਰਿਸ਼ਤਾ ਫਿਰ ਰਿਸ਼ਤਾ ਨਹੀਂ ਹੁੰਦਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਪਿਆਰ ਦਿਖਾਵੇ ਸੇ ਨਹੀਂ ਭਰੋਸੇ ਸੇ ਪਹਿਚਾਨਾ ਜਾਤਾ ਹੈ। ਹਾਂਜੀ ਬਿਲਕੁਲ, ਪਿਆਰ ਜਿਹੜਾ ਦਿਖਾਵਾ ਨਹੀਂ ਮੰਗਦਾ, ਇਹ ਸਿਰਫ ਤੁਹਾਡਾ ਭਰੋਸਾ, ਤੁਹਾਡਾ ਸਮਾਂ ਅਤੇ ਤੁਹਾਡਾ ਅਹਿਸਾਸ ਔਰ ਉਹ ਵਾਈਬਸ ਮੰਗਦਾ ਹੈ ਜਿਹੜੀਆਂ ਤੁਸੀਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕੀਤੀਆਂ ਨੇ। 102.7 FM 'ਤੇ ਜੁੜੇ ਨੇ ਸਾਡੇ ਸਾਰੇ ਲਿਸਨਰ, ਸਾਡੇ ਸਾਰੇ ਦਰਸ਼ਕ, ਅਤੇ ਉਹਦੇ ਨਾਲ ਨਾਲ 103.6 ਯਾਨੀ ਕਿ ਆਕਾਸ਼ਵਾਣੀ ਅੰਮ੍ਰਿਤਸਰ ਦੇ ਵੀ ਸਾਰੇ ਸਰੋਤੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਅਤੇ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਅਗਲਾ ਗੀਤ ਹੈ ਪੰਕਜ ਉਦਾਸ ਹੁਣਾਂ ਦੀ ਆਵਾਜ਼ ਦੇ ਵਿੱਚ, ਹੋਂਟੋਂ ਪੇ ਤੇਰਾ ਨਾਮ ਹੈ।

0: ਕੁਝ ਪਲਾਂ ਬਾਅਦ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ ਪ੍ਰਦੇਸ਼ਿਤ ਚੈਨਲ ਤੋਂ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ ਟੈਕਨੋਲੋਜੀ ਪੁਲਾੜ ਨਿਰਮਾਣ ਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸਭਿਆਚਾਰ, ਖੇਡਾਂ ਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ 'ਤੇ ਕੀਤੀ ਚਰਚਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਪ੍ਰਧਾਨ ਮੰਤਰੀ ਅੱਜ ਸ਼ਾਮ ਫਰਾਂਸ ਦੇ ਨੀਸ ਪਹੁੰਚਣਗੇ। ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਆਪਣੀ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ। ਇਹ ਉਨ੍ਹਾਂ ਦੇ ਫਰਾਂਸ ਤੇ ਸਲੋਵਾਕੀਆ ਦੇ ਦੌਰੇ ਦੀ ਸ਼ੁਰੂਆਤ ਹੋਵੇਗੀ। ਫਰਾਂਸ ਵਿਚ ਪ੍ਰਧਾਨ ਮੰਤਰੀ G7 ਸੰਮੇਲਨ 'ਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਸਹਿਯੋਗ ਵਧਾਉਣ ਲਈ ਦੁਵੱਲੀ ਗੱਲਬਾਤ ਕਰਨਗੇ। ਆਪਣੇ ਰਵਾਨਗੀ ਸਮੇਂ ਬਿਆਨ 'ਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਭਾਰਤ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਭਾਰਤ ਤੇ ਫਰਾਂਸ ਦਰਮਿਆਨ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਏ। ਸ੍ਰੀ ਮੋਦੀ ਕੱਲ੍ਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਭਾਰਤੀ ਸਟਾਰਟਅਪਸ ਨੂੰ ਦੁਨੀਆਂ ਦੇ ਨਾਲ ਜੋੜੇਗਾ। ਸ੍ਰੀ ਮੋਦੀ ਕੱਲ੍ਹ ਨੀਸ ਤੋਂ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਰਵਾਨਾ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸਕ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਵਧਾਏਗਾ। ਪ੍ਰਧਾਨ ਮੰਤਰੀ ਮੋਦੀ ਬ੍ਰਾਤੀਸਲਾਵਾ 'ਚ ਸਲੋਵਾਕੀਆ ਦੇ ਰਾਸ਼ਟਰਪਤੀ ਪੇਲੇਗ੍ਰੀਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਮੁਲਾਕਾਤ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਯੂਰਪੀਅਨ ਯੂਨੀਅਨ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ, ਜਿਸ ਦਾ ਸਲੋਵਾਕੀਆ 'ਚ ਇੱਕ ਮਹੱਤਵਪੂਰਨ ਮੈਂਬਰ ਹੈ। ਸਲੋਵਾਕੀਆ ਤੋਂ ਬਾਅਦ ਸ੍ਰੀ ਮੋਦੀ ਫਰਾਂਸ ਦੇ ਏਵੀਅਨ ਜਾਣਗੇ, ਜਿੱਥੇ ਉਹ ਇਸ ਮਹੀਨੇ ਦੀ 16 ਤੇ 17 ਤਰੀਕ ਨੂੰ G7 ਸੰਮੇਲਨ 'ਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ G7 ਵਿੱਚ ਭਾਰਤ ਦੀ ਮੌਜੂਦਗੀ ਭਾਰਤ ਦੇ ਵੱਧਦੇ ਆਲਮੀ ਪ੍ਰਭਾਵ ਵਿੱਚ ਇਸ ਦੇ ਭਾਈਵਾਲਾਂ ਦੇ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੈ। ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਪੈਰਿਸ ਜਾਣਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਦੌਰੇ ਯੂਰਪ ਅਤੇ G7 ਦੋਵਾਂ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ, ਸੈਮੀਕੰਡਕਟਰ ਅਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆਂ ਦੇ ਮੋਹਰੀ ਸਟਾਰਟਅਪ ਹੱਬ ਵਿੱਚੋਂ ਇੱਕ ਹੈ ਅਤੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਨੌਜਵਾਨਾਂ ਨੇ ਇਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਖੇਡਾਂ ਵਿੱਚ ਨੌਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਅਥਲੀਟਾਂ ਨੇ ਕੌਮਾਂਤਰੀ ਮੁਕਾਬਲਿਆਂ 'ਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਨਵੀਨਤਾ ਤੇ ਉੱਤਮਤਾ ਨੂੰ ਉਤਸ਼ਾਹਿਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ NDA ਸਰਕਾਰ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਨੇ ਦੇਸ਼ ਦੇ ਨੌਜਵਾਨਾਂ ਦਾ ਭਰੋਸਾ ਵਧਾਇਆ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਏ। ਅਸਮ ਵਿੱਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਜ਼ੋਰਹਾਟ ਹਵਾਈ ਸੈਨਾ ਸਟੇਸ਼ਨ 'ਤੇ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ। ਸ਼ਾਨਦਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਵਿਸ਼ੇਸ਼ ਤੌਰ 'ਤੇ ਖੁਸ਼ ਨੇ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਪ੍ਰੇਰਣਾ ਦਾ ਇੱਕ ਮਿਸਾਲ ਵੀ ਹੈ।
2: Specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
1: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹੈਦਰਾਬਾਦ ਦੇ ਡੂੰਡੀਗਲ 'ਚ ਹਵਾਈ ਸੈਨਾ ਅਕਾਦਮੀ ਵਿਖੇ 217ਵੇਂ ਬੈਚ ਦੀ ਸੰਯੁਕਤ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਨਵੇਂ ਕਮਿਸ਼ਨਡ ਅਧਿਕਾਰੀਆਂ ਨੂੰ ਬਦਲਦੀਆਂ ਜੰਗੀ ਤਕਨਾਲੋਜੀਆਂ ਦੇ ਮੁਤਾਬਕ ਆਪਣੇ ਆਪ ਨੂੰ

ਪਿਆਰ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ਿਕਰ ਕੀਤਾ ਕਿ ਡਰੋਨ, ਸੈਟੇਲਾਈਟ ਅਤੇ ਰੋਬੋਟਿਕਸ ਵਰਗੀਆਂ ਤਕਨਾਲੋਜੀਆਂ ਆਧੁਨਿਕ ਜੰਗ ਵਿੱਚ ਵੱਡੀ ਭੂਮਿਕਾ ਨਿਭਾ ਰਹੀਆਂ ਨੇ। ਰੱਖਿਆ ਮੰਤਰੀ ਨੇ ਰਾਸ਼ਟਰੀ ਰੱਖਿਆ ਅਕਾਦਮੀ 'ਚ ਸਿਖਲਾਈ ਪ੍ਰਾਪਤ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੂੰ ਵੀ ਸ਼ਾਮਲ ਕੀਤਾ। ਸਮਾਰੋਹ ਵਿੱਚ ਸੁਖੋਈ 30 MAI ਸਾਰੰਗ ਅਤੇ ਸੂਰਿਆ ਕਿਰਨ ਐਰੋਬੈਟਿਕਸ ਟੀਮਾਂ ਵੱਲੋਂ ਹਵਾਈ ਪ੍ਰਦਰਸ਼ਨ ਵੀ ਕੀਤੇ ਗਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਖਾੜੀ 'ਚ ਅਮਰੀਕੀ ਸਮੁੰਦਰੀ ਫੌਜ ਦੇ ਹਮਲਿਆਂ, ਜਿਸ ਵਿਚ 3 ਭਾਰਤੀ ਮਲਾਹ ਮਾਰੇ ਗਏ ਸਨ, ਦਾ ਸਖ਼ਤ ਵਿਰੋਧ ਕੀਤਾ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਖਿਲਾਫ਼ ਅਜਿਹੀ ਮਾਰੂ ਕਾਰਵਾਈ ਨਾਜਾਇਜ਼ ਹੈ। ਇਹ ਗੱਲਬਾਤ ਓਮਾਨ ਦੇ ਸਾਹਲ 'ਤੇ ਟੈਂਕਰ ਐਮਟੀ ਸਟੇਬੇਲੋ 'ਤੇ ਅਮਰੀਕੀ ਹਮਲੇ ਤੋਂ ਕੁਝ ਦਿਨ ਬਾਅਦ ਹੋਈ, ਜਿਸ ਵਿਚ 3 ਭਾਰਤੀ ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਜਹਾਜ਼ ਉੱਤੇ 24 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। 3 ਲਾਪਤਾ ਨਾਵਿਕਾਂ ਦੀ ਬਾਅਦ ਵਿਚ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖ਼ਤ ਵਿਰੋਧ ਦਰਜ ਕੀਤਾ ਅਤੇ ਇਕ ਅਮਰੀਕੀ ਸਵਾਰਤੀ ਅਧਿਕਾਰੀ ਨੂੰ ਨਵੀਂ ਦਿੱਲੀ 'ਚ ਤਲਬ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹੈ ਕਿ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੇ ਵਪਾਰੀ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਲਿਆਕੀ ਫਰੀਡਮ ਜਹਾਜ਼ 'ਤੇ ਭਾਰਤੀ ਮਲਾਹਾਂ ਦੇ ਜਾਨੀ ਨੁਕਸਾਨ ਦੀਆਂ ਖ਼ਬਰਾਂ ਫਰਜ਼ੀ ਨੇ। ਮੰਤਰਾਲੇ ਨੇ ਕਿਹੈ ਕਿ ਜਹਾਜ਼ ਦੇ ਕੈਪਟਨ ਨਾਲ ਸੰਪਰਕ ਕੀਤਾ ਗਿਆ ਅਤੇ ਕਿਹੈ ਕਿ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਨੇ। ਵਿਦੇਸ਼ ਮੰਤਰਾਲੇ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਲੋਕਾਂ ਨੂੰ ਅਜਿਹੇ ਝੂਠੇ ਦਾਅਵਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਫਿਨਲੈਂਡ ਦੀ ਵਿਦੇਸ਼ ਮੰਤਰੀ ਐਲੇਨਾ ਵਾਲਟੋਨੇਨ ਨੇ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪੱਛਮੀ ਦੇਸ਼ਾਂ ਵੱਲੋਂ ਨਿਰਧਾਰਤ ਮੁੱਲ ਹੱਦ ਦੀ ਪਾਲਣਾ ਕਰਦਾ ਹੈ। ਫਿਨਲੈਂਡ ਵਿਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਇਕ ਮੀਟਿੰਗ 'ਚ ਉਨ੍ਹਾਂ ਕਿਹਾ ਕਿ ਮੁੱਲ ਹੱਦ ਵਿਸ਼ਵ ਤੇਲ ਸਪਲਾਈ ਨੂੰ ਬਣਾਈ ਰੱਖਣ ਅਤੇ ਰੂਸ ਦੇ ਮੁਨਾਫੇ ਦੀ ਸੀਮਤ ਕਰਨ ਲਈ ਬਣਾਈ ਗਈ ਹੈ। ਇਸ ਦਾ ਅਰਥ ਹੈ ਕਿ ਭਾਰਤ ਨੇ ਬਿਲਕੁਲ ਉਹੀ ਕੀਤਾ ਜੋ ਨਿਰਧਾਰਿਤ ਕੀਤਾ ਗਿਆ ਸੀ। ਸ੍ਰੀ ਜੈਸ਼ੰਕਰ ਨੇ ਯੂਰਪੀਅਨ ਮੁਲਕਾਂ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਪੱਛਮੀ ਪਾਬੰਦੀਆਂ ਨੇ ਯੂਰਪ ਨੂੰ ਮੱਧ ਪੂਰਬ ਤੋਂ ਤੇਲ ਖਰੀਦਣ ਲਈ ਮਜਬੂਰ ਕੀਤਾ, ਜਿਸ ਕਰਕੇ ਭਾਰਤ ਨੂੰ ਹੋਰ ਵਧੇਰੇ ਆਰਥਿਕ ਵਿਕਲਪ ਤਲਾਸ਼ਣੇ ਪਏ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਬੰਧਿਤ ਵੱਖ ਵੱਖ ਵਿਕਾਸ ਪਹਿਲਕਦਮੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ ਤੋਂ ਜਾਣੂ ਕਰਵਾਇਆ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਸ੍ਰੀ ਕਟਾਰੀਆ ਨੇ ਕੇਂਦਰੀ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ 'ਚ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਦੀ ਅਪਗ੍ਰੇਡੇਸ਼ਨ ਲਈ ਸਹਾਇਤਾ ਦੀ ਮੰਗ ਕੀਤੀ। ਇੱਕ ਹੋਰ ਮੀਟਿੰਗ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਦੀਆਂ ਤਜਵੀਜ਼ਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸੈਕਟਰ 42 ਸਪੋਰਟਸ ਕੰਪਲੈਕਸ ਵਿਖੇ ਇੱਕ ਅਤਿਆਧੁਨਿਕ ਅੰਤਰਰਾਸ਼ਟਰੀ ਬਹੁਉਦੇਸ਼ੀ ਇਨਡੋਰ ਸਪੋਰਟਸ ਹਾਲ ਦੀ ਸਥਾਪਨਾ ਬਾਰੇ ਵੀ ਮੰਗ ਕੀਤੀ। ਬਾਅਦ ਵਿੱਚ ਸ੍ਰੀ ਕਟਾਰੀਆ ਨੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਕਾਨੂੰਨੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇਸ਼ ਭਰ ਵਿੱਚ ਕੁੜੀਆਂ ਦੇ ਸਸ਼ਕਤੀਕਰਨ ਲਈ ਇੱਕ ਵੱਡੀ ਮੁਹਿੰਮ ਬਣ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਮੁਤਾਬਕ ਪਿਛਲੇ 10 ਸਾਲਾਂ 'ਚ ਜਨਮ ਸਮੇਂ ਲਿੰਗ ਅਨੁਪਾਤ 918 ਤੋਂ ਵੱਧ ਕੇ 929 ਹੋ ਗਿਆ। ਇਸ ਦੇ ਨਾਲ ਹੀ ਸੈਕੰਡਰੀ ਪੱਧਰ 'ਤੇ ਕੁੜੀਆਂ ਦਾ ਦਾਖਲਾ ਵੀ ਲਗਭਗ 75% ਤੋਂ ਵੱਧ ਕੇ 80% ਹੋ ਗਿਆ ਏ। ਨਵੀਂ ਦਿੱਲੀ 'ਚ ਨੀਤੀ ਆਯੋਗ ਅਤੇ ਜਰਮਨੀ ਦੇ ਵਫਦ ਦਰਮਿਆਨ ਭਾਰਤ ਜਰਮਨੀ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਸਵੱਛ ਊਰਜਾ, ਵਾਤਾਵਰਨ ਸੁਰੱਖਿਆ, ਪਾਏਦਾਰ ਵਿਕਾਸ, ਖੇਤੀਬਾੜੀ ਸੁਧਾਰ, ਪਾਣੀ ਪ੍ਰਬੰਧਨ ਅਤੇ ਅਰਥ ਵਿਵਸਥਾ 'ਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੀ ਭਾਗੀਦਾਰੀ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੁਨੀਆਂ ਦੇ ਪਹਿਲੇ ਖਰਬਪਤੀ ਬਣ ਗਏ ਨੇ। ਇਹ ਪ੍ਰਾਪਤੀ ਉਹਨਾਂ ਦੀ ਕੰਪਨੀ ਸਪੇਸ ਐਕਸ ਦੇ ਸਟਾਕ ਮਾਰਕੀਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਆਈ ਹੈ, ਜਿਸ ਨਾਲ ਸਪੇਸ ਐਕਸ ਦੇ ਸ਼ੇਅਰਾਂ ਦਾ ਮੁੱਲ ਲਗਭਗ 2,10,000 ਕਰੋੜ ਹੋ ਗਿਆ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਹੋਏ ਰਵਾਨਾ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੇ ਨੌਜਵਾਨ ਵਿਗਿਆਨ, ਤਕਨਾਲੋਜੀ, ਪੁਲਾੜ ਨਿਰਮਾਣ ਅਤੇ ਡਰੋਨ ਵਰਗੇ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਨੇ। ਅਸਮ 'ਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ AN-32 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਹੈ। ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਦਿੱਲੀ 'ਚ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕਈ ਮਹੱਤਵਪੂਰਨ ਮੀਟਿੰਗਾਂ, ਸ਼ਾਸਨ, ਸੱਭਿਆਚਾਰ, ਖੇਡਾਂ ਅਤੇ ਕਾਨੂੰਨੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਾਮਲਿਆਂ 'ਤੇ ਕੀਤੀ ਚਰਚਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਕਹਿੰਦੇ ਨੇ ਕਿ ਹਰ ਦਿਲ ਦੇ ਅੰਦਰ ਨਾ ਇੱਕ ਸ਼ਾਇਰ ਵਸਦਾ ਹੈ, ਕਦੇ ਉਹ ਖੁਸ਼ੀਆਂ ਦੇ ਰੰਗਾਂ ਨਾਲ ਗਜ਼ਲ ਲਿਖਦਾ ਹੈ ਅਤੇ ਕਦੇ ਉਹ ਯਾਦਾਂ ਦੀ ਸਿਆਹੀ ਨਾਲ ਦਰਦ ਦੇ ਵਰਕੇ ਭਰ ਦਿੰਦਾ ਹੈ। ਅਤੇ ਅੱਜ ਦੀ ਇਸ ਸੋਹਣੀ ਘੜੀ ਦੇ ਵਿੱਚ ਨਾ ਆਓ ਕੁਝ ਪਲਾਂ ਲਈ ਦੁਨੀਆਂ ਦੀ ਇਸ ਭੱਜ ਦੌੜ ਤੋਂ ਦੂਰ ਹੋ ਜਾਂਦੇ ਹਾਂ ਅਤੇ ਆਪਣੇ ਜਜ਼ਬਾਤਾਂ ਦੀ ਇਸ ਦੁਨੀਆਂ ਵਿੱਚ ਚੱਲਦੇ ਹਾਂ, ਜਿੱਥੇ ਹਰ ਅਹਿਸਾਸ ਇੱਕ ਸ਼ੇਰ, ਕਹਾਣੀ, ਕਿੱਸਾ, ਕਵਿਤਾ, ਗਜ਼ਲ, ਨਜ਼ਮ ਬਣ ਜਾਂਦਾ ਹੈ। ਹਰ ਯਾਦ ਇੱਕ ਨਜ਼ਮ ਹੈ ਅਤੇ ਹਰ ਧੜਕਣ ਇੱਕ ਕਹਾਣੀ ਹੈ। ਅਤੇ ਮੈਂ ਹਾਂ ਤੁਹਾਡੀ ਮੇਜ਼ਬਾਨ ਰੀਆ ਖੁਰਾਨਾ ਅਤੇ ਲੈ ਕੇ ਹਾਜ਼ਰ ਹੋ ਗਈ ਹਾਂ ਪੇਸ਼ ਦਿਲ ਲੈ ਕੇ ਹਾਜ਼ਰ ਹੋ ਗਈ ਹਾਂ ਸ਼ੋ ਦਿਲ ਆਜ ਸ਼ਾਇਰ ਹੈ। ਅਤੇ ਆਗਾਜ਼ ਕਰਦੇ ਹਾਂ ਇਸ ਮਹਿਫਿਲ ਦਾ ਇਸ ਸੋਹਣੀ ਜਿਹੀ ਗਜ਼ਲ ਤੋਂ। ਅਤੇ ਤੁਸੀਂ ਕਿਵੇਂ ਸਾਡੇ ਨਾਲ ਆ ਸਕਦੇ ਹੋ, ਇਸ ਮਹਿਫਿਲ ਦੇ ਵਿੱਚ ਸ਼ਾਮਿਲ ਕਿੱਦਾਂ ਹੋ ਸਕਦੇ ਹੋ, ਇਹ ਤੁਹਾਨੂੰ ਦੱਸ ਦਿੰਦੀ ਹਾਂ। ਉਹਦਾ ਜ਼ਰੀਆ ਹੈਗਾ ਹੈ ਵਟਸਐਪ ਜੀ, ਤੁਸੀਂ ਵਟਸਐਪ 'ਤੇ ਸਾਨੂੰ ਟੈਕਸਟ ਕਰ ਸਕਦੇ ਹੋ ਆਪਣੀ ਲਿਖੀ ਹੋਈ ਕੋਈ ਵੀ ਗਜ਼ਲ, ਨਜ਼ਮ, ਸ਼ੇਰ, ਕਵਿਤਾ, ਕਹਾਣੀ ਸਾਡੇ ਵਟਸਐਪ ਨੰਬਰ 'ਤੇ, ਜੋ ਕਿ ਹੈਗਾ ਹੈ ਜੀ 9895101027। ਮੈਂ ਉਡੀਕ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ ਅਤੇ ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਇਹ ਪਿਆਰੀ ਜਿਹੀ ਗਜ਼ਲ। ਅਤੇ ਮੈਂ ਕੁੜੀ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, ਨੰਬਰ ਜੋ ਸਾਡਾ ਹੈਗਾ ਹੈ ਜੀ ਉਹ ਹੈਗਾ ਹੈ 9895101027। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ। ਵਟਸਐਪ ਮੈਸੇਜ ਤੁਸੀਂ ਕੀ ਕਰਨਾ ਹੈ, ਆਡੀਓ ਮੈਸੇਜ ਨਹੀਂ ਭੇਜਣਾ, ਵਟਸਐਪ ਮੈਸੇਜ ਕਰਨਾ ਹੈ। ਅਤੇ ਵਟਸਐਪ ਮੈਸੇਜ ਦੇ ਵਿੱਚ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਨਜ਼ਮ, ਗਜ਼ਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਜੇ ਕੋਈ ਤੁਹਾਡੀ ਲਿਖੀ ਹੋਈ ਨਹੀਂ ਹੈਗੀ ਪਰ ਤੁਹਾਡੇ ਦਿਲ ਦੇ ਕਰੀਬ ਕਿਸੇ ਦੀ ਲਿਖੀ ਹੋਈ ਹੈ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਸ ਧਿਆਨ ਇਸ ਚੀਜ਼ ਦਾ ਰੱਖਣਾ ਹੈ ਕਿ ਜੇ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਕਵਿਤਾ, ਕਹਾਣੀ ਸਾਡੇ ਨਾਲ ਸਾਂਝੀ ਕਰ ਰਹੇ ਹੋ ਤਾਂ ਤੁਸੀਂ ਉਹਦੇ ਨਾਲ ਉਹਨਾਂ ਦੇ ਜਿਹੜੇ ਲੇਖਕ ਨੇ ਉਹਨਾਂ ਦਾ ਨਾਮ ਜ਼ਰੂਰ ਲਿਖ ਰਹੇ ਹੋ। ਸੋ ਪੇਸ਼ ਕਰ ਰਹੀ ਹਾਂ ਪਹਿਲੀ ਗਜ਼ਲ ਤੁਹਾਡੇ ਲਈ।

ਕਹਿੰਦੇ ਨੇ ਕਿ ਸ਼ਰਮ ਦਹਿਸ਼ਤ ਝਿਜਕ ਪਰੇਸ਼ਾਨੀ, ਸ਼ਰਮ ਦਹਿਸ਼ਤ ਝਿਜਕ ਪਰੇਸ਼ਾਨੀ, ਨਾਜ਼ ਸੇ ਕਾਮ ਕਿਉਂ ਨਹੀਂ ਲੇਤੇ, ਆਪ ਵੋ ਜੀ ਮਗਰ ਯੇ ਸਭ ਕਿਆ ਹੈ, ਤੁਮ ਮੇਰਾ ਨਾਮ ਕਿਉਂ ਨਹੀਂ ਲੇਤੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਆਚਾਰ ਆਪਣੀ ਦੋਸਤ ਅਤੇ ਹੋਸਟ ਆਚਰੀਆ ਦੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਨਿਉਤਾ ਦੇ ਰਹੇ ਹਾਂ ਕਿ ਤੁਸੀਂ ਆਓ ਆਪਣੇ ਦਿਲ ਦੀਆਂ ਲਿਖੀਆਂ ਹੋਈਆਂ, ਜੋ ਤੁਸੀਂ ਕਿਤੇ ਲਿਖ ਕੇ ਰੱਖ ਦਿੱਤੀਆਂ ਹੋਈਆਂ ਨੇ ਕਿਸੇ ਡਾਇਰੀ ਦੇ ਵਿੱਚ, ਅਤੇ ਸੋਚ ਰਹੇ ਹੋ ਕਦੇ ਖੋਲ੍ਹਾਂਗੇ ਕਦੇ ਪੜ੍ਹਾਂਗੇ। ਅੱਜ ਹੀ ਸਮਾਂ ਆਇਆ ਹੈ ਜੀ ਉਸ ਡਾਇਰੀ ਨੂੰ ਖੋਲ੍ਹਣ ਦਾ, ਅਤੇ ਆਪਣੀ ਲਿਖੀ ਹੋਈ ਨਜ਼ਮ ਗਜ਼ਲ ਸਾਡੇ ਨਾਲ ਸਾਂਝੀ ਕਰਨ ਦਾ। ਕਿਵੇਂ ਕਰਨੀ ਹੈ ਇਹ ਵੀ ਤੁਹਾਨੂੰ ਦੱਸ ਦੇਣੀ ਆ। ਨੰਬਰ ਹੈਗਾ ਜੀ ਸਾਡਾ 9855 10 10 27, 9855 10 027। ਇਹਦੇ 'ਤੇ ਤੁਸੀਂ ਸਾਨੂੰ ਆਪਣੇ ਵਟਸਐਪ ਮੈਸੇਜ ਦੇ ਜ਼ਰੀਏ ਆਪਣੀ ਲਿਖੀ ਹੋਈ ਕਵਿਤਾ, ਕਹਾਣੀ, ਨਜ਼ਮ, ਸ਼ੇਰ, ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣ ਰਹੇ ਸਰੋਤਿਆਂ ਨੂੰ, ਮੇਨ ਬਾਜ਼ਾਰ ਪਿੰਡ ਚੌਂਕ ਬਠਿੰਡਾ, ਬਸੰਤ ਟੇਲਰ, ਬੇਟਾ ਲਵਦੀਪ ਸਿੰਘ ਟੇਲਰ ਲਿਖਦੇ ਨੇ ਕਿ ਜੇ ਦੁਨੀਆ ਦੇ ਰਾਹਾਂ ਵਿੱਚ ਕੰਢੇ ਤੂੰ ਵਸਾਏਂਗਾ, ਆਪਣੀਆਂ ਰਾਹਾਂ ਵਿੱਚ ਫੁੱਲ ਕਿੱਥੋਂ ਪਾਏਂਗਾ, ਇੱਕ ਦਿਨ ਤੈਨੂੰ ਭਰਨਾ ਹੀ ਪੈਣਾ ਹੈ, ਹੱਕ ਮਾਰ ਸੱਜਣਾ ਕਿਸੇ ਦਾ ਜੋ ਖਾਏਂਗਾ, ਭਲਾ ਮੰਗ ਭਲਾ ਹੋਣਾ, ਭਲਾ ਮੰਗ ਭਲਾ ਹੋਣਾ, ਬੁਰਾ ਪਹਿਲਾਂ ਤੇਰਾ ਹੋਣਾ, ਜੇ ਬੁਰਾ ਕਿਸੇ ਦਾ ਮਨਾਏਂਗਾ, ਪੈਸੇ ਪਿੱਛੇ ਸਜਣਾ ਮਾਰੀ ਨਾ ਤੂੰ ਠੱਗੀਆਂ, ਸਭ ਖਾਲੀ ਹੱਥ ਗਏ ਜਸਲਾ ਤੂੰ ਵੀ ਖਾਲੀ ਹੱਥ ਜਾਏਂਗਾ। ਵਾਹ ਜੀ ਵਾਹ, ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਬਲਵਿੰਦਰ ਸਨਾਮ ਪਿੰਡ ਮੋੜ ਜੰਡ ਸਿੱਖਾਂ ਹਨੂਮਾਗੜ੍ਹ ਤੋਂ ਲਿਖਦੇ ਨੇ ਕਿ ਠਹਿਰੇ ਪਾਣੀ ਕੋ ਭਲੇ ਸਾਹਿਲ ਨਾ ਮਿਲੇ, ਬਹਿਤੇ ਦਰਿਆ ਕੋ ਕਿਨਾਰਾ ਮਿਲ ਜਾਏ, ਮੁਝਕੋ ਕਬ ਸੇ ਹੈ ਤੇਰੀ ਹੀ ਤਮੰਨਾ, ਤੇਰੀ ਚਾਹਤ ਕਾ ਸਹਾਰਾ ਮਿਲ ਜਾਏ, ਚਲ ਰਹੇ ਹੈ ਕਬ ਸੇ ਤੇਰੇ ਪੀਛੇ ਹਮ, ਚਲ ਰਹੇ ਹੈ ਕਬ ਸੇ ਤੇਰੇ ਪੀਛੇ ਹਮ, ਸਾਥ ਚਲਨੇ

ਵੈਸੇ ਸੱਚੀ ਕਹਿ ਰਹੀ ਨੇ ਕਿ ਤੁਹਾਡੇ ਸ਼ਹਿਰ ਦਾ ਮੌਸਮ ਬਹੁਤ ਸੁਹਾਣਾ ਲੱਗੇ ਅੱਜ। ਵੈਸੇ ਵੀ ਸਾਡੇ ਸ਼ਹਿਰ ਦਾ ਮੌਸਮ ਬਹੁਤ ਹੀ ਸੁਹਾਣਾ ਹੋ ਗਿਆ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਖਿਲੀ ਖਿਲੀ ਧੁੱਪ ਨਿਕਲੀ ਹੋਈ ਹੈ। ਅਤੇ ਵੈਸੇ ਵੀ ਜਿਹੜਾ ਸ਼ਹਿਰ ਹੈ ਨਾ, ਮੈਨੂੰ ਐਂ ਹੀ ਲੱਗ ਰਿਹਾ ਕਿ ਅੱਜ ਤਾਂ ਸਾਰਾ ਸ਼ਹਿਰ ਹੀ ਗਜ਼ਲ ਅਤੇ ਨਜ਼ਮ ਦੇ ਰੂਪ ਵਿੱਚ ਨਾ ਐਂ ਗਾ ਰਿਹਾ ਹੈ ਅਤੇ ਝੂਮ ਰਿਹਾ, ਜਿੰਨੀ ਸੋਹਣੀ ਹਵਾ ਚੱਲ ਰਹੀ ਹੈ ਬਾਹਰ। ਅਤੇ ਜਦੋਂ ਆਪਾਂ ਪੁਰਾਣੀ ਗਲੀਆਂ 'ਚੋਂ ਲੰਘਦੇ ਹਾਂ ਜਾਂ ਪੁਰਾਣੀ ਯਾਦਾਂ 'ਚੋਂ ਲੰਘਦੇ ਹਾਂ ਨਾ, ਤਾਂ ਇੱਦਾਂ ਲੱਗਦਾ ਹੈ ਕਿ ਯਾਰ, ਮਤਲਬ ਤੁਸੀਂ ਜੇ ਸਾਲਾਂ ਬਾਅਦ, ਅਰਸਿਆਂ ਬਾਅਦ ਵੀ ਪੁਰਾਣੀ ਗੱਲਾਂ ਯਾਦ ਕਰਦੇ ਹੋ, ਪੁਰਾਣੇ ਗੀਤ ਸੁਣਦੇ ਹੋ, ਕਿਸੇ ਪੁਰਾਣੇ ਯਾਦ ਨੂੰ ਵਾਪਸ ਜੇ ਤੁਸੀਂ ਕਿਸੇ ਨਾਲ ਸਾਂਝੀ ਕਰਦੇ ਹੋ, ਤਾਂ ਅਸੀਂ ਨਾ ਵਾਪਸ ਉਸੇ ਪਲ ਵਿੱਚ ਜੀਣਾ ਸ਼ੁਰੂ ਕਰ ਦਿੰਦੇ ਹਾਂ। ਕੋਈ ਪੁਰਾਣਾ ਗੀਤ ਹੋਵੇ, ਪੁਰਾਣੀ ਤਸਵੀਰ ਹੋਵੇ ਜਾਂ ਕੋਈ ਪੁਰਾਣੀ ਖੁਸ਼ਬੂ ਹੀ ਕਿਉਂ ਨਾ ਹੋਵੇ, ਤਾਂ ਇਸ ਸਾਰੀ ਚੀਜ਼ ਦੇ ਵਿੱਚ ਜਿਹੜਾ ਸਾਡਾ ਦਿਲ ਹੈ ਨਾ, ਉਸ ਪਲ ਦੇ ਵਿੱਚ ਨਾ ਸ਼ਾਇਰ ਬਣ ਜਾਂਦਾ ਹੈ। ਅਤੇ ਹਰ ਇੱਕ ਦਿਲ ਕਦੇ ਨਾ ਕਦੇ ਸ਼ਾਇਰ ਜ਼ਰੂਰ ਬਣਦਾ ਹੈ। ਅਤੇ ਜਦੋਂ ਸ਼ਾਇਰ ਬਣ ਜਾਂਦਾ ਹੈ, ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਲਿਖ ਕੇ ਨਾ ਆਪਣੀ ਡਾਇਰੀ 'ਤੇ ਕਿਤੇ ਸਾਈਡ 'ਤੇ ਰੱਖ ਦਿੰਦੇ ਹਾਂ ਕਿ ਕੋਈ ਪੜ੍ਹ ਨਾ ਲਵੇ ਜਾਂ ਕਿਸੇ ਨੂੰ ਪਤਾ ਨਾ ਲੱਗ ਜਾਏ ਕਿ ਅਸੀਂ ਕੁਛ ਲਿਖਿਆ ਹੈ। ਅਸੀਂ ਆਪਣੇ ਬਿਲਕੁਲ ਦਿਲ ਦੇ ਕੋਲ ਰੱਖ ਲੈਂਦੇ ਹਾਂ। ਪਰ ਕਦੇ ਕਦੇ ਮਨ ਕਰਦਾ ਕਿ ਯਾਰ, ਕੋਈ ਸਾਡਾ ਆਪਣਾ ਹੁੰਦਾ, ਉਹਦੇ ਨਾਲ ਅਸੀਂ ਨਾ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ। ਅਤੇ ਤੁਸੀਂ ਸਾਂਝੀ ਕਰ ਸਕਦੇ ਹੋ, ਕਿਉਂਕਿ ਅਸੀਂ ਤੁਹਾਡੇ ਆਪਣੇ ਹੀ ਹਾਂ ਅਤੇ ਤੁਹਾਡੇ ਤੱਕ ਪਹੁੰਚ ਗਏ ਹਾਂ। ਅਤੇ ਹੁਣ ਤੁਸੀਂ ਕਿਵੇਂ ਸਾਡੇ ਤੱਕ ਪਹੁੰਚਣਾ ਇਹ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9859-10-10-27-9855-10-1027। ਇਹਦੇ 'ਤੇ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਕਵਿਤਾ, ਸ਼ੇਰ ਓ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਟੈਕਸਟ ਵਟਸਐਪ 'ਤੇ ਕਰਨਾ ਹੈ ਤੁਸੀਂ, ਵਟਸਐਪ ਨੰਬਰ 'ਤੇ। ਕੀਮਤ ਪਾਣੀ ਕੀ ਹੋਤੀ ਹੈ ਪਿਆਸ ਕੀ, ਕੀਮਤ ਪਾਣੀ ਕੀ ਨਹੀਂ ਪਿਆਸ ਕੀ ਹੋਤੀ ਹੈ, ਕੀਮਤ ਪਾਣੀ ਕੀ ਨਹੀਂ ਪਿਆਸ ਕੀ ਹੋਤੀ ਹੈ, ਕਦਰ ਮੌਤ ਕੀ ਨਹੀਂ ਸਾਂਸ ਕੀ ਹੋਤੀ ਹੈ, ਪਿਆਰ ਤੋ ਬਹੁਤ ਲੋਕ ਕਰਤੇ ਹੈ ਦੁਨੀਆ ਮੇਂ, ਪਰ ਕੀਮਤ ਪਿਆਰ ਕੀ ਨਹੀਂ ਵਿਸ਼ਵਾਸ ਕੀ ਹੋਤੀ ਹੈ। ਮਿਰਜ਼ਾਪੁਰ ਕੁਰੂਕਸ਼ੇਤਰ ਹਰਿਆਣਾ ਤੋਂ ਯਸ਼ਪਾਲ ਧੀਮਨ ਅਤੇ ਉਹਨਾਂ ਦੇ ਸਾਥੀ ਇਹ ਸ਼ੇਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਅਤੇ ਇੱਕ ਹੋਰ ਸ਼ੇਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਗੋਪੀ ਰੇਰੂ, ਜੋ ਕਿ ਜਲੰਧਰ ਤੋਂ ਨੇ। ਲਿਖਦੇ ਨੇ ਕਿ ਚੱਲ ਵੇ ਸ਼ਾਇਰਾ, ਤੂੰ ਬਹੁਤਾ ਖਰੂਦ ਨਾ ਕਰ, ਇੱਥੇ ਪ੍ਰੇਮ ਮੁਹੱਬਤਾਂ ਇਸ ਤੋਂ ਵਾਂਝਾ ਆਪਣਾ ਮੌਜੂਦ ਨਾ।

ਕਰ। ਸੱਸੀ ਮਰੀ ਪੰਨੂ ਤੇ ਇਹ ਕਿੱਸਾ ਆਪਣੇ ਕੰਨੀ ਦਰ ਨਾ ਕਰ। ਸਭ ਪ੍ਰੇਮ ਮੁਹੱਬਤਾਂ ਦੇ ਵਾਰਿਸ ਇੱਥੇ, ਤੂੰ ਆਪਣੀ ਮੁਹੱਬਤ ਆਪਣੇ ਤੋਂ ਦੂਰ ਨਾ ਕਰ। ਵਾਹ ਜੀ ਵਾਹ, ਬਹੁਤ ਸੋਹਣਾ ਸ਼ੇਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ। ਇੱਕ ਹੋਰ ਸ਼ੇਰ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਸ਼ਾਇਰਾ ਕੀ ਆ ਤੇਰੇ 'ਚ, ਮੈਂ ਕਿਹਾ ਸਾਡਾ ਦਿੱਤਾ ਕਹਿਰ ਹੁੰਦਾ। ਅੱਛਾ ਜੋ ਛੱਡ ਗਏ ਉਹਨਾਂ ਲਈ ਤਾਂ ਬਸ ਜ਼ਹਿਰ ਹੁੰਦਾ। ਡੂੰਘੇ ਸੋਚੇ ਤੂੰ, ਮੈਂ ਸੋਚਣਾ ਤਾਂ ਪਲ ਪਲ ਅਗਲਾ ਪੈਰ ਹੁੰਦਾ। ਬਾਲਾ ਹੰਡਿਆ ਤੂੰ, ਸਾਡਾ ਵਸਦਾ ਖਿਆਲਾਂ ਦਾ ਸਹਿਰ ਹੁੰਦਾ। ਵਾਹ ਜੀ ਵਾਹ, ਬਹੁਤ ਹੀ ਸੋਹਣੀ ਕਵਿਤਾ ਅਤੇ ਸ਼ੇਰ ਤੁਸੀਂ ਸਾਡੇ ਨਾਲ ਸਾਂਝੇ ਕਰ ਰਹੇ ਹੋ, ਅਤੇ ਇਸੇ ਗੱਲ 'ਤੇ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਚੰਦਨ ਦਾਸ ਹੋਰਾਂ ਦੀ ਆਵਾਜ਼ ਦੇ ਵਿੱਚ।

0: ਜਗਜੀਤ ਸਿੰਘ ਹੋਰਾਂ ਨੇ ਬਹੁਤ ਹੀ ਸੋਹਣਾ ਕਿਹਾ ਕਿ ਇਹ ਮੇਰੇ ਖਾਬੋਂ ਕੀ ਦੁਨੀਆ ਨਹੀਂ। ਅਤੇ ਇੱਦਾਂ ਹੀ ਹੁੰਦਾ ਕਿ ਸਾਡੀ ਜਿਹੜੀ ਖਾਬਾਂ ਦੀ ਦੁਨੀਆ ਹੁੰਦੀ, ਜਿਹੜੀ ਅਸੀਂ ਆਪਣੇ ਸੁਪਨਿਆਂ ਦੇ ਵਿੱਚ ਬਣਾਈ ਹੁੰਦੀ ਹੈ ਨਾ, ਉਹ ਸ਼ਾਇਦ ਸਾਨੂੰ ਕਦੇ ਕਿਸੇ ਨੂੰ ਨਹੀਂ ਮਿਲਦੀ। ਕਦੇ ਸਾਨੂੰ ਨਿਰਾਸ਼ਾ ਹੁੰਦੀ ਹੈ, ਕਦੇ ਸਾਨੂੰ ਸਬਰ ਸਿੱਖਣ ਨੂੰ ਮਿਲਦਾ, ਅਤੇ ਕਦੇ ਸਾਨੂੰ ਉਡੀਕ ਸਿੱਖਣ ਨੂੰ ਮਿਲਦੀ ਹੈ। ਅਤੇ ਇਹਨਾਂ ਸਾਰੇ ਅਹਿਸਾਸਾਂ ਦੇ ਵਿੱਚ ਹੀ ਨਾ ਦਿਲ ਜਿਹੜਾ ਹੈਗਾ ਨਾ, ਉਹ ਸ਼ਾਇਰ ਬਣ ਜਾਂਦਾ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਤੁਹਾਡੇ ਸਾਰਿਆਂ ਨਾਲ, ਇਹ ਸਫ਼ਰ ਬਹੁਤ ਹੀ ਸੋਹਣਾ ਗਿਆ, ਬਹੁਤ ਹੀ ਹਸੀਨ ਗਿਆ ਇਹ ਸਫ਼ਰ। ਪਰ ਅੱਜ ਲਈ ਜਿਹੜਾ ਸਮਾਂ ਹੈ ਉਹ ਬਾਹਰੀ ਇਜਾਜ਼ਤ ਸਾਨੂੰ ਨਹੀਂ ਦੇ ਰਿਹਾ। ਸੋ ਫਿਰ ਮਿਲਾਂਗੇ ਨਵੇਂ ਅਹਿਸਾਸਾਂ, ਨਵੀਆਂ ਗੱਲਾਂ ਦੇ, ਨਵੀਂ ਸ਼ੇਰੋ ਸ਼ਾਇਰੀਆਂ ਦੇ ਨਾਲ। ਉਦੋਂ ਤੱਕ ਮੁਸਕਰਾਉਂਦੇ ਰਹੋ, ਗੁਣਗੁਣਾਉਂਦੇ ਰਹੋ, ਅਤੇ ਆਪਣੇ ਦਿਲ ਨੂੰ ਸ਼ਾਇਰ ਬਣਿਆ ਰਹਿਣ ਦਿਓ।
1: ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
2: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
3: ਹਰ ਘਰ ਸੂਰਿਆ ਘਰ।
4: आज जा

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

ਸੋਚੋ ਜੇ ਆਪਾਂ ਨੂੰ ਮੌਕਾ ਮਿਲੇ ਕਿਸੇ ਇਮੈਜਿਨਰੀ ਵਰਲਡ 'ਚ ਜਾਣ ਦਾ, ਜਾਂ ਆਪਣੀ ਹੀ ਦੁਨੀਆ ਦੇ ਵਿੱਚ ਜਿੱਦਾਂ ਆਪਾਂ ਨੂੰ ਮੌਕਾ ਮਿਲੇ ਕਿ ਇੱਕ ਦਿਨ ਦੇ ਲਈ ਅਸੀਂ ਕੁਛ ਬਣ ਸਕੀਏ, ਸਾਨੂੰ ਆਜ਼ਾਦ

ਜਿਹੜਾ ਤੁਸੀਂ ਗਾਣਾ ਸੁਣ ਰਹੇ ਹੋ ਨਾ, ਇਹ ਹੈਗਾ ਮੂਵੀ ਰੌਕ ਸਟਾਰ ਜਾਂ ਜੋ ਆਈ ਸੀਗੀ ਸਾਲ 2011 ਦੇ ਵਿੱਚ. ਇਹ ਗਾਣਾ ਗਾਇਆ ਮੋਹਿਤ ਚੌਹਾਨ ਨੇ ਅਤੇ ਇਹਦੇ ਲਿਰਿਸਿਸਟ ਹੈਗੇ ਨੇ ਇਸ਼ਾਦ ਕਾਮਿਲ, ਕੰਪੋਜ਼ ਕੀਤਾ ਹੈ ਏ ਆਰ ਰਹਿਮਾਨ ਨੇ. ਅਤੇ ਇਸ ਗਾਣੇ ਦੇ ਵਿੱਚ ਕੀ ਹੈ, ਬੇਸਿਕਲੀ ਇੱਕ ਸਟੋਰੀ ਹੈ. ਇੱਕ ਰਾਣੀ ਹੁੰਦੀ ਹੈ ਅਤੇ ਉਹ ਰਾਤ ਨੂੰ ਨਾ ਆਪਣੇ ਮਹਿਲ 'ਚੋਂ ਨਿਕਲ ਜਾਂਦੀ ਹੈ. ਉਹਨੂੰ ਡਾਂਸ ਕਰਨਾ ਬਹੁਤ ਪਸੰਦ ਹੁੰਦਾ ਹੈ, ਪਰ ਕਿਉਂਕਿ ਉਹ ਰਾਣੀ ਹੁੰਦੀ ਹੈ ਅਤੇ ਉਹਨੂੰ ਡਾਂਸ ਕਰਨਾ ਅਲਾਊਡ ਨਹੀਂ ਹੁੰਦਾ. ਉਹ ਰਾਤ ਦੇ ਹਨੇਰੇ ਵਿੱਚ ਨਾ ਮੌਕਾ ਲੱਭ ਕੇ ਨਿਕਲ ਜਾਂਦੀ ਹੈ ਅਤੇ ਉਹਨੂੰ ਉਹ ਰਾਤ ਨੂੰ ਬਹੁਤ ਡਾਂਸ ਕਰਦੀ ਹੈ. ਇੱਕ ਦਿਨ ਕੀ ਹੁੰਦਾ ਕਿ ਰਾਜਾ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਸਿਪਾਹੀ ਨੂੰ ਰਾਣੀ ਦੇ ਪਿੱਛੇ ਭੇਜਦਾ ਹੈ

ਸੋ ਜਿਹੜੀ ਰਾਣੀ ਹੁੰਦੀ ਹੈ ਨਾ, ਉਹਨੂੰ ਡਾਂਸ ਕਰਨਾ ਇੰਨਾ ਪਸੰਦ ਹੁੰਦਾ ਕਿ ਉਹ ਰੋਜ਼ ਦੇ 12 ਜੁੱਤੇ ਖਰਾਬ ਕਰ ਦਿੰਦੀ ਹੈ ਰਾਤ ਨੂੰ, ਅਤੇ ਰਾਜਾ ਨੂੰ ਸ਼ੱਕ ਹੋ ਜਾਂਦਾ ਹੈ। ਰਾਜਾ ਪਿੱਛੇ ਉਹਦੇ ਸਿਪਾਹੀ ਭੇਜਦਾ ਹੈ ਅਤੇ ਸਿਪਾਹੀ ਰਾਣੀ ਨੂੰ ਦੇਖ ਲੈਂਦਾ ਅਤੇ ਫਿਰ ਖਬਰ ਪਹੁੰਚਦੀ ਹੈ ਰਾਜੇ ਤੱਕ। ਅਤੇ ਜਦੋਂ ਰਾਜੇ ਨੂੰ ਪਤਾ ਲੱਗਦਾ ਹੈ ਅਤੇ ਰਾਜਾ ਰਾਣੀ ਨੂੰ ਪੁੱਛਦਾ ਹੈ ਕਿ ਭਾਈ ਤੂੰ ਰਾਣੀ ਹੋ ਕੇ ਡਾਂਸ ਕਰ ਰਹੀ ਹੈ, ਮੇਰਾ ਮਾਨ ਸਨਮਾਨ ਤੂੰ ਇੱਕਦਮ ਮਿੱਟੀ 'ਚ ਮਿਲਾ ਦਿੱਤਾ, ਅਤੇ ਉਦੋਂ ਰਾਣੀ ਕੀ ਕਹਿੰਦੀ ਹੈ?

ਰਾਣੀ ਕਹਿੰਦੀ ਹੈ ਕਿ ਭਾਈ ਮੈਨੂੰ ਤੇਰੇ ਇਸ ਆਉਣ ਅਹੁਦੇ ਤੋਂ ਕੋਈ ਚੀਜ਼ ਨਹੀਂ ਹੈਗੀ, ਮੈਨੂੰ ਕੋਈ ਮਤਲਬ ਨਹੀਂ ਹੈਗਾ, ਮੈਨੂੰ ਮੇਰੀ ਆਜ਼ਾਦੀ ਪਸੰਦ ਹੈ ਅਤੇ ਤੂੰ ਇਹ ਦੌਲਤ ਸ਼ੌਲਤ ਰੱਖ ਲੈ ਅਤੇ ਮੈਨੂੰ ਮੇਰੀ ਆਜ਼ਾਦੀ ਦੇ ਦੇ। ਸੋ ਜੇ ਤੁਹਾਨੂੰ ਇੱਕ ਦਿਨ ਦੀ ਆਜ਼ਾਦੀ ਮਿਲੇ ਕਿ ਤੁਸੀਂ ਕੁਛ ਬਣਨਾ ਚਾਹੋ ਅਤੇ ਤੁਸੀਂ ਕੀ ਬਣਨਾ ਚਾਹੋਗੇ? ਹੁਣ ਤੁਸੀਂ ਸਾਨੂੰ ਦੱਸਣਾ ਹੈ, ਕਿਵੇਂ ਦੱਸਣਾ ਇਹ ਵੀ ਦੱਸ ਦਿੰਦੀ ਹਾਂ। ਨੰਬਰ ਡਾਇਲ ਕਰਨਾ ਸਾਡਾ ਤੁਸੀਂ 0181 23 42 174, 0181 23 42 174। ਸਾਨੂੰ ਫੋਨ ਕਰੋ ਅਤੇ ਸਾਨੂੰ ਦੱਸੋ ਕਿ ਜੇ ਤੁਹਾਨੂੰ ਇੱਕ ਦਿਨ ਦੀ ਆਜ਼ਾਦੀ ਮਿਲੇ ਤਾਂ ਤੁਸੀਂ ਕੀ ਬਣਨਾ ਚਾਹੋਗੇ।

0: ਸੋ ਦੇਖੋ ਜੀ, ਰਾਨਣੀ ਤੇ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਹੈ ਕਿ ਉਹਨੂੰ ਰਿਹਾਈ ਚਾਹੀਦੀ ਹੈ, ਦੌਲਤ ਸ਼ੌਲਤ ਉਹਦੀ ਰੱਖ ਲਓ, ਅਤੇ ਅਸੀਂ ਹੁਣ ਤੁਹਾਨੂੰ ਮੌਕਾ ਦੇ ਰਹੇ ਹਾਂ ਕਿ ਜੇ ਤੁਹਾਨੂੰ ਕੁਛ ਇੱਕ ਦਿਨ ਲਈ ਬਣਨ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਬਣਨਾ ਚਾਹੋਗੇ? ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਸੋਨੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਥੈਂਕ ਯੂ ਸੋ ਮਚ ਮੈਮ।
0: ਠੀਕ ਹੈ ਜੀ, ਕੀ ਹਾਲ ਚਾਲ ਨੇ? ਨਵੇਂ ਵਰਤਦੇ ਹੋ ਕਿ ਲੋਕਾਂ ਨੂੰ ਵੇਚਦੇ ਹੋ?
1: ਪੜ੍ਹਾਈ
0: ਵੀ ਬਹੁਤ ਕਰਨੀ ਪੈਣੀ ਆ
1: ਮੈਡਮ, ਉਹ ਤਾਂ ਗੱਲ ਠੀਕ ਹੈ, ਤੁਸੀਂ ਇੱਕ ਦਿਨ ਨਹੀਂ ਕਿਹਾ।
0: ਠੀਕ ਹੈ ਜੀ, ਸੋਨੂੰ ਜੀ ਗਾਣਾ ਦੱਸੋ, ਕਿਹੜਾ ਸੁਣੋਗੇ?
1: ਗਾਣਾ ਮੈਡਮ ਸੜਕ ਪਰ ਚਲੋ ਸੁਣਾ ਦਿਓ, ਜ਼ਮਾਨੇ ਕੇ ਦੇਖੇ ਹੈ ਰੰਗ ਹਜ਼ਾਰ।
0: ਹਾਏ ਹਾਏ ਹਾਏ, ਵਾਹ ਜੀ ਵਾਹ। ਚਲੋ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਥੈਂਕ ਯੂ ਸੋ ਮਚ ਮੈਮ।
0: ਥੈਂਕ ਯੂ ਜੀ, ਥੈਂਕ ਯੂ। ਸੋ ਇੱਦਾਂ ਹੀ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਇਹ ਸਾਨੂੰ ਇਹ ਦੱਸ ਸਕਦੇ ਹੋ ਕਿ ਬਾਈ ਜੇ ਤੁਹਾਨੂੰ ਇੱਕ ਦਿਨ ਕੁਛ ਬਣਨ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਬਣਨਾ ਚਾਹੋਗੇ? ਫਿਲਹਾਲ ਸੋਨੂੰ ਜੀ ਨੇ ਤਾਂ ਦੱਸਤਾ ਕਿ ਉਹ ਡਾਕਟਰ ਬਣਨਾ ਚਾਹੁੰਦੇ ਨੇ, ਉਹਨਾਂ ਤਾਂ ਇਹ ਸੋਚ ਬਹੁਤ ਹੀ ਵਧੀਆ ਲੱਗੀ ਮੈਨੂੰ ਕਿ ਮੁਫਤ ਵਿੱਚ ਇਲਾਜ ਕਰਨਾ ਚਾਹੁੰਦੇ ਨੇ, ਪਰ ਪ੍ਰੈਕਟੀਕਲੀ ਆਪਣੇ 'ਚੋਂ ਕਿੰਨੇ ਕੁ ਲੋਕ ਕਿੱਦਾਂ ਕਰ ਸਕਦੇ, ਕਿੰਨੇ ਕੁ ਨਹੀਂ ਗੱਲ ਕਰ ਸਕਦੇ, ਉਹ ਚਲੋ ਹੋਰ ਚਰਚਾ ਦਾ ਵਿਸ਼ਾ ਹੈ। ਫਿਲਹਾਲ ਆਪਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਚਲਾਉਂਦੇ ਹਾਂ ਅਤੇ ਉਹ ਤੋਂ ਬਾਅਦ ਤੁਹਾਡੀ ਫਰਮਾਇਸ਼ ਦਾ ਵੀ ਗਾਣਾ ਚਲਾਵਾਂਗੇ। ਜੋ ਤੁਸੀਂ ਨੰਬਰ ਡਾਇਲ ਕਰੋਗੇ 0181 2342174 01812341740

0: ਵਾਹ ਜੀ ਵਾਹ ਜੀ ਵਾਹ, ਕਿਤੇ ਲੋਕ ਦੀਵਾਨੇ ਬਣ ਰਹੇ ਨੇ, ਕਿਤੇ ਸ਼ਾਇਰ ਬਣ ਰਹੇ ਨੇ, ਕਿਤੇ ਕੁਛ ਬਣ ਰਹੇ ਨੇ ਅਤੇ ਕਿਤੇ ਕੁਛ ਬਣ ਰਹੇ ਨੇ, ਕਿਉਂਕਿ ਕਹਿੰਦੇ ਨੇ ਜੇ ਆਜ਼ਾਦੀ ਮਿਲੇ ਕੁਛ ਬਣਨ ਦੀ ਤਾਂ ਤੁਸੀਂ ਕੀ ਬਣਨਾ ਚਾਹੋਗੇ? ਇਸੇ ਚੀਜ਼ ਦੀ ਆਪਾਂ ਚਰਚਾ ਕਰ ਰਹੇ ਹਾਂ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ। ਆਹ ਉਹਨਾਂ ਨੂੰ ਪੁੱਛਦੇ ਹਾਂ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਤਾਂ ਉਹ ਕੀ ਬਣਨਾ ਚਾਹੁੰਗੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ।
1: ਅਰਜਨ ਸਿੰਘ, ਪਿੰਡ ਮਾਲੇਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਅਰਜਨ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਫੋਨ ਮਿਲ ਗਿਆ ਅੱਜ, ਹਫ਼ਤੇ ਬਾਅਦ ਤਾਂ ਬਹੁਤ ਵਧੀਆ ਹੋ ਗਿਆ ਜੀ ਅੱਜ।
0: ਵਾਹ ਜੀ ਵਾਹ,
1: ਸ਼ੁਕਰੀਆ ਮੈਡਮ, ਲੱਕੀ ਹੈ ਤੁਸੀਂ ਆਏ ਤੇ ਮੇਰਾ ਫੋਨ ਲੱਗ ਗਿਆ, ਨਹੀਂ ਤਾਂ ਫੋਨ ਨਹੀਂ ਲੱਗਦਾ।
0: ਹੋਏ ਹੋਏ ਹੋਏ ਹੋਏ, ਅਸੀਂ ਵੀ ਲੱਕੀ ਹਾਂ ਕਿ ਤੁਸੀਂ ਸਾਨੂੰ ਫੋਨ ਕੀਤਾ ਹੈ, ਤੇ ਆਪਾਂ ਹੁਣ ਹੋਰ ਲੱਕੀ ਹੋਣਾ ਹੈ ਕਿਉਂਕਿ ਮੈਂ ਤੁਹਾਨੂੰ ਸਵਾਲ ਪੁੱਛਣ ਲੱਗੀ ਹਾਂ ਇੱਕ
1: ਜੀ,
0: ਕਿ ਜੇ ਆਪਾਂ ਨੂੰ ਨਹੀਂ ਤੁਹਾਨੂੰ ਜੇ ਮੌਕਾ ਮਿਲੇ ਇੱਕ ਦਿਨ ਲਈ ਕੁਛ ਬਣਨ ਦਾ, ਤਾਂ ਤੁਸੀਂ ਕੀ ਬਣਨਾ ਚਾਹੋਗੇ?
1: ਮੈਂ ਕੰਪਿਊਟਰ ਸਹੀ ਕਰਨ ਲਾ ਬਣਾਗਾ, ਪਹਿਲਾਂ ਰੇਨਬੋ ਦਾ ਕੰਪਿਊਟਰ ਸਹੀ ਕਰੂੰ, ਇਹਨੂੰ ਤੇਲ ਤੋਂ ਲਾਉਂਗੇ।
0: ਨਹੀਂ ਜੀ, ਰੇਨਬੋ ਦੇ ਕੰਪਿਊਟਰ ਤੇ ਬਹੁਤ ਸਹੀ ਨੇ, ਤਾਂ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਸੀਂ।
1: ਬਿਲਕੁਲ ਬਿਲਕੁਲ, ਨਹੀਂ ਕੇਰੇ ਗਾਣਾ ਮਿਸ ਮਾਰ ਜਾਂਦੇ
0: ਆ। ਹਾਏ ਹਾਏ ਹਾਏ, ਨਹੀਂ ਨਹੀਂ ਨਹੀਂ, ਇਦਾਂ ਨਹੀਂ ਹੁੰਦਾ।
1: ਬੜੀ ਬੜੀ ਤਿਆਰੀ ਕਰਕੇ ਆਈਦਾ, ਉਹ ਕੇਰੇ ਮਿਲਦਾ ਨਹੀਂ, ਉਹ ਕੋਈ ਤਕਨੀਕੀ ਕਾਰਨ ਹੁੰਦੇ ਨੇ। ਉਹ ਪਲੇ
0: ਦੇਖੋ, ਕਦੇ ਕਦੇ ਤਕਨੀਕੀ ਕਾਰਨ ਵੀ ਨਹੀਂ ਹੁੰਦੇ, ਕਦੇ ਕਦੇ ਹੁੰਦਾ ਹੈ ਨਾ ਕਿ ਜੇ ਜੇ ਜੋ ਵੀ ਹੁੰਦਾ ਹੈ ਉਹ ਵਧੀਆ ਹੀ ਹੁੰਦਾ ਹੈ, ਪਰਮਾਤਮਾ ਦੀ ਰਜ਼ਾ ਨਾਲ ਹੀ ਹੁੰਦਾ ਹੈ, ਤੇ ਇਹ ਵੀ ਵਧੀਆ ਹੀ ਹੈ।
1: ਪਰ ਮੈਂ ਮਕੈਨਿਕ ਬਣਨਾ ਚਾਹੁੰਦਾ ਜੀ, ਕੰਪਿਊਟਰ ਕੰਪਿਊਟਰ ਸਹੀ ਕਰਾਂਗੇ ਜੀ।
0: ਕਿਉਂ ਕਿਉਂ ਕਿਉਂ, ਇਹ ਇਹ ਇਹ ਦਿਮਾਗ 'ਚ ਖਿਆਲ ਕਿੱਦਾਂ ਆ ਗਿਆ, ਕਿਉਂ ਆਇਆ ਇਹ ਖਿਆਲ, ਮੈਂ ਜਾਣਨਾ ਚਾਹੁੰਦੀ ਹਾਂ।
1: ਮੈਂ ਨਾ ਤਿਆਰੀ ਕਰਕੇ ਹੁੰਦਾ, ਉਹ ਗਾਣਾ ਨਹੀਂ ਮਿਲਦਾ, ਉਹ ਹੋਰ ਮਿਲ ਜਾਂਦਾ।
0: ਆਏ ਹਾਏ,
1: ਮੈਂ ਨੋਟ ਕਰਦਾ ਇਹਦਾ ਗਾਣਾ, ਉਹੀ ਪਲੇ ਕਰਦਾ, ਤੇ ਤੁਸੀਂ ਮੈਡਮ ਨੋਟ ਕਰ ਲਿਓ, ਜਿਹੜਾ ਨਾ ਮਿਲੇ ਨਾ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਐਡ ਕਰਾ ਦਿਆ ਕਰੋ।
0: ਠੀਕ ਹੈ ਜੀ, ਜਿਵੇਂ ਤੁਸੀਂ ਕਹੋ। ਹੋਰ ਕੋਈ ਇੱਛਾ ਜੀ?
1: ਬਸ, ਥੈਂਕ ਯੂ ਮੈਡਮ, ਬਹੁਤ ਵਧੀਆ, ਫੋਨ ਲੱਗ ਜਾਵੇ ਹਫ਼ਤੇ ਬਾਅਦ ਬਹੁਤ ਵਧੀਆ, ਤੇ ਨਵੇਂ ਦੋਸਤ ਆਉਂਦੇ ਰਹਿਣ ਨੂੰ ਬੜੀ ਖੁਸ਼ੀ ਵਾਲੀ ਹੈ।
0: ਅਰਜਨ ਜੀ, ਇੱਕ ਗੱਲ ਦੱਸੋ, ਮਤਲਬ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਫਰਮਾਇਸ਼ ਦਾ ਕਦੇ ਕਦੇ ਗਾਣਾ ਨਹੀਂ ਲੱਗਦਾ, ਤੇ ਜੇ ਕਿਤੇ ਸਾਡੀ ਮਰਜ਼ੀ ਦਾ ਵੀ ਕੋਈ ਗਾਣਾ ਤੁਸੀਂ ਸੁਣ ਲਓਗੇ ਤੇ ਤੁਹਾਨੂੰ ਚੰਗਾ ਨਹੀਂ ਲੱਗੂਗਾ?
1: ਹਾਂਜੀ ਹਾਂਜੀ, ਬਿਲਕੁਲ,
0: ਫਿਰ
1: ਸੁਣਦੇ ਬਹੁਤ ਵਧੀਆ ਲੱਗਦਾ
0: ਫਿਰ।
1: ਹਾਂਜੀ ਜੀ, ਬਹੁਤ ਵਧੀਆ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਰੈਗੂਲਰ ਚੱਲਦੇ ਰਹਿੰਦੇ ਉਹ ਹੀ ਨਹੀਂ, ਮੈਂ ਬਦਲ ਕੇ ਨਵੇਂ ਲੈ ਸਕਦਾ, ਹਰ ਵਾਰੀ ਗਾਣਾ ਕੋਸ਼ਿਸ਼ ਹੁੰਦੀ ਹੈ।
0: ਵਾਹ ਜੀ ਵਾਹ, ਹੁਣ ਅੱਜ ਦੱਸੋ ਕਿ ਅੱਜ ਕਿਹੜਾ ਗਾਣਾ ਸੁਣਨਾ ਹੈ ਤੁਸੀਂ?
1: ਉਚ ਨਾਰਾਇਣ ਤਿਲਕਾ ਦਾ ਸੁਣਾ ਦਿਓ, ਪਿਆਰ ਕੀਆ ਤੋ ਨਿਭਾਣਾ।
0: ਵਾਹ ਜੀ ਵਾਹ, ਚਲੋ ਬਹੁਤ ਬਹੁਤ ਸ਼ੁਕਰੀਆ ਅਰਜਨ ਜੀ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ,
0: ਥੈਂਕ ਯੂ ਜੀ। ਸੋ ਇੱਦਾਂ ਹੀ ਤੁਸੀਂ ਵੀ ਆਪਣਾ ਫੋਨ ਕਰੋ, ਤੇ ਅਸੀਂ ਸੁਣਨਾ ਚਾਹੁੰਦੇ ਹਾਂ ਤੁਹਾਡੇ ਦਿਲ ਦੀ ਗੱਲ ਕਿ ਬਈ ਜੇ ਤੁਹਾਨੂੰ ਇੱਕ ਦਿਨ ਲਈ ਮੌਕਾ ਮਿਲੇ ਕੁਛ ਬਣਨ ਦਾ, ਤੇ ਤੁਸੀਂ ਕੀ ਬਣਨਾ ਚਾਹੋਗੇ? ਫਿਲਹਾਲ ਤੁਹਾਡੀ ਇੱਕ ਫਰਮਾਇਸ਼ ਤੇ ਅਸੀਂ ਪੂਰੀ ਜ਼ਰੂਰ ਕਰਾਂਗੇ ਜੋ ਕਿ ਗਾਣੇ ਵਾਲੀ ਹੈਗੀ ਹੈ, ਤੇ ਬਾਕੀ ਜਿਹੜੀ ਫਰਮਾਇਸ਼ ਹੈ ਉਹ ਗੱਲਾਂ ਬਾਤਾਂ 'ਚ ਪੂਰੀ ਕਰ ਦਾਂਗੇ। ਚਲੋ ਤੁਸੀਂ ਸੁਣੋ ਗਾਣਾ ਹੁਣ, ਅਨੁਰਾਧਾ ਪੌਡਵਾਲ ਤੇ ਉਦਿਤ ਨਾਰਾਇਣ ਹੋਰਾਂ ਦੀ ਆਵਾਜ਼ ਵਿੱਚ, ਪਿਆਰ ਕੀਆ ਤੋ ਨਿਭਾਣਾ ਪੜੇਗਾ।

0: ਵੇਖੋ ਜੀ, ਉਹਨਾਂ ਨੇ ਤਾਂ ਕਹਿ ਦਿੱਤਾ ਕਿ ਪਿਆਰ ਕੀ ਆ ਤੂੰ ਨਿਭਾਉਣਾ, ਅਤੇ ਮੈਂ ਆਪਾਂ ਵੀ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਪਿਆਰ ਕਰਦੇ ਹੋ ਕਿਸੇ ਨੂੰ ਤਾਂ ਨਿਭਾਉਣਾ ਚਾਹੀਦਾ ਹੈ ਵਿੱਚ ਰਸਤੇ, ਉਹਨਾਂ ਨੂੰ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਠੀਕ ਹੈ ਜੀ। ਸੋ ਅਗਲੇ ਨਾ ਅੱਗੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ, ਉਹਨਾਂ ਨੂੰ ਪੁੱਛਦੇ ਹਾਂ ਕਿ ਜੇ ਉਹਨਾਂ ਨੂੰ ਇੱਕ ਦਿਨ ਲਈ ਕੁਛ ਬਣਨ ਦਾ ਮੌਕਾ ਮਿਲੇ ਤਾਂ ਉਹ ਕੀ ਬਣਨਾ ਚਾਹੁੰਗੇ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰ ਕੈਂਪ ਜਲੰਧਰ ਵੀ।
0: ਸੰਨੀ ਭਗਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਆਪਣੇ ਹਾਲ ਚਾਲ?
0: ਅਸੀਂ ਵੀ ਬਹੁਤ ਵਧੀਆ ਆ, ਚੜ੍ਹਦੀ ਕਲਾ।
1: ਚਲੋ ਵਧੀਆ ਹੀ ਚਾਹੀਦਾ ਮੈਡਮ ਜੀ।
0: ਸੰਨੀ ਭਗਤ ਜੀ, ਗੱਲ ਦੱਸੋ, ਜੇ ਤੁਹਾਨੂੰ ਮੌਕਾ ਮਿਲੇ ਕੁਛ ਬਣਨ ਦਾ ਇੱਕ ਦਿਨ ਦੇ ਲਈ, ਤੇ ਤੁਸੀਂ ਕੀ ਬਣਨਾ ਚਾਹੋਗੇ?
1: ਮੈਂ ਮੈਡਮ ਜੀ ਸਬਜ਼ੀ ਵਾਲਾ ਭਾਈ ਬਣਾਂਗਾ ਜੀ।
0: ਓਏ ਹੋਏ ਹੋਏ ਹੋਏ, ਇਹ ਕਿੱਥੋਂ ਗੱਲ 'ਚ ਦਿਮਾਗ ਗੱਲ 'ਚ ਆ ਗਈ?
1: ਮੈਡਮ ਜੀ ਵਧੀਆ ਵਧੀਆ ਸਬਜ਼ੀਆਂ ਖਵਾਵਾਂਗਾ ਜੀ।
0: ਅੱਛਾ ਜੀ,
1: ਗਰਮੀਆਂ ਵਿੱਚ ਬੈਂਗਣ ਹੋ ਗਏ, ਕਰੇਲੇ ਹੋ ਗਏ, ਟਿੰਡੇ ਹੋ ਗਏ, ਭਿੰਡੀ ਹੋ ਗਈ।
0: ਬੈਂਗਣ, ਬੈਂਗਣ, ਕਰੇਲੇ, ਟਿੰਡੇ, ਹਾਏ ਹਾਏ,
1: ਸ਼ਿਮਲਾ ਮਿਰਚ,
0: ਹਾਏ ਹਾਏ ਹਾਏ।
1: ਸਰਦੀਆਂ ਨੂੰ ਫਿਰ ਸਾਗ, ਮੇਥੀ, ਪਾਲਕ।
0: ਅੱਛਾ ਜੀ,
1: ਸ਼ਲਗਮ ਸਾਰਾ ਵੀ।
0: ਅੱਛਾ ਜੀ, ਤੇ ਨਹੀਂ ਜਦੋਂ ਫਿਰ ਗਲੀ ਵਾਲੀਆਂ ਆਂਟੀਆਂ ਤੁਹਾਨੂੰ ਕਹਿਣਗੀਆਂ ਕਿ ਵੇ ਭਾਈ ਆ ਧਨੀਆ ਦੇ ਦੇ, ਆ ਮਿਰਚਾਂ ਦੇ ਦੇ, ਤੇ ਤੁਸੀਂ ਉਹਨੂੰ ਮੁਫਤ ਵਿੱਚ ਦੇ ਦੋਗੇ ਫਿਰ?
1: ਮੈਡਮ ਜੀ ਜਦੋਂ ਸਸਤਾ ਹੋਏਗਾ ਤੇ ਫਿਰ ਮੁਫਤ ਦੇਵਾਂਗਾ, ਤੇ ਜੇ ਮਹਿੰਗਾ ਆਇਆ ਤੇ ਫਿਰ ਮਹਿੰਗਾ ਆਇਆ ਤੇ ਫਿਰ
0: ਤੇ ਨਹੀਂ, ਫਿਰ ਕੀ ਫਾਇਦਾ, ਫਿਰ ਕੀ ਫਾਇਦਾ ਤੁਹਾਡੇ ਸਬਜ਼ੀ ਵਾਲੇ ਭਾਈ ਬਣਨ ਦਾ ਜੇ ਤੁਸੀਂ ਸਾਨੂੰ ਮੁਫਤ ਧਨੀਆ ਹੀ ਨਹੀਂ ਦੇ ਸਕਦੇ? ਤੇ
1: ਇੱਦਾਂ ਕਰਾਂਗੇ, ਤੁਸੀਂ ਇੱਕ ਦਿਨ ਦਾ ਬਣਾਇਆ, ਮੈਂ ਇੱਕ ਦਿਨ ਲਈ ਫ੍ਰੀ ਦੇਵਾਂਗਾ ਜੀ।
0: ਸਾਨੂੰ ਦੇਵੋਗੇ ਜਾਂ ਸਾਰਿਆਂ ਨੂੰ ਫ੍ਰੀ ਦੇਵੋਗੇ?
1: ਸਾਰਿਆਂ ਨੂੰ ਦੇਵਾਂਗੇ, ਸਾਰਿਆਂ ਨੂੰ ਜੀ।
0: ਇੰਨੇ ਇੰਨੀ ਸਬਜ਼ੀ ਕਿੱਥੋਂ ਲੈ ਕੇ ਆਓਗੇ ਤੁਸੀਂ? ਹੈ
1: ਮੈਡਮ ਜੀ, ਮੰਡੀ 'ਚੋਂ ਲੈ ਕੇ ਆਵਾਂਗਾ ਜੀ।
0: ਅੱਛਾ ਜੀ, ਮਤਲਬ ਮੰਡੀ 'ਚੋਂ ਤੁਸੀਂ ਸਬਜ਼ੀ ਲਿਆ ਕੇ ਇੱਦਾਂ ਸਾਰਿਆਂ ਨੂੰ ਵੰਡ ਦੇਵੋਗੇ?
1: ਹਾਂਜੀ ਹਾਂਜੀ, ਉਹ ਵੀ ਇੱਕ ਦਿਨ ਲਈ ਜੀ।
0: ਇਹਦੇ ਘਾਟੇ ਦਾ ਸੌਦਾ ਨਹੀਂ ਹੋ ਗਿਆ?
1: ਨਹੀਂ ਕੋਈ ਗੱਲ ਨਹੀਂ ਮੈਡਮ ਜੀ,
0: ਕੋਈ ਗੱਲ ਨਹੀਂ।
1: ਹਾਂਜੀ ਹਾਂਜੀ,
0: ਚਲੋ ਕੋਈ ਗੱਲ ਨਹੀਂ ਜੀ। ਮੈਨੂੰ ਤੁਹਾਡਾ ਵੈਸੇ ਜਿਹੜਾ ਵਿਚਾਰ ਹੈ ਨਾ, ਬੜਾ ਵਧੀਆ ਲੱਗਾ ਕਿ ਤੁਸੀਂ ਸਬਜ਼ੀ ਵਾਲਾ ਬਣਨਾ ਚਾਹੋਗੇ। ਸਬਜ਼ੀ ਦੀ ਗੱਲ ਚੱਲ ਰਹੀ, ਤੇ ਦੱਸੋ ਕਿ ਤੁਹਾਡੀ ਫੇਵਰੇਟ ਸਬਜ਼ੀ ਕਿਹੜੀ ਹੈ?
1: ਜਿਹੜੀ ਮੇਰੀ ਫੇਵਰੇਟ ਸਬਜ਼ੀ ਹੈਗੀ ਹੈ ਮੇਰੀ, ਉਹ ਆਲੂ ਸ਼ਿਮਲਾ ਮਿਰਚ ਹੈ ਜੀ।
0: ਸ਼ਿਮਲਾ ਮਿਰਚ?
1: ਹਾਂਜੀ, ਤੇ ਸਰਦੀਆਂ ਸਾਗ ਤੇ ਆਲੂ ਗੋਭੀ।
0: ਓਏ ਹੋਏ ਹੋਏ ਹੋਏ, ਇਹ ਤਾਂ ਤੁਸੀਂ ਦਿਲ ਦੀ ਗੱਲ ਕਰਤੀ, ਮੇਰੇ ਵੀ ਸਾਗ ਤੇ ਨਾ ਆਲੂ ਗੋਭੀ ਫੇਵਰੇਟ ਨੇ।
1: ਹਾਂਜੀ ਹਾਂਜੀ ਮੈਡਮ।
0: ਅੱਛਾ ਸੰਨੀ ਭਗਤ ਜੀ, ਗਾਣਾ ਦੱਸੋ ਕਿਹੜਾ ਸੁਣੋਗੇ?
1: ਗਾਣਾ ਮੈਡਮ ਤੁਸੀਂ ਅਰਜਨ ਸਿੰਘ ਨੂੰ ਕਹਿੰਦੇ ਜੇ ਪ੍ਰੋ ਖਰਾਬ ਹੋ ਜੇ ਕੰਪਿਊਟਰ ਦੀ, ਸਾਡੀ ਮਰਜ਼ੀ ਆ ਨਹੀਂ ਗਾਣਾ ਸੁਣੋਗੇ, ਤੇ ਅੱਜ ਤੁਹਾਡੀ ਮਰਜ਼ੀ ਦੇ ਸੁਣਾਂਗੇ ਜੀ।
0: ਆਏ ਵਾਹ ਵਾਹ ਜੀ ਵਾਹ, ਸ਼ੁਕਰੀਆ ਜੀ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਮੈਡਮ ਜੀ,
0: ਸ਼ੁਕਰੀਆ। ਸੋ ਇਹਨਾਂ ਨੇ ਤੇ ਫਰਮਾਇਸ਼ ਕੀਤੀ ਹੈ ਕਿ ਸਾਡੀ ਮਰਜ਼ੀ ਦਾ ਗਾਣਾ ਸੁਣਨਾ ਹੈ, ਤੇ ਅਸੀਂ ਆਪਣੀ ਮਰਜ਼ੀ ਦਾ ਵੀ ਗਾਣਾ ਤੁਹਾਨੂੰ ਸੁਣਾਵਾਂਗੇ, ਪਰ ਅਸੀਂ ਤੁਹਾਡੀ ਮਰਜ਼ੀ ਦੇ ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੇ ਤੁਸੀਂ ਨੰਬਰ ਡਾਇਲ ਕਰੋਗੇ 0181 2342174 0182342174।

0: ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਆਪਣੇ ਕਾਲਰਸ ਦੇ ਨਾਲ ਕਿ ਜੇ ਤੁਹਾਨੂੰ ਇੱਕ ਦਿਨ ਲਈ ਮੌਕਾ ਮਿਲੇ ਕੁਛ ਬਣਨ ਦਾ, ਤਾਂ ਤੁਸੀਂ ਕੀ ਬਣਨਾ ਚਾਹੋਗੇ? ਅਤੇ ਜੇ ਮੈਨੂੰ ਵੀ ਕੋਈ ਪੁੱਛੇ ਕਿ ਭਾਈ ਤੈਨੂੰ ਕੋਈ ਮੈਨੂੰ ਕੋਈ ਮੌਕਾ ਮਿਲੇ ਇੱਕ ਦਿਨ ਦੇ ਲਈ ਕੁਛ ਬਣਨ ਦਾ, ਤਾਂ ਪਤਾ ਮੈਂ ਕੀ ਕਹੂੰਗੀ? ਮੈਂ ਕਹੂੰਗੀ ਕਿ ਮੈਂ ਆਰ ਜੇ ਹੀ ਬਣਨਾ ਚਾਹੂੰਗੀ ਆਕਾਸ਼ਵਾਣੀ ਦੀ, ਕਿਉਂਕਿ ਤੁਹਾਡੇ ਸਾਰੇ ਨਾਲ ਗੱਲਬਾਤ ਕਰਕੇ ਆ ਸਮਾਂ ਬਤੀਤ ਕਰਕੇ ਨਾ ਦਿਲ ਨੂੰ ਸੱਚੀ ਬਹੁਤ ਸਕੂਨ ਮਿਲਦਾ ਹੈ। ਸੋ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕੀ ਕਹਿੰਦੇ ਨੇ। ਹੈਲੋ
1: ਰਿਆ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲਦੇ ਹੋ?
1: ਬੀਪੀਓ ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਮਿੰਟੂ ਚੰਦੇਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ
1: ਜੀ? ਠੀਕ ਹੈ, ਬਹੁਤ ਵਧੀਆ, ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੀ। ਸ਼ੁਕਰੀਆ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਮਿੰਟੂ ਜੀ, ਗੱਲ ਦੱਸੋ।
1: ਹਾਂਜੀ,
0: ਪ੍ਰੋਗਰਾਮ ਸੁਣਦੇ ਪਏ ਹੋ?
1: ਹਾਂਜੀ ਜੀ, ਬਿਲਕੁਲ ਬਿਲਕੁਲ।
0: ਫਿਰ ਦੱਸੋ ਦੱਸੋ ਦੱਸੋ, ਮੈਂ ਸਵਾਲ ਨਹੀਂ ਪੁੱਛਣਾ ਹੁਣ, ਤੁਸੀਂ ਸਿੱਧਾ ਜਵਾਬ ਤੇ ਆਓ, ਜਵਾਬ ਦੱਸੋ ਕੀ ਹੈ।
1: ਹਾਂਜੀ,
0: ਕੀ ਬਣਨਾ ਚਾਹੋਗੇ ਤੁਸੀਂ?
1: ਰਿਆ ਜੀ, ਮੈਂ ਤਾਂ ਇੱਕ, ਸ਼ਾਇਦ ਤੁਸੀਂ ਵੀ ਸ਼ੌਕਡ ਹੋ ਜਾਓਗੇ ਵੀ ਇਹ ਕਿਸ ਤਰ੍ਹਾਂ ਦਾ ਕੰਮ ਜੋ ਬਣਨਾ ਚਾਹੁੰਦਾ ਹੈ ਮਿੰਟੂ। ਮੈਂ ਇੱਕ ਮੋਚੀ ਬਣਨਾ ਚਾਹੁੰਦਾ।
0: ਓਏ ਹੋਏ ਹੋਏ ਹੋਏ ਹੋਏ ਹੋਏ, ਵਾਹ ਜੀ ਵਾਹ, ਵਾਹ ਜੀ ਵਾਹ। ਇਹਦੇ ਪਿੱਛੇ ਹੁਣ ਕਾਰਨ ਕੀ ਹੈ ਵੀ ਦੱਸੋ?
1: ਇਹਦਾ ਕਾਰਨ ਇਹ ਹੈ ਕਿਉਂਕਿ ਅੱਜ ਕੱਲ ਜੋ ਜ਼ਰੂਰਤਮੰਦ, ਆਪਾਂ ਗਰੀਬ ਨੀ ਕਹਿੰਦੇ ਕਿਸੇ ਨੂੰ, ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਗਰੀਬ ਕਹਿੰਦਾ ਉਹ ਕਿੰਨਾ ਕੁ ਸ਼ਾਹੂਕਾਰ ਆ।
0: ਵਾਹ ਜੀ ਵਾਹ, ਬਿਲਕੁਲ ਸਹੀ ਕਿਹਾ,
1: ਸਾਰੇ ਇਸ ਟਾਈਮ ਗਰੀਬ ਹੀ ਹਨ। ਜ਼ਰੂਰਤਮੰਦ ਆਪਾਂ ਜੇ ਆਪਾਂ ਸਾਰੇ ਹੀ, ਕੋਈ ਵੀ ਚਾਹੇ ਆਰ ਜੀ ਆ ਚਾਹੇ ਕੋਈ ਲਿਸਨਰ ਆ, ਆਪਾਂ ਜੇ ਇਹ ਸ਼ਬਦ ਯੂਜ ਕਰੀਏ ਜ਼ਰੂਰਤਮੰਦ, ਸਾਰਿਆਂ ਨੂੰ ਚੰਗਾ ਲੱਗੇਗਾ।
0: ਬਿਲਕੁਲ ਜੀ ਬਿਲਕੁਲ,
1: ਠੀਕ ਹੈ ਜੀ। ਹਰੇਕ ਦੀ ਆਪਾਂ ਹੈਲਪ ਕਰਨੀ ਜਦੋਂ ਜ਼ਰੂਰਤਮੰਦ ਆ, ਕਿਉਂਕਿ ਮੇਰੀ ਆਦਤ, ਆਪਾਂ ਮੈਂ ਜਦੋਂ ਮੋਚੀ ਬਣਾਂਗਾ ਇੱਕ ਦਿਨ ਲਈ, ਤੇ ਮੈਂ ਸਾਰਿਆਂ ਨੂੰ ਨਵੀਆਂ ਚੱਪਲਾਂ ਲੈ ਕੇ ਦਵਾਂਗਾ ਜੋ ਜ਼ਰੂਰਤਮੰਦ ਨੇ, ਜਾਂ ਉਹਨਾਂ ਵਾਸਤੇ ਸ਼ੂਜ਼ ਲੈ ਕੇ ਦਵਾਂਗਾ, ਔਰ ਉਹਨਾਂ ਨੂੰ ਜੇ ਹੋ ਸਕੇ ਤਾਂ ਕੋਈ ਡਰੈਸ ਵਗੈਰਾ ਜਾਂ ਕੋਈ ਕੱਪੜੇ ਵਗੈਰਾ ਲੈ ਕੇ ਦੇ ਸਕਦਾ ਵਾ, ਅਗਰ ਮੇਰੀ ਹੈਸੀਅਤ ਦੇ ਮੁਤਾਬਿਕ।
0: ਅੱਛਾ।

ਦੇਖੋ ਜੀ, ਮੈਨੂੰ ਮੌਕਾ ਮਿਲੇ ਨਾ ਕਿ ਕਿਸੇ ਸਮੇਂ ਵਿੱਚ ਵਾਪਸ ਜਾਣ ਦੀ ਜਾਂ ਕਿਸੇ ਪੁਰਾਣੇ ਸਮੇਂ ਵਿੱਚ ਜਾਣ ਦੀ, ਤਾਂ ਮੈਂ ਜ਼ਰੂਰ ਉਸ ਸਮੇਂ 'ਚ ਜਾਣਾ ਚਾਹੂੰਗੀ ਜਦੋਂ ਰਫੀ ਸਾਹਿਬ ਸੀਗੇ ਇਸ ਦੁਨੀਆ 'ਤੇ, ਅਤੇ ਉਹਨਾਂ ਦਾ ਮੈਂ ਲਾਈਵ ਮਿਊਜ਼ਿਕ ਜ਼ਰੂਰ ਸੁਣਨਾ ਚਾਹੂੰਗੀ, ਕਿਉਂਕਿ ਇੰਨੀ ਪਿਆਰੀ ਆਵਾਜ਼ ਅਤੇ ਇੰਨੇ ਬਾਖੂਬੀ ਤਰੀਕੇ ਨਾਲ ਉਹਨੂੰ ਗਾਉਂਦੇ ਨੇ ਨਾ ਕਿ ਮਜ਼ਾ ਆ ਜਾਂਦਾ ਅਤੇ ਦਿਲ ਨੂੰ ਛੂਹ ਜਾਂਦੇ ਨੇ ਉਹਨਾਂ ਦੇ ਬੋਲ। ਸੋ ਫਿਲਹਾਲ ਆਪਾਂ ਗੱਲਬਾਤ ਕਰ ਰਹੇ ਹਾਂ, ਕੀ ਗੱਲਬਾਤ ਕਰ ਰਹੇ ਹਾਂ ਅਤੇ ਤੁਸੀਂ ਸੁਣ ਹੀ ਰਹੇ ਹੋ, ਆਪਾਂ ਆਪਣੇ ਕਾਲਰ ਤੋਂ ਪੁੱਛਦੇ ਹਾਂ ਕਿ ਉਹ ਕੀ ਕਹਿੰਦੇ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਹੈ ਕਿ ਕੋਈ ਤਕਨੀਕੀ ਮੁਸ਼ਕਿਲ ਹੋ ਗਈ ਹੈ ਅਤੇ ਸਾਡੇ ਜਿਹੜੇ ਕਾਲਰ ਨੇ ਸਾਡੇ ਨਾਲ ਕਨੈਕਟ ਨਹੀਂ ਕਰ ਪਾ ਰਹੇ, ਪਰ ਚਲੋ ਕੋਈ ਗੱਲ ਨਹੀਂ। ਉਹਨਾਂ ਨੇ ਜਿਹੜੀ ਫਰਮਾਇਸ਼ ਸਾਨੂੰ ਦੱਸੀ ਸੀਗੀ, ਅਸੀਂ ਉਹਨਾਂ ਦੀ ਫਰਮਾਇਸ਼ ਜ਼ਰੂਰ ਹੀ ਪੂਰੀ ਕਰ ਦਿਆਂਗੇ। ਉਹਨਾਂ ਨੇ ਫਰਮਾਇਸ਼ ਕੀਤੀ ਸੀਗੀ ਗਾਣੀ ਪਹਿਲੀ ਪਹਿਲੀ ਬਾਰ ਮੁਹੱਬਤ ਕੀ ਹੈ, ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਹੋਰਾਂ ਦੀ ਆਵਾਜ਼ ਦੇ ਵਿੱਚ। ਸੋ ਫਿਲਹਾਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਗਾਣਾ, ਇਹ ਗੀਤ, ਇਹ ਪਿਆਰਾ ਜਿਹਾ ਗੀਤ, ਅਤੇ ਇਸ ਤੋਂ ਬਾਅਦ ਇਸ ਗਾਣੇ ਦੇ ਉਸ ਪਾਰ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੀ ਅਤੇ ਤੁਹਾਡੇ ਫਰਮਾਇਸ਼ੀ ਗਾਣੇ ਆਪਾਂ ਸੁਣਾਂਗੇ ਅਤੇ ਤੁਹਾਡੇ ਨਾਲ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ।

ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕੀ ਕਰਨਾ, ਇਹਨਾਂ ਨੇ ਪਹਿਲੀ ਪਹਿਲੀ ਵਾਰ ਮੁਹੱਬਤ ਕਰ ਲਈ ਹੈ, ਪਰ ਸਾਨੂੰ ਪੂਰੀ ਸਮਝ ਹੈਗੀ ਹੈ ਕਿ ਅਸੀਂ ਕੀ ਕਰਨਾ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਤੁਹਾਡੇ ਕਿੱਸੇ ਕਹਾਣੀਆਂ ਸੁਣਨੇ ਨੇ, ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਆਪਣੀ ਕਿੱਸੇ ਕਹਾਣੀਆਂ ਅਤੇ ਆਪਣੀ ਇਮੈਜਿਨਰੀ ਵਰਲਡ ਸਾਡੇ ਨਾਲ

0: ਜੀ ਕਰਨ ਦੇ ਲਈ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਡਮ ਮੈਂ ਰਿੰਕੂ ਭਗਤ ਬੋਲਦਾ। ਮੈਡਮ ਜੀ,
0: ਰਿੰਕੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਵਧੀਆ ਜੀ ਮੈਡਮ, ਤੁਸੀਂ ਸੁਣਾਓ ਆਪਣਾ?
0: ਅਸੀਂ ਵੀ ਬਹੁਤ ਵਧੀਆ। ਕੀ ਕਰੀ ਜਾਂਦੇ ਹੋ?
1: ਮੈਡਮ ਇਸ ਤਰ੍ਹਾਂ ਦੇ ਕੰਮ ਕਰਦੇ ਮੈਂ। ਮੈਡਮ ਜੀ,
0: ਕਾਹਦਾ ਕੰਮ ਕਰਨ ਦੇ ਹੋ?
1: ਮੈਡਮ ਕੰਮ ਮੇਰਾ ਹੈ ਸ਼ਟਰ ਕੋਕ ਦਾ। ਮੈਡਮ ਜੀ,
0: ਅੱਛਾ ਜੀ,
1: ਹਾਂਜੀ,
0: ਚਲੋ ਰਿੰਕੂ ਜੀ ਇਹ ਗੱਲ ਦੱਸੋ, ਜੇ ਤੁਹਾਨੂੰ ਮੌਕਾ ਮਿਲੇ ਇੱਕ ਦਿਨ ਦੇ ਲਈ ਕੁਛ ਬਣਨ ਦਾ, ਤੇ ਤੁਸੀਂ ਕੀ ਬਣਨਾ ਚਾਹੋਗੇ?
1: ਮੈਡਮ ਜੀ ਮੈਂ ਇੱਕ ਦਿਨ ਲਈ ਇੱਧਰ, ਮੈਡਮ ਜੀ ਲੇਡੀ ਜਿਹੜੇ ਪਸੰਦ ਕਰਦਾ ਗੋਲ ਗੱਪੇ ਦਹੀਂ ਭੱਲੇ ਲਾ ਸਕਦਾ।
0: ਓਏ ਹੋਏ ਹੋਏ ਹੋਏ ਹੋਏ ਹੋਏ, ਵਾਹ ਜੀ ਵਾਹ, ਤੁਸੀਂ ਨਾ ਮੇਰੇ ਦਿਲ ਦੀ ਗੱਲ ਕਹਿ ਦਿੱਤੀ, ਤੁਹਾਨੂੰ ਪਤਾ ਹੈ।
1: ਹਾਂਜੀ ਠੀਕ ਹੈ ਮੈਡਮ ਜੀ।
0: ਹਾਂ ਬਹੁਤ ਵਧੀਆ, ਪਰ ਇਹ ਦੱਸੋ ਕਿ ਰੇਟ ਕੀ ਰੱਖੋਗੇ, ਪੈਸੇ ਕਿੰਨੇ ਲਾਓਗੇ?
1: ਮੈਡਮ 10 ਰੁਪਏ ਤਿੰਨ ਗੋਲ ਗੱਪੇ, 10 ਰੁਪਏ 15 ਰੁਪਏ ਪਲੇਟ ਭੱਲੇ ਦੀ।
0: ਲੈ ਫਿਰ ਸਾਨੂੰ ਤੁਹਾਡੇ ਗੋਲ ਗੱਪੇ ਲਾਉਣ ਦਾ ਕੀ ਫਾਇਦਾ, ਬਾਜ਼ਾਰ ਵਿੱਚ ਵੀ ਇੰਨਾ ਹੀ ਰੇਟ ਮਿਲਦਾ, ਤੁਸੀਂ ਵੀ ਇੰਨਾ ਹੀ ਦੇ ਰਹੇ ਹੋ।
1: ਮੈਡਮ ਜੀ ਗਰੀਬ ਬੰਦਾ ਵੀ ਖਾ ਸਕਦਾ ਨਾ, ਆਪਾਂ ਯਾਰ ਇਹਨੂੰ ਦੇਖਿਆ ਕਹਿੰਦੇ ਗਰੀਬ ਬੰਦਾ ਵਿਚਾਰਾ ਮੂੰਹ ਥੋੜਾ ਦੇਖੂਗਾ।
0: ਹਾਂ ਤੇ ਮੈਂ ਉਹੀ ਤੇ ਕਹਿੰਨੀ ਪਈ ਆ ਕਿ ਬਾਜ਼ਾਰ ਵਿੱਚ ਵੀ 10 ਰੁਪਏ ਦੇ 3 ਮਿਲਦੇ ਨੇ, ਤੇ ਤੁਸੀਂ ਵੀ ਜੇ 10।
1: ਮੈਡਮ ਜੀ
0: ਹਾਂ,
1: ਮੈਡਮ ਜੀ 10 ਦੇ 3 ਵੀ ਮਿਲਦੇ, 10 ਦੇ 4 ਮਿਲਦੇ ਮੈਡਮ ਜੀ।
0: ਹਾਂ ਤੇ ਤੁਸੀਂ ਕਿੰਨੇ ਦਓਗੇ, ਬਾਕੀਆਂ ਦੀ ਗੱਲ ਛੱਡੋ।
1: ਚਲੋ ਮੈਡਮ ਜੀ ਤੁਹਾਡੀ ਗੱਲ ਕੇ ਮੈਂ 10-5 ਦੇ ਸਕਦਾ।
0: 10 ਦੇ 5 ਗੋਲ ਗੱਪੇ? ਵਾਹ ਜੀ ਵਾਹ, ਸੂਜੀ ਵਾਲੇ ਕਿ ਦੂਜੇ ਆਟੇ ਵਾਲੇ?
1: ਆਟੇ ਵਾਲੇ ਮੈਡਮ ਜੀ।
0: ਵਾਹ ਵਾਹ, ਇਹ ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਨੂੰ ਪੱਕਾ, ਮੈਂ ਸ਼ੋਰ ਹਾਂ ਕਿ ਜਿੰਨੇ ਵੀ ਸਾਡੇ ਲਿਸਨਰ ਸੁਣਦੇ ਪਏ ਆ ਨਾ, ਜੇ ਤੁਸੀਂ ਸੱਚੀ ਹੁਣ ਰੇੜੀ ਲਾ ਲਓਗੇ ਨਾ ਗੋਲ ਗੱਪਿਆਂ ਵਾਲੀ, ਤੇ ਇਹਨਾਂ ਨੇ ਭੱਜ ਭੱਜ ਕੇ ਤੁਹਾਡੇ ਕੋਲ ਆਉਣਾ ਹੈ, ਜੇ ਤੁਸੀਂ 10-5 ਗੋਲ ਗੱਪੇ ਦੇ ਦੋਗੇ ਅੱਜ ਦੇ ਜ਼ਮਾਨੇ ਦੇ ਵਿੱਚ।
1: ਹਾਂਜੀ ਮੈਡਮ, ਲੇਡੀਜ਼ ਵੀ ਆਣਗੇ, ਜੈਂਟਸ ਵੀ ਆਣਗੇ।
0: ਜੈਂਟਸ ਵੀ ਆਣਗੇ, ਜੈਂਟਸ ਥੋੜੇ ਘੱਟ ਆਉਣਗੇ।
1: ਹੈਲੋ
0: ਹੈਲੋ,
1: ਹਾਂਜੀ ਮੈਡਮ ਜੀ,
0: ਮੈਂ ਕਿਹਾ ਜੈਂਟਸ ਥੋੜੇ ਘੱਟ ਆਉਣਗੇ।
1: ਹਾਂਜੀ ਹਾਂਜੀ, ਖਾਂਦੇ ਜੈਂਟਸ ਵੀ ਮੈਡਮ ਜੀ, ਅੱਜ ਕੱਲ੍ਹ ਲੇਡੀਜ਼ ਤਾਂ ਜੈਂਟਸ ਜ਼ਿਆਦਾ ਖਾਂਦੇ ਮੈਡਮ ਜੀ।
0: ਤੁਸੀਂ ਵੀ ਖਾਂਦੇ ਹੋ? ਰੇੜੀ ਲਾਉਂਗੇ, ਠੀਕ ਹੈ, ਜੇ ਅਸੀਂ ਪਹੁੰਚ ਜਾਂਗੇ ਤੁਹਾਡੀ ਰੇੜੀ ਤੇ ਲੱਭ ਕੇ। ਹਾਂਜੀ
1: ਜ਼ਰੂਰ ਪਹੁੰਚਣਾ ਸਾਡੀ,
0: ਬਿਲਕੁਲ ਜੀ ਬਿਲਕੁਲ। ਰਿੰਕੂ ਜੀ ਗਾਣਾ ਦੱਸੋ, ਕਿਹੜਾ ਸੁਣੋਗੇ?
1: ਸਿੰਗਰ
0: ਕਿਹੜੇ ਨੇ ਇਸ ਗਾਣੇ ਦੇ?
1: ਸਿੰਗਰ ਦਾ ਮੈਡਮ ਜੀ ਪਤਾ ਨੀ, ਨਿਕਲ ਗਿਆ ਉਹਦਾ ਗਾਣਾ ਮੈਡਮ, ਜਤਿੰਦਰ ਦਾ ਪਿਆਸਾ ਸਾਮ ਹੁੰਦਾ ਫਿਲਮ ਦਾ।
0: ਚਲੋ ਚਲੋ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ ਜੀ,
0: ਧੰਨਵਾਦ ਜੀ, ਧੰਨਵਾਦ। ਤੇ ਇਦਾਂ ਹੀ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਨੰਬਰ ਤੇ, ਜੋ ਕਿ ਹੈਗਾ ਹੈ ਜੀ 98 081 4342174, 01 81 234 174। ਤੇ ਅਸੀਂ ਮਤਲਬ ਵੇਟ ਕਰ ਰਹੇ ਹਾਂ ਕਿ ਤੁਸੀਂ ਕਦੋਂ ਸਾਨੂੰ ਫੋਨ ਕਰੋਗੇ ਤੇ ਕਦੋਂ ਆਪਣੇ ਕਿੱਸੇ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰੋਗੇ। ਸੋ ਫਿਲਹਾਲ ਬਹੁਤ ਹੀ ਪਿਆਰਾ ਜਿਹਾ ਗੀਤ ਮੇਘਾ ਰੇ ਮੇਘਾ, ਇਹਨਾਂ ਦੀ ਜੋ ਫਰਮਾਇਸ਼ ਸੀ ਪੂਰੀ ਕਰ ਰਹੇ ਹਾਂ, ਤੇ ਉਹ ਤੋਂ ਬਾਅਦ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜਿਹੜੇ ਹੈਗੇ ਨੇ ਉਹ ਜੁੜ ਗਏ ਨੇ ਆਓ ਉਹਨਾਂ ਤੋਂ ਸਵਾਲ ਜਵਾਬ ਕਰਦੇ ਉਹਨਾਂ ਦੇ ਕਿੱਸੇ ਕਹਾਣੀਆਂ ਸੁਣਦੇ ਹਾਂ ਹੈਲੋ
1: ਨਾ ਜਾਣੇ ਯੇ ਨਜ਼ਰ ਕੀ ਉਦਾਸ ਰਹਿਤੀ ਹੈ
0: ਅੱਛਾ ਜੀ
1: ਨਾ ਜਾਣੇ ਐਸੇ ਕਿਸ ਕੀ ਤਲਾਸ਼ ਰਹਿਤੀ
0: ਹੈ ਓਏ ਹੋਏ ਹੋਏ ਹੋਏ
1: ਯੇ ਜਾਣ ਕੇ ਵੀ ਫੋਨ ਕਾਲ ਲਗੇ ਜਾਂ ਨਾ ਲਗੇ
0: ਅੱਛਾ
1: ਰੀਆ ਮੈਡਮ ਜੀ ਫਿਰ ਵੀ ਹਮੇ ਫੋਨ ਲਗਨੇ ਕੀ ਆਸ ਰਹਿਤੀ
0: ਹੈ ਵਾਹ ਜੀ ਵਾਹ ਜੀ ਵਾਹ ਜੀ
1: ਮੈਡਮ ਜੀ ਨਮਸਕਾਰ
0: ਸਾਨੂੰ ਸਤੀਸ਼ ਜੀ ਤੁਹਾਡੀ ਇੰਟਰੋਡਕਸ਼ਨ ਤੋਂ ਹੀ ਪਤਾ ਲੱਗ ਗਿਆ ਕਿ ਤੁਸੀਂ ਹੋ
1: ਸਤੀਸ਼ ਗੁਲਿਆਨੀ ਮਾਰਕੀਟ ਦਿਲਕੁਸ਼ਾ ਖੈਰ ਜਲੰਧਰ
0: ਸਤੀਸ਼ ਜੀ ਕੀ ਹਾਲ ਚਾਲ ਨੇ
1: ਹਾਲ ਚਾਲ ਵਧੀਆ ਮੈਡਮ ਜੀ ਫਸਟ ਕਲਾਸ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਪੌਣੇ 4 ਵਜੇ ਲਾਤਾ ਸੀ ਬਸ ਆਏ ਤੁਸੀਂ 4 ਵਜੇ ਹੋ
0: ਮੇਰੀ
1: ਮਨੋਕਾਮਨਾ ਪੂਰੀ ਕਰ ਦੋ ਇੱਕ ਦਿਨ ਆਪਣੀ ਸੀਟ ਤੇ ਬਿਠਾ
0: ਦਿਓ ਓਏ ਹੋਏ ਹੋਏ ਸਾਡੀ ਕੁਰਸੀ ਲੈਣਾ ਚਾਹੁੰਦੇ ਹੋ ਤੁਸੀਂ ਹੈ
1: ਨਹੀਂ ਨਹੀਂ ਮੈਂ ਸਿਰਫ ਫੋਨ ਚੱਕੂਗਾ
0: ਅੱਛਾ
1: ਬਈ ਕਿਹਦਾ ਫੋਨ ਹੈ
0: ਅੱਛਾ ਫਿਰ ਫੋਨ ਚੱਕ ਕੇ ਕੀ ਕਰੋਗੇ
1: ਪੁੱਛੂਗਾ ਉਹਨਾਂ ਨੂੰ ਹਾਂਜੀ ਜਰਾ ਥੋੜਾ ਜਿਹਾ ਬਾਕੀਆਂ ਨੂੰ ਮੌਕਾ ਦਿਓ
0: ਅੱਛਾ ਜੀ ਅੱਛਾ ਜੀ
1: ਹਾਂਜੀ ਹਾਂਜੀ ਫਟਾਫਟ ਕੋਲਾ ਲਾਉਂਗਾ ਤੇ ਫਟਾਫਟ ਉਹਨਾਂ ਦੀ ਫਰਮਾਇਸ਼ ਪੂਰੀ ਕਰੂ
0: ਓਏ ਹੋਏ ਹੋਏ ਹੋਏ
1: ਛੋਟੇ ਛੋਟੇ ਗਾਣੇ ਲਗਾ ਕੇ
0: ਛੋਟੇ ਛੋਟੇ ਗਾਣੇ ਲਗਾ ਕੇ
1: ਪ੍ਰਧਾਨ
0: ਮੰਤਰੀ ਬਣਨਾ ਤੁਸੀਂ ਸਤੀਸ਼ ਜੀ ਗਾਣਾ ਦੱਸੋ ਕਿਹੜਾ ਸੁਣੋਗੇ
1: ਦਿਲ ਕੇ ਅਰਮਾਂ ਆਸਿਓ ਮੇਂ ਬਹਿ ਗਏ ਹਮ ਵਫਾ ਕਰਕੇ ਵੀ ਬੇਵਫਾ ਰਹਿ ਗਏ ਗਾਣਾ ਲਾ ਦੋ ਜੀ ਰੋਟੀ ਫਿਲਮ ਦਾ ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ ਗੋਰਾ ਰੰਗ ਦੋ ਦਿਲ ਮੇ
0: ਇਹੀ ਗਾਣਾ ਕਦ ਤੋਂ ਸੁਣਨਾ ਤੁਸੀਂ
1: ਮੈਡਮ ਗਾਣਾ ਬਹੁਤ ਪਿਆਰਾ ਜੀ
0: ਅੱਛਾ ਜੀ
1: ਹਾਂਜੀ ਹਾਂਜੀ
0: ਚਲੋ ਸ਼ੁਕਰੀਆ ਜੀ ਹਾਂ ਹਾਂ ਸ਼ੁਕਰੀਆ ਜੀ ਸ਼ੁਕਰੀਆ ਸੋ ਇੱਦਾਂ ਹੀ ਤੁਸੀਂ ਵੀ ਫੋਨ ਕਰਕੇ ਆਪਣੀ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡਾ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਆਪਣੀ ਕਿਸੇ ਕਹਾਣੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਆਪਣੀ ਫਰਮਾਇਸ਼ੀ ਗਾਣੇ ਸੁਣ ਸ

0: ओए होए ओए होए प्रोग्राम तुसीं इंजॉय कर रही हो हैलो जलंधर अपनी दोस्त ते होस्ट आज रिया दे नाल ते साडे नाल साडे अगले जिहड़े कॉलर ने ओह जुड़ गए ने आओ उहनां नूं पुछदे आं कि ओह की कह रहे ने हैलो
1: हां जी रिया जी सत श्री अकाल
0: जी
1: हां पाली प्याला जिला हुशियारपुर मैं
0: पाली जी स्वागत है प्रोग्राम दे विच की हाल चाल ने
1: मैं बहुत वधिया जी तुसीं दसो ठीक हो जी
0: असीं वी बहुत वधिया जी की करी जांदे हो की करी जांदे हो
1: शॉप ते हैगा मैं काम कर रहा सीगा
0: की काम करी जांदे हो
1: ਮੈਂ ਬਸ ਟੇਲਰ ਦੀ ਸ਼ੋਪ ਮੈਂ ਸੂਟ ਹੀ ਕਰ ਪਿਆ ਗਾ
0: ਅੱਛਾ ਜੀ
1: ਸੀਨਾ ਪਿਆ ਗਾ
0: ਲੇਡੀ ਸੂਟ ਸੀਨੇ ਹੋ ਜਾਂ ਜੈਂਟਸ ਸੂਟ
1: ਹਾਂਜੀ ਹਾਂਜੀ ਲੇਡੀ ਸੂਟ ਦੋਨੇ ਸੀ ਜੀ ਲੇਡੀ ਵੀ
0: ਲੇਡੀਜ਼ ਜੈਂਟਸ ਤੇ ਜ਼ਿਆਦਾ ਨਖਰੇ ਕੌਣ ਕਰਦਾ ਸੂਟ ਜਦੋਂ ਤੁਸੀਂ ਉਹਨਾਂ ਨੂੰ ਦਿੰਦੇ ਹੋ ਲੇਡੀਜ਼ ਜਾਂ ਜੈਂਟਸ
1: ਮੈਂ ਵੈਸੇ ਤਾਂ ਬਹੁਤ ਘੱਟ ਮੌਕਾ ਮਿਲਦਾ ਵੈਸੇ ਤਾਂ ਲੇਡੀ ਜ਼ਿਆਦਾ ਕਰਦੀਆਂ ਮੈਂ
0: ਲੇਡੀਜ਼ ਜ਼ਿਆਦਾ ਨਖਰੇ ਕਰਦੀਆਂ ਨੇ ਨਾ
1: ਹਾਂਜੀ ਹਾਂਜੀ
0: ਜ਼ਿਆਦਾ ਤੰਗ ਵੀ ਉਹੀ ਕਰਦੀਆਂ ਨੇ ਨਾ
1: ਬਹੁਤ
0: ਜ਼ਿਆਦਾ ਕਿੱਦਾਂ ਤੰਗ ਕਰਦੀਆਂ ਨੇ ਦੱਸੋ ਕੀ ਹੁੰਦਾ ਹੈ
1: ਬਹੁਤ ਇੱਕ ਦੋ ਪੁਆਇੰਟ ਵਾਧੂ ਵੀ ਹੋ ਗਿਆ ਤਾਂ ਵੀ ਕਹਿੰਦਾ ਖੁੱਲਾ ਜੇ ਦੋ ਪੁਆਇੰਟ ਟਾਈਟ ਹੋ ਗਿਆ ਕਹਿੰਦਾ ਪੈਸੇ ਤੋਂ ਮੇਰੇ

0: ਬਹੁਤ ਫੀਲਿੰਗ ਮੰਗਦੇ ਨੇ ਲੇਡੀ।
1: ਸਿਰ ਖਪਾਈ ਕਰਾਉਂਦੀਆਂ ਨੇ ਤੁਹਾਡੀ?
0: ਹਾਂਜੀ ਹਾਂਜੀ
1: ਨਹੀਂ,
0: ਹਾਂਜੀ
1: ਗਲਤ
0: ਬਹੁਤ
1: ਗੱਲ ਨਹੀਂ ਹੈ ਤੁਹਾਡੇ ਵਾਲੀ, ਤੁਸੀਂ ਲੇਡੀਜ਼ ਨੂੰ ਇੱਦਾਂ ਕਹੀ ਜਾਂਦੇ ਹੋ ਹੈ।
0: ਮੈਂ ਵੈਸੇ ਬਹੁਤ ਘੱਟ ਮੌਕਾ ਮਿਲਦਾ, ਬਹੁਤ ਘੱਟ ਮੌਕਾ ਮਿਲਦਾ ਇੱਦਾਂ ਦਾ, ਕੋਈ ਹੁੰਦਾ ਜਿਹੜਾ ਜ਼ਿਆਦਾ ਹੀ
1: ਅੱਛਾ,
0: ਨੁਕਤਾਚੀਨੀ ਕਰਦੇ
1: ਸਵਾਈ
0: ਕਰਦੇ ਆ।
1: ਕਿੰਨੀ ਲੈਂਦੇ ਹੋ?
0: ਸਲਾਈਆਂ ਮੈਂ ਬਹੁਤ ਸਿੰਪਲ 500 ਸ਼ੁਰੂ ਹੋ ਜਾਂਦੀ ਹੈ, ਬਾਕੀ
1: ਓਏ ਹੋਏ
0: 14-15
1: ਹੋਏ,
0: 1600 ਤੱਕ
1: ਓਏ
0: ਚਲ
1: ਹੋਏ
0: ਜਾਂਦੀ
1: ਹੋਏ
0: ਸਲਾਈ।
1: ਹੋਏ। ਤੇ ਵੇਖੋ, ਜੇ ਕੋਈ ਜਨਾਨੀ ਤੁਹਾਨੂੰ, ਕੋਈ ਲੇਡੀ ਤੁਹਾਨੂੰ ਜੇ 500 ਰੁਪਇਆ ਦਿੰਦੀ ਪਈ ਆ, ਤੇ ਉਹਨੇ ਤੇ ਫਿਰ ਆਪਣੀ ਪੂਰੀ
0: ਹਾਂਜੀ
1: ਤਸੱਲੀ ਕਰਨੀ ਕਰਨੀ, ਤੁਸੀਂ ਐਂ ਬੁਰਾ ਨਾ
0: ਨਹੀਂ,
1: ਕਹੋ ਉਹਨਾਂ ਨੂੰ।
0: ਤਸੱਲੀ ਤਾਂ ਕਰਾ ਕੇ ਮੈਂ ਭੇਜੀ ਦਾ ਸੀ,
1: ਅੱਛਾ ਜੀ। ਅੱਛਾ, ਇਹ ਦੱਸੋ, ਜੇ ਤੁਹਾਨੂੰ
0: ਤਸੱਲੀ
1: ਹੁਣ
0: ਹੋਈ।
1: ਮੌਕਾ ਜੇ ਤੁਹਾਨੂੰ ਮੌਕਾ ਮਿਲੇ ਇੱਕ ਦਿਨ ਲਈ ਕੁਛ ਬਣਨ ਦਾ, ਤੁਸੀਂ ਕੀ ਬਣਨਾ ਚਾਹੋਗੇ?
0: ਹਾਂਜੀ ਮੈਮ, ਟੀਚਰ ਬਣੂੰਗਾ ਮੈਂ,
1: ਅੱਛਾ
0: ਜੋ
1: ਜੀ,
0: ਲੋੜਵੰਦ ਬੱਚੇ ਆ ਜੋ ਨਹੀਂ ਪੜ੍ਹਾ ਸਕਦੇ, ਮੈਂ ਉਹਨਾਂ ਨੂੰ ਪੜ੍ਹਾਉਂਗਾ ਜੀ।
1: ਵਾਹ ਜੀ ਵਾਹ,
0: ਹਾਂਜੀ।
1: ਮੈਨੂੰ ਤੁਹਾਡੀ ਗੱਲ ਬੜੀ ਵਧੀਆ ਲੱਗੀ। ਤੇ ਹੁਣ ਤੁਸੀਂ ਇਹ ਦੱਸੋ, ਗਾਣਾ ਕਿਹੜਾ ਸੁਣੋਗੇ?
0: ਹਾਂ ਮੈਂ ਗਾਣਾ ਤੁਸੀਂ ਸੁਣਾ ਦਿਓ ਆਪਣੀ ਪਸੰਦ ਦਾ, ਕੋਈ ਵੀ ਵਧੀਆ ਜੇ।
1: ਠੀਕ ਹੈ ਜੀ,
0: ਵੈਸੇ ਗਾਣੇ ਸਾਰੇ ਬਹੁਤ ਵਧੀਆ ਚੱਲੇ ਮੈਮ,
1: ਅੱਛਾ
0: ਬਹੁਤ
1: ਜੀ,
0: ਵਧੀਆ ਪ੍ਰੋਗਰਾਮ ਲੈ ਕੇ ਆਏ ਤੁਸੀਂ ਅੱਜ।
1: ਥੈਂਕ ਯੂ ਜੀ, ਥੈਂਕ ਯੂ। ਚਲੋ,
0: ਕੋਈ ਵੀ ਆਪਣੀ ਪਸੰਦ ਦਾ ਲਾ ਦਿਓ ਜੀ।
1: ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਓਕੇ ਮੈਮ, ਥੈਂਕ ਯੂ, ਥੈਂਕ
1: ਓਕੇ ਜੀ, ਓਕੇ। ਸੋ ਇਹਨਾਂ ਨੇ ਤਾਂ ਕਿਹਾ ਹੈ ਕਿ ਆਪਣੀ ਪਸੰਦ ਦਾ ਕੋਈ ਵੀ ਗਾਣਾ ਚਲਾ ਦਿਓ, ਪਰ ਅਸੀਂ ਤੁਹਾਡੀ ਪਸੰਦ ਦੇ ਵੀ ਗਾਣੇ ਸੁਣਨੇ ਨੇ, ਸੋ ਤੁਸੀਂ ਆਪਣੇ ਗਾਣੇ ਦੀ ਫਰਮਾਇਸ਼ ਕਰੋ। ਨੰਬਰ ਹੈਗਾ ਜੀ ਸਾਡਾ 0181 2342174 0182124174।

ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਸਾਡੇ ਜਿਹੜੇ ਅਗਲੇ ਆਰ ਜੇਜ਼ ਹੈਗੇ ਨੇ ਉਹ ਵੀ ਸਟੂਡੀਓ ਦੇ ਵਿੱਚ ਆ ਗਏ ਨੇ ਉਹ ਕੌਣ ਨੇ ਅਤੇ ਉਹ ਕੀ ਕਹਾਣੀਆਂ ਤੁਹਾਡੇ ਲਈ ਲੈ ਕੇ ਆਏ ਨੇ ਉਹ ਵੀ ਤੁਹਾਨੂੰ ਜਲਦ ਹੀ ਪਤਾ ਲੱਗ ਜਾਊਗਾ ਕਦੋਂ ਪਤਾ ਲੱਗੂਗਾ ਇਹ ਵੀ ਤੁਹਾਨੂੰ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਤੁਹਾਡੇ ਲਈ ਪਿਆਰਾ ਜਿਹਾ ਗਾਣਾ ਇੱਕ ਪੇਸ਼ ਕਰ ਰਹੀ ਹਾਂ ਮੈਂ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ।

0: ਸੱਚ ਜਾਣਿਓ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਮਾਂ ਕਿੱਥੇ ਨਿਕਲ ਗਿਆ, ਇੱਕ ਘੰਟਾ ਪਤਾ ਹੀ ਨਹੀਂ ਲੱਗਿਆ। ਤੇ ਜਾਂਦੇ ਜਾਂਦੇ ਸਾਡੇ ਨਾਲ ਜਿਹੜੇ ਸਾਡੇ ਲਾਸਟ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾਂ ਜਲੰਧਰ ਤੋਂ ਬੋਲ ਰਿਹਾ ਜੀ।
0: ਚਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਮਾਂ ਜਿਹੜਾ ਹੈਗਾ ਆਪਾਂ ਨੂੰ ਬਾਹਲੀ ਇਜਾਜ਼ਤ ਨਹੀਂ ਦੇਣ ਦਿਆ, ਸੋ ਫਟਾਫਟ ਦੱਸੋ ਜੇ ਤੁਹਾਨੂੰ ਇੱਕ ਦਿਨ ਲਈ ਕੁਛ ਬਣਨ ਦਾ ਮੌਕਾ ਮਿਲੇ ਤੁਸੀਂ ਕੀ ਬਣਨਾ ਚਾਹੋਗੇ?
1: ਦੇਖੋ ਜੀ, ਰਾਸ਼ਟਰਪਤੀ

0: ਮੰਨਣਾ ਚਾਹੁੰਦਾ ਵਾਂ।
1: ਵਾਹ ਜੀ
0: ਦੋ
1: ਵਾਹ,
0: ਤਿੰਨ
1: ਸਿੱਧਾ ਹੀ
0: ਜਿਹੜੇ
1: ਰਾਸ਼ਟਰਪਤੀ।
0: ਕੰਮ ਮਾੜੇ ਮੋ
1: ਸੋ ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਮੁਸ਼ਕਿਲ ਕਰਕੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਪਰ ਫਿਲਹਾਲ ਉਹਨਾਂ ਨੇ ਜਿਹੜੀ ਫਰਮਾਇਸ਼ ਕੀਤੀ ਸੀ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰ ਦੇਵਾਂਗੇ। ਅਤੇ ਸਾਡੇ ਨਾਲ ਜਿਹੜੇ ਸਾਡੇ ਅਗਲੇ ਕਾਲਰ ਹੈਗੇ ਨੇ ਉਹ ਵੀ ਸਟੂਡੀਓ ਦੇ ਵਿੱਚ ਆ ਗਏ ਨੇ, ਆਰ ਜੇ ਦੀਕਸ਼ਿਤ ਅਤੇ ਆਰ ਜੇ ਸ਼ਿਕਸ਼ਿਤ ਅਤੇ ਆਰ ਜੇ ਦੀਕਸ਼ਾ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਆਓ ਉਹਨਾਂ ਦਾ ਜਿਹੜਾ ਲਾਸਟ ਫਰਮਾਇਸ਼ੀ ਗਾਣਾ ਸੀਗਾ ਸੱਜਣਾ ਵੇ ਸੱਜਣਾ ਗੁਰਦਾਸ ਮਾਨ ਹੋਣਾਂ ਦੀ ਆਵਾਜ਼ ਵਿੱਚ ਸੁਣਦੇ ਹਾਂ।

0: ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਆਇਆਂ ਨੂੰ। FM ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਹੋ ਗਿਆ ਜੀ ਸ਼ੁਰੂ, ਯੁਵਾਣੀ। ਤੇ ਮੈਂ ਹਾਂ ਤੁਹਾਡੇ ਦਿਲਾਂ ਦੀ ਧੜਕਣ ਤੇ ਚਿਹਰੇ ਦੀ ਮੁਸਕਾਨ, RJ ਦੀਕਸ਼ਾ।
1: ਤੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ RJ ਸ਼ਿਕਸ਼ਿਤ। ਤੇ ਫਿਲਹਾਲ ਅੱਜ ਦੇ ਦਿਨ ਅਸੀਂ ਦੋਵੇਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਅੱਛਾ ਦੀਕਸ਼ਾ, ਦੇਖੋ

0: ਇੰਨਾ ਵਧੀਆ ਮੌਸਮ ਹੋਵੇ, ਸ਼ਾਮ ਦਾ ਵੇਲਾ ਹੋਵੇ, ਬਾਹਰ ਇੰਨਾ ਵਧੀਆ ਮੌਸਮ, ਠੰਡੀਆਂ ਹਵਾਵਾਂ ਚੱਲਣ, ਅਤੇ ਨਾਲ ਹੀ ਨਾਲ ਜੇ ਪ੍ਰੋਗਰਾਮ ਯੁਵਾਣੀ ਸੁਣਨ ਦਾ ਮੌਕਾ ਮਿਲ ਜਾਏ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਸੈਟਰਡੇ ਮੈਨੂੰ ਲੱਗਦਾ ਨਹੀਂ ਕੋਈ ਮਨਾ ਰਿਹਾ ਹੋਊਗਾ ਇਸ ਸਮੇਂ।
1: ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅਤੇ ਦੂਸਰਾ, ਜੇ ਕਿਸੇ ਕਿਤਾਬ ਨੂੰ ਅਸੀਂ ਪੜ੍ਹਦੇ ਹਾਂ ਤਾਂ ਹਮੇਸ਼ਾ ਸੋਚਦੇ ਹਾਂ ਨਾ ਕਿ ਦੋ ਚਾਰ ਲਾਈਨਾਂ ਪਹਿਲੇ ਪੜ੍ਹ ਲਈਏ ਤਾਂ ਫਿਰ ਹੀ ਮਜ਼ਾ ਆਉਂਦਾ। ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਹੈ, ਅਸੀਂ ਆਪਣੇ ਪ੍ਰੋਗਰਾਮ ਦਾ ਵੇਰਵਾ ਨਹੀਂ ਦੇਵਾਂਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਅੱਜ ਦੇ ਕਿਹੜੇ ਸੈਗਮੈਂਟ ਰਹਿਣ ਵਾਲੇ ਨੇ। ਸਭ ਨਾਲ ਪਹਿਲੇ ਤੁਹਾਨੂੰ ਦੱਸ ਦੇ ਕਿ ਆਏਗਾ ਜੀ ਵਰਡ ਐਕਸਪ੍ਰੈਸ, ਇੱਕ ਬੜਾ ਹੀ ਪਿਆਰਾ ਜਿਹਾ ਸ਼ਬਦ ਲੈ ਕੇ ਆਏ ਹਾਂ। ਫਿਰ ਅਸੀਂ ਜਾਵਾਂਗੇ ਜੀ ਵੱਖਰਾ ਸਵੈਗ ਸੈਗਮੈਂਟ ਦੇ ਵੱਲ, ਔਰ ਉਸ ਤੋਂ ਬਾਅਦ ਵਨ ਆਫ ਦਾ ਮਾਈ ਫੇਵਰੇਟ ਸੈਗਮੈਂਟ ਦਿਮਾਗੀ ਦੰਗਲ, ਜਿਸ ਦੇ ਵਿੱਚ ਅਸੀਂ ਤੁਹਾਡੇ ਸਾਰੇ ਨਾਲ ਗੱਲਬਾਤ ਕਰਨੀ ਹੈ। ਅਤੇ ਅਸੀਂ ਚਾਹਾਂਗੇ ਕਿ ਫਟਾਫਟ ਜਿਹੜਾ ਕਿ 5:30 ਵੱਜੇ ਹਨ ਔਰ ਅਸੀਂ ਆਪਣੇ ਸੈਗਮੈਂਟ ਦੀ ਸ਼ੁਰੂਆਤ ਕਰ ਦਈਏ। ਇਸੇ ਦੇ ਨਾਲ ਮੈਨੂੰ ਲੱਗਦਾ ਸ਼ਿਕਸ਼ਿਤ ਅੱਜ ਦੀ ਗੱਲ ਸਾਨੂੰ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਬਿਲਕੁਲ ਦੀਕਸ਼ਾ, ਅਤੇ ਅਸੀਂ ਨਾ ਪ੍ਰੋਗਰਾਮ ਤੋਂ ਪਹਿਲਾਂ ਦੋਸਤੋ ਗੱਲ ਕਰ ਰਹੇ ਸੀ, ਮੈਂ ਅਤੇ ਦੀਕਸ਼ਾ, ਅਤੇ ਕਿਸ ਤਰ੍ਹਾਂ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਜਾਂ ਫਿਰ ਰਹਿੰਦੇ ਹਾਂ ਇੱਕ ਸਮਾਜ ਦੇ ਵਿੱਚ, ਤਾਂ ਅਸੀਂ ਜਾਣਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹ ਹਰ ਵੱਖ ਵੱਖ ਕਿਸਮ ਦੇ ਹੁੰਦੇ ਨੇ, ਵੱਖ ਵੱਖ ਤਰ੍ਹਾਂ ਦੇ ਹੁੰਦੇ ਨੇ, ਅਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਪਣੀ ਹੀ ਲੜਾਈ ਚੱਲ ਰਹੀ ਹੁੰਦੀ ਹੈ। ਅਤੇ ਦੋਸਤੋ, ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ, ਯਾਨੀ ਕਿ 13 ਜੂਨ ਦੀ ਗੱਲ ਕਰੀਏ, ਤਾਂ ਅੱਜ ਇੱਕ ਖਾਸ ਦਿਵਸ ਮਨਾਇਆ ਜਾਂਦਾ ਇਹਨਾਂ ਹੀ ਲੋਕਾਂ ਵਾਸਤੇ।
1: ਜੀ ਦੋਸਤੋ, ਅੱਜ ਅਸੀਂ ਮਨਾ ਰਹੇ ਹਾਂ ਵਰਲਡ ਐਲਬਨਿਜ਼ਮ ਅਵੇਅਰਨੈਸ ਡੇ। ਦੱਸ ਦਈਏ ਤੁਹਾਨੂੰ ਕਿ ਇਹ 13 ਜੂਨ ਨੂੰ ਮਨਾਇਆ ਜਾਂਦਾ, ਅਤੇ ਇਸ ਦਿਨ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਸੰਯੁਕਤ ਰਾਸ਼ਟਰ ਵੱਲੋਂ 2025 ਦੇ ਵਿੱਚ ਕੀਤੀ ਗਈ ਸੀਗੀ। ਐਲਬਨਿਜ਼ਮ ਨਾਲ ਜੀਵਨ ਦਾ ਬਤੀਤ ਕਰ ਰਹੇ ਜਿਹੜੇ ਲੋਕ ਨੇ ਉਹਨਾਂ ਦੇ ਮਤਲਬ ਸਮਾਜ ਦੇ ਵਿੱਚ ਅਵੇਅਰਨੈਸ ਫੈਲਾਉਣੀ ਕਿ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਕਰਨਾ, ਉਸ ਚੀਜ਼ ਨੂੰ ਖਤਮ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।
0: ਅਤੇ ਦੀਕਸ਼ਾ, ਫਿਲਹਾਲ ਅਸੀਂ ਗੱਲ ਤਾਂ ਕਰ ਲਈ ਵਰਲਡ ਐਲਬਿਨਿਜ਼ਮ ਡੇ ਬਾਰੇ, ਤਾਂ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਇਹ ਐਲਬਿਨਿਜ਼ਮ ਹੈ, ਇੱਕ ਰੋਗ ਹੁੰਦਾ ਹੈ ਜਿਹੜਾ ਜਮਾਂਤਰੂ ਰੋਗ ਹੁੰਦਾ ਹੈ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਲੋਕਾਂ ਦੀ ਨਾ ਸਕਿਨ ਥੋੜ੍ਹੀ ਫਿੱਕੀ ਪੈ ਜਾਂਦੀ ਜਾਂ ਫਿਰ ਹੱਦ ਤੋਂ ਜ਼ਿਆਦਾ ਚਿੱਟੇ ਰੰਗ ਦੀ ਹੋ ਜਾਂਦੀ ਹੈ। ਇਹ ਦੋਸਤੋ ਹੁੰਦੀ ਹੈ ਸਰੀਰ ਦੇ ਵਿੱਚ ਇੱਕ ਰਸਾਇਣ ਹੁੰਦਾ ਜਿਸ ਦਾ ਨਾਮ ਹੁੰਦਾ ਮੈਲਨਟੋਨਿਨ, ਜੋ ਕਿ ਸਰੀਰ ਦਾ ਰੰਗ ਜਿਹੜਾ ਹੈ ਉਸਨੂੰ ਡਿਸਕ੍ਰਾਈਬ ਕਰਦਾ ਜਾਂ ਫਿਰ ਉਸਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਜਦੋਂ ਇਹ ਲੋਕਾਂ ਦੇ ਵਿੱਚ ਇਸ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਅਕਸਰ ਉਹਨਾਂ ਦਾ ਜਿਹੜਾ ਬਾਲਾਂ ਦਾ ਰੰਗ ਹੈ ਜਾਂ ਫਿਰ ਸਕਿਨ ਦਾ ਰੰਗ ਹੈ ਅਕਸਰ ਫਿੱਕਾ ਪੈ ਜਾਂਦਾ ਹੈ।
1: ਬਿਲਕੁਲ, ਇੱਕ ਜੈਨੇਟਿਕ ਅਸੀਂ ਕਹਿ ਸਕਦੇ ਹਾਂ ਅਵਸਥਾ, ਜਦੋਂ ਕਿ ਇਹ ਕਈਆਂ ਵਿੱਚ ਵੀ ਹੋ ਸਕਦੀ ਹੈ। ਜਿਵੇਂ ਸ਼ਿਕਸ਼ਿਤ ਨੇ ਪਹਿਲੇ ਵੀ ਕਿਹਾ ਉਹਨਾਂ ਦਾ ਰੰਗ ਅਸੀਂ, ਤੁਹਾਨੂੰ ਪਤਾ ਕਿ ਮੈਂ ਐਲਬਨਿਜ਼ਮ ਵਾਲਾ ਇੱਕ ਦੇਖਿਆ ਹੋਇਆ ਦਾਦਾ ਸ਼ਖਸ ਤੇ ਉਹ ਬੜੇ ਹੀ ਪਿਆਰੇ ਲੱਗਦੇ ਆ ਮੈਨੂੰ, ਕਿਉਂਕਿ ਮੈਂ ਜਦੋਂ ਦੇਖਿਆ ਆਈ ਨੋ ਉਹਨਾਂ ਨੂੰ ਦੇਖ ਕੇ ਇੱਦਾਂ ਲੱਗਦਾ ਕਿ ਹਾਂ ਕੁਛ ਯੂਨੀਕ ਹੈ, ਔਰ ਬਹੁਤ ਸਾਰੇ ਲੋਕ ਸ਼ਾਇਦ ਇਹ ਸਮਝਦੇ ਕਿ ਉਹਨਾਂ ਨੂੰ ਕੋਈ ਬਿਮਾਰੀ ਹੈ। ਸੋ ਦੋਸਤੋ, ਸਭ ਨਾਲ ਪਹਿਲੇ ਕਲੀਅਰ ਕਰਨਾ ਚਾਹੀਦਾ ਇਸ ਚੀਜ਼ ਨੂੰ, ਰਿਐਕਟ ਕਰਨ ਤੋਂ ਪਹਿਲੇ ਮੈਨੂੰ ਲੱਗਦਾ ਕਿ ਸਾਨੂੰ ਚੀਜ਼ ਨੂੰ ਸਰਚ ਕਰ ਲੈਣਾ ਚਾਹੀਦਾ ਕਿ ਉਹ ਇੱਕ ਬਿਮਾਰੀ ਹੈ ਵੀ ਹੈ ਜਾਂ ਨਹੀਂ ਹੈ। ਉਹ ਇੱਕ ਬਿਮਾਰੀ ਨਹੀਂ ਹੈ, ਉਹ ਕਿਸੇ ਨੂੰ ਵੀ ਹੋ ਸਕਦਾ ਹੈ, ਔਰ ਤੁਸੀਂ ਉਹਨਾਂ ਨਾਲ ਬੈਠ ਸਕਦੇ ਹੋ, ਘੁੰਮ ਫਿਰ ਸਕਦੇ ਹੋ। ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਟੱਚ ਕਰਾਂਗੇ ਤਾਂ ਸ਼ਾਇਦ ਸਾਨੂੰ ਵੀ ਉਹ ਚੀਜ਼ ਹੋ ਜਾਏਗੀ, ਇੱਦਾਂ ਬਿਲਕੁਲ ਨਹੀਂ ਹੈ। ਸਾਨੂੰ ਬਿਲਕੁਲ ਉਹਨਾਂ ਨੂੰ ਜਿਵੇਂ ਅਸੀਂ ਹਾਂ ਇੱਦਾਂ ਹੀ ਉਹਨਾਂ ਨੂੰ ਸਨਮਾਨ ਕਰਨ, ਮਤਲਬ ਉਹਨਾਂ ਨੂੰ ਪਿਆਰ ਦੇਣਾ ਚਾਹੀਦਾ, ਇਕੁਅਲ ਸਮਝਣਾ ਚਾਹੀਦਾ, ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ।
0: ਬਿਲਕੁਲ ਦੀਕਸ਼ਾ, ਖਾਸ ਕਰਕੇ ਜਦੋਂ ਅੱਜ ਦੇ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਵਰਲਡ ਐਲਬਿਨਿਜ਼ਮ ਡੇ ਦੀ, ਸੋ ਦੋਸਤੋ ਇਸ ਦਿਨ ਨੂੰ ਮਨਾਏ ਇਸ ਲਈ ਜਾਂਦਾ ਹੈ ਤਾਂ ਕਿ ਉਹਨਾਂ ਲੋਕਾਂ ਪ੍ਰਤੀ ਵੀ ਅਸੀਂ ਹੋਰ ਜਾਗਰੂਕਤਾ ਫੈਲਾ ਸਕੀਏ, ਨਾਲ ਹੀ ਨਾਲ ਜਿਹੜੇ ਸਮਾਜ ਦੇ ਵਿੱਚ ਉਹਨਾਂ ਦੇ ਪ੍ਰਤੀ ਡਿਸਕ੍ਰਿਮੀਨੇਸ਼ਨਸ ਹੋ ਰਹੇ ਨੇ ਉਸ ਨੂੰ ਅਸੀਂ ਰੋਕ ਸਕੀਏ। ਅਤੇ ਦੋਸਤੋ, ਇਹ ਸਾਡਾ ਵੀ ਫਰਜ਼ ਬਣਦਾ ਇੱਕ ਜਾਗਰੂਕ ਨਾਗਰਿਕ ਹੋਣ ਦੇ ਤੌਰ 'ਤੇ ਕਿ ਅਸੀਂ ਵੀ ਇੱਦਾਂ ਦੇ ਲੋਕਾਂ ਨੂੰ ਪ੍ਰੇਰਿਤ ਕਰੀਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਨਾਲ ਹੀ ਨਾਲ ਉਹਨਾਂ ਨੂੰ ਹਿੰਮਤ, ਉਹਨਾਂ ਦੀ ਜਿਹੜੀ ਹਿੰਮਤ ਹੈ ਉਸ ਦੇ ਵਿੱਚ ਵੀ ਵਾਧਾ ਕਰੀਏ।
1: ਬਿਲਕੁਲ, ਇਸੇ ਦੇ ਨਾਲ ਤੁਹਾਨੂੰ ਅਸੀਂ ਇਹ ਵੀ ਦੱਸ ਦਿੰਦੇ ਕਿ 2026 ਦਾ ਕੀ ਥੀਮ ਹੈ, ਪ੍ਰਾਊਡਲੀ ਇਨ ਮਾਈ ਸਕਿਨ ਸੈਲੀਬ੍ਰੇਟਿੰਗ ਆਲ ਸਕਿਨ ਟੋਨ। ਮਤਲਬ ਹੈ ਸਾਨੂੰ ਇਹ ਸੰਦੇਸ਼ ਦਿੰਦਾ ਹੈ ਜੀ, ਹਰ ਚਮੜੀ ਹੈ ਜਿਹੜੀ ਸਾਡੀ ਉਹਦਾ ਰੰਗ ਖੂਬਸੂਰਤ ਹੈ, ਚਾਹੇ ਉਹ ਅਜਿਹੇ ਵੀ ਰੰਗ ਦੀ ਹੈਗੀ ਹੈ, ਅਤੇ ਹਰ ਵਿਅਕਤੀ ਆਪਣੇ ਵਿਲੱਖਣ ਪਹਿਚਾਣ 'ਤੇ ਮਾਣ ਕਰ ਸਕਦਾ ਹੈ। ਅਸੀਂ ਮੰਨਦੇ ਹਾਂ ਕਿ ਉਹ ਯੂਨੀਕ ਨੇ, ਉਹਨਾਂ ਨੂੰ ਅਸੀਂ ਇੱਕ ਵਿਅਰਡ ਰਿਐਕਸ਼ਨ ਨਾ ਦਈਏ, ਉਹਨਾਂ ਨੂੰ ਜਿੱਦਾਂ ਅਸੀਂ ਨੋਰਮਲ ਟ੍ਰੀਟ ਕਰੀਏ, ਉਹਨਾਂ ਨੂੰ ਪਿਆਰ ਦਈਏ, ਉਹਨਾਂ ਨੂੰ ਜੋ ਚੀਜ਼ਾਂ ਅਸੀਂ ਡਿਜ਼ਰਵ ਕਰਦੇ ਪਏ, ਜੋ ਚੀਜ਼ਾਂ ਸਾਨੂੰ ਮਿਲ ਰਹੀ ਆ ਉਹ ਵੀ ਉਹ ਡਿਜ਼ਰਵ ਕਰਦੇ ਆ, ਉਹ ਵੀ ਨੋਰਮਲ ਮੈਨੂੰ ਲੱਗਦਾ ਸ਼ਿਕਸ਼ਿਤ ਦੁਨੀਆਂ ਵਿੱਚ ਘੁੰਮਣਾ ਚਾਹੁੰਦੇ ਨੇ, ਹੈ ਨਾ, ਜਾਂ ਉਹਨਾਂ ਨੂੰ ਕੋਈ ਦੇਖ ਕੇ ਐਵੇਂ ਨਾ ਕਹੇ ਹਾਂਜੀ ਯਾਰ ਇਹ ਤਾਂ ਬੜੀ ਅਜੀਬ ਹੈ। ਸੋ ਅਗਰ ਅਸੀਂ ਉਹਨਾਂ ਨੂੰ ਇਹ ਰਿਐਕਸ਼ਨ ਨਾ ਦਈਏ ਤਾਂ ਮੈਨੂੰ ਲੱਗਦਾ ਉਹਨਾਂ ਲਈ ਆਸਾਨੀ ਹੋ ਸਕਦੀ ਹੈ।
0: ਬਿਲਕੁਲ ਦੀਕਸ਼ਾ, ਆਸਾਨੀ ਵੀ ਹੋਵੇਗੀ, ਅਤੇ ਮੈਨੂੰ ਲੱਗਦਾ ਹਰ ਇੱਕ ਜਿਹੜਾ ਇੱਦਾਂ ਦਾ ਸ਼ਖਸ ਹੁੰਦਾ ਹੈ, ਮੈਨੂੰ ਲੱਗਦਾ ਨੋਰਮਲ ਲੋਕਾਂ ਦੇ ਨਾਲੋਂ ਜ਼ਿਆਦਾ ਉਹ ਕਾਫੀ ਮੈਂਟਲੀ ਸਟਰੋਂਗ ਤਾਂ ਹੁੰਦੀ ਹੈ, ਨਾਲ ਹੀ ਨਾਲ ਉਸਨੇ ਆਪਣੇ ਅੰਦਰ ਨਾ ਇੱਕ ਖੂਬੀ ਬਣਾਈ ਹੁੰਦੀ ਹੈ ਕਿ ਕਿਸ ਤਰ੍ਹਾਂ ਉਸਨੇ ਲੋਕਾਂ ਨੂੰ ਹੈਂਡਲ ਕਰਨਾ। ਸੋ ਇਹਨਾਂ ਹੀ ਇੱਦਾਂ ਦੇ ਖੂਬਸੂਰਤ ਲੋਕਾਂ ਲਈ ਹੁਣ ਅਸੀਂ ਪੇਸ਼ ਕਰਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਪ੍ਰੋਗਰਾਮ ਆਰਜੇ ਦੀਕਸ਼ਾ।
1: ਅਤੇ ਦੋਸਤੋ, ਆਪਣੇ ਦੋਸਤ ਆਰਜੇ ਸ਼ਿਕਸ਼ਿਤ ਦੇ ਨਾਲ। ਸੋ ਦੋਸਤੋ, ਗਾਣੇ ਤੋਂ ਬਾਅਦ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਦਾ। ਅਤੇ ਦੀਕਸ਼ਾ, ਇੱਦਾਂ ਹੋ ਸਕਦਾ ਕਿ ਅਸੀਂ ਪ੍ਰੋਗਰਾਮ ਪੇਸ਼ ਕਰੀਏ ਸਾਡੇ ਯੁਵਾ ਦੋਸਤਾਂ ਦੇ ਲਈ, ਸਾਡੇ ਸਰੋਤਿਆਂ ਦੇ ਲਈ, ਅਤੇ ਉਹਨਾਂ ਨੂੰ ਕੋਈ ਨਵਾਂ ਸ਼ਬਦ ਜਾਂ ਫਿਰ ਨਵੀਂ ਚੀਜ਼ ਨਾ ਸਿਖਾਈਏ?
0: ਜੀ ਦੋਸਤੋ, ਇੱਥੋਂ ਮਤਲਬ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਸਾਡਾ ਸੈਗਮੈਂਟ ਸ਼ੁਰੂ ਹੋ ਗਿਆ ਹੈ ਜੀ ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਤੁਹਾਨੂੰ ਹਰ ਰੋਜ਼ ਇੱਕ ਨਵੇਂ ਸ਼ਬਦ ਦੇ ਨਾਲ ਮਿਲਵਾਉਂਦੇ ਹਾਂ ਅਤੇ ਉਸਦਾ ਇਤਿਹਾਸ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੀ ਦੋਸਤੋ, ਅੱਜ ਦਾ ਜਿਹੜਾ ਸ਼ਬਦ ਹੈ ਨਾ, ਬੜਾ ਹੀ ਜ਼ਿਆਦਾ ਖੂਬਸੂਰਤ ਹੈ। ਸ਼ਬਦ ਹੈ ਜੀ ਹਜ਼ਰਤ।
1: ਦੋਸਤੋ, ਜੇਕਰ ਇਸ ਸ਼ਬਦ ਦੀ ਗੱਲ ਕਰੀਏ ਤਾਂ ਕਾਫ਼ੀ ਇੱਕ ਸੋਹਣਾ ਸ਼ਬਦ ਹੈ ਜਿਹੜਾ ਬੜਾ ਰਿਸਪੈਕਟਫੁਲੀ, ਬੜੇ ਅਦਾ ਦੇ ਨਾਲ ਬੋਲਿਆ ਜਾਂਦਾ ਹੈ ਮਹਾਨ ਸ਼ਖਸੀਅਤਾਂ ਦੇ ਲਈ ਜਾਂ ਫਿਰ ਕਵੀਆਂ ਦੇ ਲਈ। ਅਕਸਰ ਅਸੀਂ ਕਹਾਣੀ ਦੇ ਵਿੱਚ ਵੀ ਸੁਣਿਆ, ਮੁਸ਼ਾਇਰਿਆਂ ਦੇ ਵਿੱਚ ਵੀ ਸੁਣਿਆ ਹਜ਼ਰਤ ਸ਼ਬਦ।
0: ਹਾਂ ਬਿਲਕੁਲ, ਜਿੱਦਾਂ ਤੁਸੀਂ ਕਿਹਾ ਸਿਕਸ਼ਿਤ ਗਜ਼ਲਾਂ ਦੇ ਵਿੱਚ ਜਦੋਂ ਵੀ ਕੋਈ ਸ਼ੁਰੂਆਤ ਹੁੰਦੀ ਹੈ ਤਾਂ ਹਜ਼ਰਤ ਸ਼ਬਦ ਦੀ ਬੜੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਜਾਂ ਕਿਸੇ ਅਸੀਂ ਰੇਡੀਓ ਪੁਰਾਣੇ ਰੇਡੀਓ ਪ੍ਰੋਗਰਾਮ ਸੁਣੀਏ ਨਾ, ਤਾਂ ਉੱਥੇ ਵੀ ਇਹ ਸ਼ਬਦ ਨੂੰ ਕਾਫ਼ੀ ਵਰਤਿਆ ਜਾਂਦਾ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ ਸ਼ਬਦ ਆਇਆ ਕਿੱਥੋਂ ਇਹ ਸ਼ਬਦ ਆਇਆ ਜੀ, ਅਰਬੀ ਭਾਸ਼ਾ ਤੋਂ। ਇਹ ਸ਼ਬਦ ਜਿਸਦਾ ਅਰਥ ਹੁੰਦਾ ਹੈ ਜੀ ਮਾਣਯੋਗ ਜਾਂ ਸਤਿਕਾਰਯੋਗ ਸ਼ਖਸੀਅਤ, ਜੋ ਕਿ ਅਸੀਂ ਕਿਸੇ ਵੀ ਵਿਅਕਤੀ ਦੇ ਲਈ ਬੋਲ ਸਕਦੇ ਹਾਂ ਇਹ ਸ਼ਬਦ ਨੂੰ। ਮਤਲਬ ਬਹੁਤ ਪਿਆਰਾ ਸ਼ਬਦ ਹੈ, ਜਿੱਦਾਂ ਅਸੀਂ ਅੱਜ ਕੱਲ੍ਹ ਹੈਲੋ, ਹਾਏ, ਨਮਸਕਾਰ ਇਹ ਚੀਜ਼ ਬੋਲ ਦਿੰਦੇ ਹਾਂ, ਪਰ ਪਹਿਲੇ ਹਜ਼ਰਤ ਸ਼ਬਦ ਜਿਹੜਾ ਬੜਾ ਯੂਜ਼ ਕੀਤਾ ਜਾਂਦਾ ਸੀਗਾ।
1: ਬਿਲਕੁਲ ਦੀਕਸ਼ਾ, ਖਾਸ ਕਰ ਜਦੋਂ ਅੱਜ ਦੀ ਅਸੀਂ ਗੱਲ ਕਰਦੇ ਨਾ, ਅੱਜ ਕੱਲ੍ਹ ਦੇਖੋ ਇੱਦਾਂ ਆਲਟਰਨੇਟਿਵਸ ਤਾਂ ਬਹੁਤ ਨੇ, ਇੱਦਾਂ ਦੇ ਸ਼ਬਦ ਤਾਂ ਦੇਖੋ ਬਹੁਤ ਨੇ ਸਾਡੀ ਅੱਜ ਕੱਲ੍ਹ ਦੀ ਵੋਕੈਬਲਰੀ ਦੇ ਵਿੱਚ, ਪਰ ਮੈਨੂੰ ਲੱਗਦਾ ਜਿੰਨੀ ਗਹਿਰਾਈ ਜਾਂ ਫਿਰ ਜਿੰਨੀ ਡੂੰਘਾਈ ਸੀਗੀ ਨਾ ਪੁਰਾਣੇ ਸ਼ਬਦਾਂ ਦੇ ਵਿੱਚ, ਤੁਸੀਂ ਦੇਖੋ ਨਾ ਹਜ਼ਰਤ ਸ਼ਬਦ ਕਿੰਨਾ ਸੋਹਣਾ ਸ਼ਬਦ ਹੈ, ਅਤੇ ਸਾਫ਼ ਪਤਾ ਲੱਗਦਾ ਕਿ ਬਹੁਤ ਡਿਗਨਿਟਰੀ ਵਰਡ ਹੈ, ਬਹੁਤ ਜ਼ਿਆਦਾ ਰਿਸਪੈਕਟਫੁਲ ਵਰਡ ਹੈ ਜਦੋਂ ਅਸੀਂ ਕਹਿੰਦੇ ਹਾਂ ਹਜ਼ਰਤ।
0: ਔਰ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਅਸੀਂ ਨੋਰਮਲ ਸਿਕਸ਼ਿਤ ਕੁਛ ਵਰਡਸ ਨੂੰ ਬੋਲਦੇ ਹਾਂ ਤਾਂ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਹੈ ਨਾ, ਇੱਦਾਂ ਲੱਗਦਾ ਕਿ ਹਾਂ ਇਹ ਤਾਂ ਸਭ ਯੂਜ਼ ਕਰਦੇ ਆ। ਬਟ ਇੱਕ ਹਜ਼ਰਤ ਜਿਹੜਾ ਸ਼ਬਦ ਹੈ ਨਾ, ਉਹ ਇੱਕ ਤੁਹਾਡੇ ਵਿੱਚ ਅਦਬ ਤਹਿਜ਼ੀਬ ਜਿਹਾ ਲਿਆ ਦਿੰਦਾ। ਜਦੋਂ ਤੁਸੀਂ ਇਸ ਸ਼ਬਦ ਨੂੰ ਯੂਜ਼ ਕਰੋਗੇ ਨਾ, ਤਾਂ ਓਬਵੀਅਸ ਹੈ ਸਾਰੇ ਤੁਹਾਨੂੰ ਨੋਟਿਸ ਜ਼ਰੂਰ ਕਰਨਗੇ ਕਿ ਹਾਂ ਇਹ ਕੁਛ ਅਲੱਗ ਹੈ, ਇਹਨੇ ਕੁਛ ਅਲੱਗ ਯੂਜ਼ ਕੀਤਾ। ਸੋ ਇਹਦਾ ਮਤਲਬ ਇਹੀ ਹੈ ਕਿ ਸਾਡਾ ਮੇਨ ਮਕਸਦ ਇਹ ਹੁੰਦਾ ਕਿ ਤੁਹਾਨੂੰ ਰੋਜ਼ ਇੱਕ ਨਵੇਂ ਸ਼ਬਦ ਨਾਲ ਮਿਲਵਾਉਣਾ, ਉਸ ਸ਼ਬਦ ਦਾ ਮਤਲਬ ਦੱਸਣਾ, ਔਰ ਤੁਸੀਂ ਆਪਣੀ ਵੋਕੈਬਲਰੀ ਦੇ ਵਿੱਚ ਉਹਨੂੰ ਯੂਜ਼ ਕਰੋ, ਅਤੇ ਬਸ ਇੱਦਾਂ ਹੀ ਤੁਸੀਂ ਨਾਮ ਬਣਾਉਂਦੇ ਰਹੋ। ਅਤੇ ਇੱਕ ਚੀਜ਼ ਕਹਾਂਗੀ, ਹੁਣ ਹਜ਼ਰਤ, ਹੁਣ ਵਕਤ ਹੋ ਗਿਆ ਹੈ ਉਸ ਸ਼ਬਦ, ਉਸ ਖੂਬਸੂਰਤ ਨਗਮੇ ਦਾ ਜਿਸ ਨੂੰ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਨਗਮਾ ਸੁਣਾ ਦਿੰਦੇ ਹਾਂ ਜੀ ਤੁਹਾਨੂੰ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੂ ਵਾਣੀ। ਤਾਂ ਦੋਸਤੋ ਫਿਲਹਾਲ ਵੇਲਾ ਹੋ ਗਿਆ ਕਿ ਹੁਣ ਅਸੀਂ ਅੱਗੇ ਵੱਧਦੇ ਹਾਂ ਸਾਡੇ ਅਗਲੇ ਸੈਗਮੈਂਟ ਯਾਨੀ ਕਿ ਵੱਖਰਾ ਸਵੈਗ ਦੇ ਵੱਲ।
1: ਜੀ ਦੋਸਤੋ, ਵੱਖਰਾ ਸਵੈਗ ਸੈਗਮੈਂਟ ਸ਼ੁਰੂ ਹੋ ਗਿਆ ਹੈ। ਸੋ ਆਈ ਨੋ ਤੁਹਾਨੂੰ ਸਾਰਿਆਂ ਨੂੰ ਫੈਸ਼ਨ ਬਹੁਤ ਜ਼ਿਆਦਾ ਪਸੰਦ ਹੈ, ਸਭ ਨੂੰ ਪਸੰਦ ਹੈ ਕਿ ਅਸੀਂ ਟਿਪ ਟੋਪ ਹੋ ਕੇ ਰਹੀਏ, ਕਿਤੇ ਵੀ ਜਾਈਏ ਤਾਂ ਮਜ਼ਾ ਆਉਂਦਾ। ਬਟ ਫਿਲਹਾਲ ਸਾਨੂੰ ਲੱਗਦਾ ਕਿ 6 ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਅਤੇ ਵਕੇਸ਼ਨ ਸਭ ਪਲੈਨ ਕਰ ਰਹੇ ਹੋਣਗੇ ਕਿ ਅਸੀਂ ਕਿਤੇ ਜਾਈਏ। ਬਟ ਇੱਕ ਪ੍ਰੋਬਲਮ ਹੁੰਦੀ ਹੈ, ਅਸੀਂ ਵਕੇਸ਼ਨ 'ਤੇ ਜਾਈਏ 4-5 ਦਿਨ ਜਾਣਾ ਹੁੰਦਾ, ਬਟ ਅਸੀਂ ਇਸ ਪੂਰੀ

0: ਵਾਰਡਰੋਬ ਤੇ ਨਾਲ ਨਹੀਂ ਲੈ ਕੇ ਜਾ ਸਕਦੇ, ਸੋ ਅਸੀਂ ਸਾਨੂੰ ਪਤਾ ਕਿ ਤੁਹਾਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਫੇਸ ਕਰਨੀ ਪੈਂਦੀ ਹੋਏਗੀ, ਸੋ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਥੋੜ੍ਹੇ ਵਕੇਸ਼ਨ ਫੈਸ਼ਨ ਟਿਪਸ ਜਾਂ ਹੈਕ ਕਹਿ ਦਿੰਦੇ ਹਾਂ ਅਸੀਂ, ਸੋ ਸਟਾਰਟ ਕਰਦੇ ਹਾਂ।
1: ਬਿਲਕੁਲ ਦੀਕਸ਼ਾ, ਤਾਂ ਦੋਸਤੋ ਅਸੀਂ ਜਦੋਂ ਗੱਲ ਕਰਦੇ ਹਾਂ ਘੁੰਮਣ ਫਿਰਨ ਦੇ, ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਜਦੋਂ ਟਰੈਵਲ ਕਰਨਾ ਹੈ ਤਾਂ ਟਰੈਵਲ ਦੇ ਵਿੱਚ ਜੇਕਰ ਅਸੀਂ ਕੋਸ਼ਿਸ਼ ਕਰੀਏ ਥੋੜ੍ਹੇ ਈਜ਼ੀ ਕੱਪੜੇ, ਥੋੜ੍ਹੇ ਲੂਜ਼ ਕੱਪੜੇ ਜੇਕਰ ਅਸੀਂ ਨਾ ਵੇਅਰ ਕਰਾਂਗੇ ਤਾਂ ਮੈਨੂੰ ਲੱਗਦਾ ਦੀਕਸ਼ਾ ਜਿਹੜਾ ਸਾਡਾ ਟਰੈਵਲ ਹੈ, ਜਿਹੜਾ ਸਾਡਾ ਸਫ਼ਰ ਹੈ, ਈਜ਼ੀ ਰਹੇਗਾ, ਅਸੀਂ ਤੰਗ ਨਹੀਂ ਹੋਵਾਂਗੇ। ਜਾਂ ਫਿਰ ਨਾ ਜਦੋਂ ਅਸੀਂ ਤੰਗ ਹੋ ਕੇ ਅਸੀਂ ਬੈਠਦੇ ਹਾਂ ਜਾਂ ਫਿਰ ਟਾਈਟ ਜੀਨਸ ਪਾਉਂਦੇ ਹਾਂ, ਸ਼ਰਟਸ ਪਾਉਂਦੇ ਹਾਂ, ਹੈਵੀ ਜੈਕਟਸ ਪਾਉਂਦੇ ਹਾਂ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਬਾਡੀ ਹੈ ਨਾ ਇਰੀਟੇਟ ਹੁੰਦੀ ਹੈ, ਜਿਸ ਦੇ ਕਾਰਨ ਜਿਹੜਾ ਸਾਡਾ ਟਰੈਵਲ ਦਾ ਮਜ਼ਾ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਸੈਕਰੀਫਾਈਸ ਜ਼ਰੂਰ ਹੁੰਦਾ।
0: ਬਿਲਕੁਲ, ਅੱਜ ਕੱਲ੍ਹ ਅਸੀਂ ਗੱਲ ਕਰੀਏ ਤਾਂ ਓਵਰ ਸਾਈਜ਼ ਜਿਹੜੀਆਂ ਸ਼ਰਟਸ ਨੇ, ਠੀਕ ਹੈ, ਜੀਨਸ ਨੇ ਜਾਂ ਟਰਾਊਜ਼ਰਸ ਨੇ, ਅੱਜ ਕੱਲ੍ਹ ਜ਼ਿਆਦਾ ਉਹ ਅੱਛੇ ਲੱਗਦੇ ਆ। ਅਸੀਂ ਜਦੋਂ ਏਅਰਪੋਰਟ 'ਤੇ ਅਸੀਂ ਕਿਸੇ ਹੋਰ ਐਕਟਰਸ ਨੂੰ ਵੀ ਦੇਖਦੇ ਹਾਂ ਤਾਂ ਹਮੇਸ਼ਾ ਉਹਨਾਂ ਨੂੰ ਦੇਖਦੇ ਕਿ ਉਹ ਜਦੋਂ ਵੀ ਟਰੈਵਲ ਕਰਦੇ ਆ ਨਾ, ਜਾਂ ਫਿਰ ਉਹਨਾਂ ਨੇ ਜਿਸ ਦਿਨ ਜਾਣਾ ਹੁੰਦਾ ਟਰੈਵਲ ਡੇ ਹੁੰਦਾ ਉਹਨਾਂ ਦਾ ਸ਼ੁਰੂ, ਤਾਂ ਇੱਕ ਉਹ ਕੈਜੂਅਲ ਵੇਅਰ ਦੇ ਵਿੱਚ ਹੁੰਦੀਆਂ ਨੇ, ਸੋ ਬੜੇ ਅੱਛੇ ਉਹ ਫਿਟਸ ਹੁੰਦੇ ਆ ਅਤੇ ਮਜ਼ਾ ਵੀ ਆਉਂਦਾ ਉਹਨਾਂ ਨੂੰ ਦੇਖ ਕੇ। ਤਾਂ ਤੁਸੀਂ ਵੀ ਉਹਨੂੰ ਮੈਨੂੰ ਲੱਗਦਾ ਕਿ ਕਰ ਸਕਦੇ ਹੋ ਔਰ ਪਾ ਸਕਦੇ ਹੋ ਕੈਜੂਅਲ ਟ੍ਰਿਪਸ, ਔਰ ਮੈਨੂੰ

0: ਜੀਨਸ ਨੇ ਜਾਂ ਟਰਾਊਜ਼ਰਸ ਨੇ ਅੱਜ ਕੱਲ੍ਹ ਜ਼ਿਆਦਾ ਉਹ ਅੱਛੇ ਲੱਗਦੇ ਆ। ਅਸੀਂ ਜਦੋਂ ਏਅਰਪੋਰਟ 'ਤੇ ਅਸੀਂ ਕਿਸੇ ਹੋਰ ਐਕਟਰੈਸ ਨੂੰ ਵੀ ਦੇਖਦੇ ਹਾਂ ਤਾਂ ਹਮੇਸ਼ਾ ਉਹਨਾਂ ਨੂੰ ਦੇਖਦਾ ਕਿ ਉਹ ਜਦੋਂ ਵੀ ਟਰੈਵਲ ਕਰਦੇ ਆ ਨਾ, ਜਾਂ ਫਿਰ ਉਹਨਾਂ ਨੇ ਜਿਸ ਦਿਨ ਜਾਣਾ ਹੁੰਦਾ ਟਰੈਵਲ ਡੇ ਹੁੰਦਾ ਉਹਨਾਂ ਦਾ ਸ਼ੁਰੂ, ਤਾਂ ਇੱਕ ਉਹ ਕੈਜੂਅਲ ਵੇਅਰ ਦੇ ਵਿੱਚ ਹੁੰਦੀਆਂ ਨੇ, ਸੋ ਬੜੇ ਅੱਛੇ ਉਹ ਫਿਟਸ ਹੁੰਦੇ ਆ ਅਤੇ ਮਜ਼ਾ ਵੀ ਆਉਂਦਾ ਉਹਨਾਂ ਨੂੰ ਦੇਖ ਕੇ। ਤਾਂ ਤੁਸੀਂ ਵੀ ਉਹਨੂੰ ਮੈਨੂੰ ਲੱਗਦਾ ਕਿ ਕਰ ਸਕਦੇ ਹੋ ਔਰ ਪਾ ਸਕਦੇ ਹੋ ਕੈਜੂਅਲ ਟ੍ਰਿਪਸ। ਔਰ ਮੈਨੂੰ ਲੱਗਦਾ ਕਿ ਹੁਣ ਵਿਹਲਾ ਹੋ ਗਿਆ ਕਿ ਇੱਕ ਇਹਨਾਂ ਨੂੰ ਗੀਤ ਸੁਣਾ ਦਈਏ।
1: ਜੀ ਬਿਲਕੁਲ, ਗੀਤ ਤਾਂ ਸੁਣਾਵਾਂਗੇ ਪਰ ਗੀਤ ਤੋਂ ਬਾਅਦ ਹੋਰ ਫੈਸ਼ਨ ਟਿਪਸ ਅਸੀਂ ਜ਼ਰੂਰ ਲੈ ਕੇ ਆਵਾਂਗੇ। ਤੁਸੀਂ ਕੀ ਕਰਨਾ, ਜੁੜੇ ਰਹਿਣਾ ਸਾਡੇ ਨਾਲ, ਯਾਨੀ ਕਿ ਆਪਣੇ ਪਸੰਦੀਦਾ ਪ੍ਰੋਗਰਾਮ ਯੁਵ ਬਾਣੀ ਦੇ ਨਾਲ।

0: FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਵੱਖਰਾ ਸਵੈਗ। ਸੋ ਮੰਨਦੇ ਹਾਂ ਅਸੀਂ ਘੁੰਮਣ ਫਿਰਨ ਜਾ ਰਹੇ ਹਾਂ ਅਤੇ ਬਹੁਤ ਸਾਰੇ ਅਸੀਂ ਸੋਚਿਆ ਹੋਏਗਾ ਕਿ ਅਸੀਂ ਇਹ ਪਿਕਚਰਸ ਕਲਿੱਕ ਕਰਵਾਉਣੀ ਹੈ, ਇਹ ਵਾਲੇ ਆਊਟਫਿਟ ਵੇਅਰ ਕਰਾਂਗੇ, ਬਟ ਇੱਕ ਗੱਲ ਦਾ ਹੋਰ ਜ਼ਰੂਰ ਧਿਆਨ ਰੱਖਣਾ ਹੈ ਕਿ ਅਸੀਂ ਘੁੰਮ ਫਿਰ ਉਦੋਂ ਹੀ ਸਕਦੇ ਹਾਂ ਜਦੋਂ ਸਾਡੀ ਸਿਹਤ ਵਧੀਆ ਹੋਏਗੀ, ਅਤੇ ਹੈਲਥ ਦਾ ਧਿਆਨ ਤੁਸੀਂ ਬਹੁਤ ਜ਼ਿਆਦਾ ਰੱਖਣਾ, ਫਿਰ ਹੀ ਤੁਸੀਂ ਫੈਸ਼ਨ ਵੀ ਫੋਲੋ ਕਰ ਸਕਦੇ ਹੋ।
1: ਬਿਲਕੁਲ ਦੀਕਸ਼ਾ, ਕਿਉਂਕਿ ਜਦੋਂ ਵੀ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਨਾ ਕਿ ਅਸੀਂ ਘੁੰਮਣ ਜਾ ਰਹੇ ਹਾਂ, ਤਾਂ ਇੱਕ ਮੈਨੂੰ ਲੱਗਦਾ ਪੂਰੀ ਨਾ ਦਿਮਾਗ ਦੇ ਵਿੱਚ ਇੱਕ ਸਾਈਕਲ ਦੌੜਦਾ ਕਿ ਅਸੀਂ ਕਿਹੜੇ ਕੱਪੜੇ ਉੱਥੇ ਪਾਵਾਂਗੇ, ਕਿਹੜੇ ਕੱਪੜੇ ਮੈਨੂੰ ਉੱਥੇ ਸੂਟ ਕਰਨਗੇ, ਕਿ ਕਿਹੜੀ ਇੱਦਾਂ ਦੀ ਮੈਂ ਫੋਟੋ ਉੱਥੇ ਜਾ ਕੇ ਖਿਚਾਵਾਂ ਕਿ ਮੇਰੀ ਜਿਹੜੀ ਇੰਸਟਾਗ੍ਰਾਮ 'ਤੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਨੇ ਉੱਥੇ ਜ਼ਿਆਦਾ ਲਾਈਕਸ ਹਨ। ਦੋਸਤੋ, ਇਹ ਤਾਂ ਚਲੋ ਸੈਕੰਡਰੀ ਗੱਲਾਂ ਨੇ, ਪਰ ਜੇਕਰ ਤੁਸੀਂ ਕਿਤੇ ਜਾ ਰਹੇ ਹੋ, ਚਾਹੇ ਕੋਈ ਗਰਮੀ ਵਾਲੀ ਜਗ੍ਹਾ ਜਾਂ ਫਿਰ ਸਰਦੀ ਵਾਲੀ ਜਗ੍ਹਾ, ਤਾਂ ਦੀਕਸ਼ਾ ਮੈਨੂੰ ਲੱਗਦਾ ਕਿ ਉਸ ਜਗ੍ਹਾ ਦੇ ਹਿਸਾਬ ਦੇ ਨਾਲ ਜੇਕਰ ਅਸੀਂ ਆਪਣਾ ਬੈਗ ਪੈਕ ਕਰੀਏ, ਕੱਪੜੇ ਪੈਕ ਕਰੀਏ, ਬੂਟਸ ਪੈਕ ਕਰੀਏ, ਤਾਂ ਮੈਨੂੰ ਲੱਗਦਾ ਜਿਹੜਾ ਤੁਹਾਡਾ ਟਰੈਵਲ ਹੈ ਉਹ ਤਾਂ ਵਧੀਆ ਰਹੇਗਾ, ਨਾਲ ਹੀ ਨਾਲ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉੱਥੇ ਜਾ ਕੇ ਘੁੰਮਣ ਦਾ, ਉਹ ਵੀ ਕਾਫੀ ਜ਼ਿਆਦਾ ਵਧੀਆ ਰਹੇਗਾ।
0: ਬਿਲਕੁਲ, ਅਗਰ ਅਸੀਂ ਡੇ ਆਊਟ ਦੀ ਗੱਲ ਕਰੀਏ ਤਾਂ ਗਰਲਜ਼ ਲਈ ਮੈਂ ਟਿਪ ਲੈ ਕੇ ਆਈ ਹਾਂ, ਤੁਸੀਂ ਕੋਈ ਸੂਟ ਵੇਅਰ ਕਰ ਸਕਦੇ ਹੋ ਨੋਰਮਲ, ਜਾਂ ਤੁਸੀਂ ਕੋਈ ਜੀਨ ਵੇਅਰ ਕਰ ਸਕਦੇ ਹੋ, ਕਰੋਪ ਟੋਪ ਵੇਅਰ ਕਰ ਸਕਦੇ ਹੋ, ਥੋੜ੍ਹੀ ਜਿਹੀ ਅਸੈਸਰੀ ਵੀ ਕਰ ਸਕ ਮਤਲਬ ਯੂਜ਼ ਕਰ ਸਕਦੇ ਹੋ, ਚਾਹੇ ਤੁਸੀਂ ਗੋਗਲਸ ਲਗਾ ਲਓ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਉਹ ਨਾ ਇੱਕ ਤੁਹਾਡੀ ਲੁੱਕ ਨੂੰ ਇਨਹਾਂਸ ਕਰ ਦਿੰਦਾ। ਫਿਰ ਤੁਸੀਂ ਸ਼ੂਜ਼, ਮੈਂ ਸੱਚ ਇੱਕ ਕਹੂੰਗੀ ਕਿ ਤੁਸੀਂ ਕੁੜੀਆਂ ਨੂੰ ਤਾਂ ਇਹ ਹੁੰਦਾ ਕਿ ਮੈਂ ਆਪਣੇ ਹਰ ਇੱਕ ਆਊਟਫਿਟ ਦੇ ਨਾਲ ਅਲੱਗ ਅਲੱਗ ਸ਼ੂਜ਼ ਵੇਅਰ ਕਰਾਂ, ਅਗਰ ਮੈਂ ਸੂਟ ਪਾ ਰਹੀ ਹਾਂ ਤਾਂ ਪੰਜਾਬੀ ਜੁੱਤੀ ਪਾਵਾਂ, ਅਗਰ ਮੈਂ ਜੀਨ ਪਾ ਰਹੀ ਹਾਂ ਤਾਂ ਮੈਂ ਕੋਈ ਹੀਲ ਪਾਵਾਂ ਜਾਂ ਸ਼ੂਜ਼ ਪਾਵਾਂ। ਸੋ ਅਸੀਂ ਸਭ ਕੁਛ ਤਾਂ ਨਾਲ ਨਹੀਂ ਲੈ ਕੇ ਜਾ ਸਕਦੇ, ਸੋ ਅਸੀਂ ਕਰ ਸਕਦੇ ਹਾਂ ਕਿ ਜਿਵੇਂ ਬਲੈਕ ਐਂਡ ਵਾਈਟ ਸ਼ੂਜ਼ ਲੈ ਕੇ ਜਾ ਸਕਦੇ ਹਾਂ, ਕਿਉਂਕਿ ਉਹ ਹਰ ਇੱਕ ਆਊਟਫਿਟ ਦੇ ਨਾਲ ਤੁਹਾਡੇ ਚੱਲ ਜਾਂਦਾ। ਤੁਸੀਂ ਇੱਕ ਹੀਲ ਰੱਖ ਸਕਦੇ ਹੋ ਨਾਲ ਆਪਣੇ, ਉਹ ਤੁਸੀਂ ਅਗਰ ਈਵਨਿੰਗ ਦੇ ਵਿੱਚ ਕੋਈ ਕੈਫੇ ਐਕਸਪਲੋਰ ਕਰ ਰਹੇ ਹੋ, ਤੁਸੀਂ ਡਰੈਸ ਵੇਅਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਦੇ ਨਾਲ ਹੀਲ ਵੇਅਰ ਕਰ ਸਕਦੇ ਹੋ। ਥੋੜ੍ਹੀ ਜਿਹੀ ਅਸੈਸਰੀ ਲੈ ਕੇ ਜਾਓ, ਬੜੀ ਮਿਨੀਮਲ ਜੀ, ਜ਼ਿਆਦਾ ਤੁਹਾਨੂੰ ਮਤਲਬ ਭਾਰ ਵੀ ਨਾ ਚੱਕਣਾ ਪਵੇ, ਕਿਉਂਕਿ ਅਸੀਂ ਲਗੇਜ ਆਪਣਾ ਤਿਆਰ ਕਰਾਂਗੇ ਤਾਂ ਚੱਕਣੇ ਵੀ ਤਾਂ ਸਾਨੂੰ ਹੀ ਪੈਣਾ। ਸੋ ਇਸ ਚੀਜ਼ਾਂ ਦਾ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਿਹੜਾ ਧਿਆਨ ਰੱਖਣਾ ਚਾਹੁੰਦਾ। ਦੂਸਰੀ ਸ਼ਿਕਸ਼ਿਤ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿ ਅਸੀਂ ਕੁੜੀਆਂ ਦਾ ਤਾਂ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਮੇਕਅਪ ਰੱਖ ਲਈਏ, ਸਾਡਾ ਸਕਿਨ ਕੇਅਰ ਹੁੰਦਾ, ਠੀਕ ਆ, ਸ਼ੂਜ਼ ਅਸੀਂ ਅਲੱਗ ਅਲੱਗ ਰੱਖੀਏ, ਡਰੈਸਿਸ ਆਪਾਂ ਅਲੱਗ ਅਲੱਗ ਰੱਖੀਏ। ਬੋਇਜ਼ ਜਦੋਂ ਆਪਣੀ ਪੈਕਿੰਗ ਕਰਦੇ ਆ ਤਾਂ ਉਹ ਕੀ ਸੋਚਦੇ ਆ, ਉਹਨਾਂ ਨੂੰ ਵੀ ਇਹ ਹੁੰਦਾ ਕਿ ਅਸੀਂ ਵੀ ਅਲੱਗ ਅਲੱਗ ਚੀਜ਼ਾਂ ਰੱਖੀਏ।
1: ਦੇਖੋ, ਮੈਨੂੰ ਲੱਗਦਾ ਜ਼ਿਆਦਾ ਚੀਜ਼ਾਂ ਤਾਂ ਨਹੀਂ, ਅਸੀਂ ਜਿਹੜੇ ਬੋਇਜ਼ ਹੁੰਦੇ ਨੇ ਜ਼ਿਆਦਾ ਚੀਜ਼ਾਂ ਵੱਲ ਨਹੀਂ ਧਿਆਨ ਦਿੰਦੇ, ਪਰ ਮੈਨੂੰ ਲੱਗਦਾ ਜਿਹੜੀ ਟੀ ਸ਼ਰਟ ਸ਼ਰਟ ਜਾਂ ਫਿਰ ਜੈਕਟਸ ਨੇ, ਯਾਨੀ ਕਿ ਅਪਰ ਜਿਹੜਾ ਪੋਰਸ਼ਨ ਹੈ, ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਅਸੀਂ ਉਸ ਦੇ ਵਿੱਚ ਜ਼ਰੂਰ ਵਰਾਇਟੀ ਕਿਤੇ ਨਾ ਕਿਤੇ ਰੱਖੀਏ। ਪਰ ਮੈਨੂੰ ਲੱਗਦਾ ਜੇਕਰ ਅਸੀਂ ਸ਼ੂਜ਼ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਮੇਰੇ ਵਰਗੇ ਜਿਹੜੇ ਸਾਡੇ ਮੇਰੇ ਸਰੋਤੇ, ਮੇਰੇ ਦੋਸਤ, ਮੇਰੇ ਸੁਣ ਰਹੇ ਨੇ, ਮੈਨੂੰ ਲੱਗਦਾ ਇੱਕ ਜੋੜੀ ਲਈ ਉਹਨਾਂ ਲਈ ਮੋਰ ਦੈਨ ਇਨਫ ਹੁੰਦੀ ਹੈ ਇਸ ਸਫ਼ਰ ਦੇ ਲਈ ਜਾਂ ਫਿਰ ਕਿਤੇ ਵੀ ਜਦੋਂ ਘੁੰਮਣ ਜਾਂਦੇ ਨੇ।
0: ਅਤੇ ਨਹੀਂ, ਬਟ ਗਰਲਜ਼ ਤਾਂ ਮੈਨੂੰ ਲੱਗਦਾ ਉਹ ਇਸ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕਰਦੇ, ਉਹਨਾਂ ਲਈ ਫੈਸ਼ਨ ਹੈ, ਜਿੱਥੇ ਫੈਸ਼ਨ ਹੈ ਉੱਥੇ ਗਰਮੀ ਤਾਂ ਉਹਨਾਂ ਨੂੰ ਦਿਖਦੀ ਹੀ ਨਹੀਂ ਹੈ। ਇਸ ਗੱਲੋਂ ਫਿਰ ਮੈਂ ਕਹਾਂਗੀ ਕਿ ਮੁੰਡੇ ਜ਼ਿਆਦਾ ਸਿਆਣੇ ਹੁੰਦੇ ਆ।
1: ਜੀ ਬਿਲਕੁਲ। ਸੋ ਦੀਕਸ਼ਾ, ਜੇਕਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਜੇਕਰ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਘੁੰਮਣਾ ਚਾਹੁੰਦੇ ਹੋ, ਤਾਂ ਜੇਕਰ ਇਸ ਛੋਟੀ ਟਿਪਸ ਨੂੰ ਜਾਂ ਫਿਰ ਟ੍ਰਿਕਸ ਨੂੰ ਜੇਕਰ ਤੁਸੀਂ ਆਪਣੇ ਟਰੈਵਲ ਰੂਟੀਨ ਦੇ ਵਿੱਚ ਅਪਣਾਓਗੇ ਤਾਂ ਮੈਨੂੰ ਲੱਗਦਾ ਜਿਹੜਾ ਤੁਹਾਡਾ ਸਫ਼ਰ ਹੈ ਉਹ ਤਾਂ ਵਧੀਆ ਲੰਘੇਗਾ, ਨਾਲ ਹੀ ਨਾਲ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਰਾਮ ਦੇ ਨਾਲ ਮੌਜ ਦੇ ਨਾਲ ਤੁਸੀਂ ਉਸ ਜਗ੍ਹਾ ਨੂੰ ਵੀ ਐਕਸਪਲੋਰ ਕਰ ਸਕਦੇ ਹੋ ਅਤੇ ਆਪਣੇ ਫੈਮਿਲੀ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਇੱਕ ਕੁਆਲਿਟੀ ਟਾਈਮ ਸਪੈਂਡ ਕਰ ਸਕਦੇ ਹੋ।
0: ਹੋਰ ਵੀ ਤੁਹਾਨੂੰ ਟਿਪਸ ਦੇਵਾਂਗੇ, ਪਰ ਮੈਨੂੰ ਲੱਗਦਾ ਫਿਲਹਾਲ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਐਂਟਰਟੇਨ ਵੀ ਕਰ ਦਈਏ। ਗਾਣਾ ਸੁਣਨਾ ਬਣਦਾ, ਤੁਸੀਂ ਇਹ ਗਾਣਾ ਸੁਣ ਕੇ ਆਓ ਅਤੇ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ।

0: FM ਬੈਂਡ 106.7 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੁਵ ਵਾਣੀ। ਸੋ ਆਓ ਵੱਧਦੇ ਹਾਂ ਸਾਡੇ ਅਗਲੇ ਸੈਗਮੈਂਟ ਯਾਨੀ ਕਿ ਦਿਮਾਗੀ ਦੰਗਲ ਵੱਲ। ਸੋ ਦੋਸਤੋ, ਇਹ ਸੈਗਮੈਂਟ ਇਦਾਂ ਦਾ ਹੈ ਜਿਸ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਤੇ ਬਣ ਸਕਦੇ ਹੋ ਸਾਡੇ ਨਾਲ, ਸਾਡੇ ਯੁਵ ਵਾਣੀ ਪਰਿਵਾਰ ਦਾ ਹਿੱਸਾ। ਕਰਨਾ ਕੀ ਹੈ ਜੀ, ਅਸੀਂ ਤੁਹਾਡੇ ਤੋਂ ਇੱਕ ਸਿੰਪਲ ਜੀ ਬੁਝਾਰਤ ਜਾਂ ਫਿਰ ਇੱਕ ਟੰਗ ਟਵਿਸਟਰ ਪੁੱਛਾਂਗੇ। ਜੇਕਰ ਤੁਸੀਂ ਉਸ ਦਾ ਸਹੀ ਜਵਾਬ ਦੇ ਦਿੰਦੇ ਹੋ ਤਾਂ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੇ ਬਣ ਸਕਦੇ ਹੋ ਆਪਣੇ ਪਸੰਦੀਦਾ ਪ੍ਰੋਗਰਾਮ ਯਾਨੀ ਕਿ ਯੁਵ ਵਾਣੀ ਦਾ ਹਿੱਸਾ।
1: ਬਸ ਫਿਰ ਇੰਤਜ਼ਾਰ ਕਿਸ ਗੱਲ ਦਾ ਕਰ ਰਹੇ ਹੋ? ਬਸ ਆਪਣੇ ਫੋਨ ਉਠਾਓ ਔਰ ਨੰਬਰ ਡਾਇਲ ਕਰ ਲਓ। ਇੱਕ ਵਾਰੀ ਅਸੀਂ ਫਿਰ ਰਿਪੀਟ ਕਰ ਦਿੰਦੇ ਹਾਂ, 01812341474। ਔਰ ਮੈਂ ਕਹਿੰਦੀ ਹਾਂ ਕਿ ਤੁਸੀਂ ਸਾਡੇ ਸਾਰੇ ਸਾਰੇ ਸਵਾਲਾਂ ਦਾ ਜਵਾਬ ਦੇਣਾ ਹੈ ਅਤੇ ਅਸੀਂ ਤੁਹਾਨੂੰ ਬਣਾ ਦੇਣਾ ਹੈ ਜੀ ਦਿਮਾਗੀ ਦੰਗਲ ਸੈਗਮੈਂਟ ਦਾ ਵਿਨਰ। ਅਤੇ ਬਸ ਅਸੀਂ ਇੱਕ ਗਾਣਾ ਪਲੇ ਕਰਨ ਲੱਗੇ ਹਾਂ, ਤੁਹਾਨੂੰ ਚੈਲੇਂਜ ਕਰ ਰਹੇ ਹਾਂ ਜੀ, ਤੁਸੀਂ ਰੈਡੀ ਹੋ ਜਾਓ। ਬਸ ਟੰਗ ਟਵਿਸਟਰਸ ਦੇ ਕੁਸ਼ਚਨ ਆ ਰਹੇ ਆ ਬਸ ਤੁਹਾਡੇ ਕੋਲ।

0: ਸੋ ਦੋਸਤੋ, ਗਾਣੇ ਤੋਂ ਪਹਿਲਾਂ ਅਸੀਂ ਗੱਲ ਕਰੇ ਸੀਗੇ ਦਿਮਾਗੀ ਦੰਗਲ ਸੈਗਮੈਂਟ ਦੇ ਬਾਰੇ, ਜਿਸ ਦੇ ਵਿੱਚ ਇੱਕ ਬੜੀ ਆਸਾਨ ਜੀ ਤੁਹਾਡੇ ਲਈ ਬੁਝਾਰਤ ਲੈ ਕੇ ਆਏ ਹਾਂ, ਅਤੇ ਜੇਕਰ ਤੁਹਾਨੂੰ ਇਸ ਦਾ ਜਵਾਬ ਪਤਾ ਜਾਂ ਫਿਰ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਜੁੜਨਾ, ਕਰਨਾ ਕੀ ਹੈ ਜੀ, 01 81 23 174 ਨੰਬਰ ਨੂੰ ਡਾਇਲ ਕਰਨਾ, ਜਾਂ ਫਿਰ ਸਾਡੇ ਫੇਸਬੁੱਕ ਮੈਸੇਂਜਰ ਪੇਜ ਯਾਨੀ ਕਿ ਆਕਾਸ਼ਵਾਣੀ ਜਲੰਧਰ ਦੇ ਉੱਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਸੋ ਦੀਕਸ਼ਾ, ਅੱਜ ਦੀ ਜਿਹੜੀ ਸਾਡੀ ਪਹਿਲੀ ਬੁਝਾਰਤ ਹੈ ਉਹ ਇਹ ਹੈ ਜੀ, ਬੋਲਦਾ ਨਹੀਂ ਪਰ ਸਭ ਕੁਝ ਦੱਸਦਾ ਹੈ, ਚੱਲਦਾ ਨਹੀਂ ਪਰ ਸਭ ਨੂੰ ਰਾਹ ਦਿਖਾਉਂਦਾ ਹੈ। ਸੋ ਮੈਨੂੰ ਲੱਗਦਾ ਦੀਕਸ਼ਾ ਜਿਸ ਹਿਸਾਬ ਦੇ ਨਾਲ,
1: ਮੈਨੂੰ ਤਾਂ ਪਤਾ ਲੱਗ ਗਿਆ ਜੀ ਕਿਹੜਾ ਹੈ, ਔਰ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਪਤਾ ਲੱਗ ਹੀ ਜਾਏਗਾ ਕਿ ਇਹਦਾ ਮਤਲਬ ਕੀ ਹੈ, ਔਰ ਆਪਾਂ ਐਕਸਾਈਟਿਡ ਵੀ ਹਾਂ ਕਿ ਤੁਸੀਂ ਫਟਾਫਟ ਸਾਨੂੰ ਕਾਲ ਲਗਾਓ। ਇਸ ਲਈ ਫਿਰ ਤੁਹਾਨੂੰ ਨੰਬਰ ਪਤਾ ਹੋਣਾ ਚਾਹੀਦਾ, ਅਤੇ ਤੁਸੀਂ ਨੰਬਰ ਨੋਟ ਕਰ ਲਓ, 01 81 23 42 174, ਔਰ ਤੁਸੀਂ ਸਾਨੂੰ ਜਵਾਬ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਵੀ ਦੇ ਸਕਦੇ ਹੋ। ਆਕਾਸ਼ਵਾਣੀ ਦੇ ਨਾਮ ਤੋਂ ਸਾਡੇ ਪੇਜ ਬਣਿਆ ਹੋਇਆ ਫੇਸਬੁੱਕ 'ਤੇ, ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ। ਬਸ ਅਸੀਂ ਵੇਟ ਕਰਦੇ ਹਾਂ ਤੁਹਾਡੇ ਜਵਾਬ ਦਾ, ਔਰ ਦੇਖਦੇ ਹਾਂ ਤੁਸੀਂ ਇਹ ਚੈਲੇਂਜ ਐਕਸੈਪਟ ਕਰਦੇ ਹੋ ਕਿ ਨਹੀਂ।

0: ਲਓ ਜੀ ਦੋਸਤੋ, ਗਾਣੇ ਤੋਂ ਪਹਿਲਾਂ ਇੱਕ ਤੁਹਾਡੇ ਕੋਲੋਂ ਬੜੀ ਆਸਾਨ ਜੀ ਬੁਝਾਰਤ ਪੁੱਛੀ ਸੀਗੀ, ਜਿਸ ਦਾ ਜਵਾਬ ਲੈ ਕੇ ਸਾਡੇ ਕੋਲ ਹਾਜ਼ਰ ਨੇ ਸਾਡੇ ਅਗਲੇ ਲਿਸਨਰ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਮੇ ਜੁਗਵਾਨੀ ਸੇ ਪਿਆਰ ਕਿਤਨਾ ਯੇ ਤੋ ਹਮ ਨਹੀਂ ਜਾਣਤੇ, ਮਗਰ ਕਿਆ ਕਰੇ ਹਮ ਜੀ ਨਹੀਂ ਸਕਤੇ ਜੁਗਵਾਨੀ ਪ੍ਰੋਗਰਾਮ ਕੇ ਬਿਨਾ।
0: ਜੀ ਵਾਹ ਜੀ, ਨਮਸਕਾਰ ਨਮਸਕਾਰ, ਕੌਣ ਬੋਲ ਰਹੇ ਨੇ?
1: ਸਤੀਸ਼ ਗੁਲਿਆਨੀ, ਦਿਲਗੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਹੇ।
0: ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਦੇ ਵਿੱਚ। ਅੱਛਾ, ਜਿਹੜੀ ਬੁਝਾਰਤ ਪੁੱਛੀ ਸੀਗੀ ਉਸ ਦਾ ਜਵਾਬ ਹੈ ਜੀ ਤੁਹਾਡੇ ਕੋਲ?
1: ਹਾਂਜੀ, ਇੱਕ ਮਿੰਟ ਰਿਪੀਟ ਕਰ ਦਿਓਗੇ ਜਰਾ ਮੈਂ?
0: ਹਾਂਜੀ, ਬੁਝਾਰਤ ਸੀਗੀ ਜੀ, ਬੋਲਦਾ ਨਹੀਂ ਪਰ ਸਭ ਕੁਝ ਦੱਸਦਾ ਹੈ, ਚੱਲਦਾ ਨਹੀਂ ਪਰ ਸਭ ਨੂੰ ਰਾਹ ਦਿਖਾਉਂਦਾ ਹੈ।
1: ਰਾਹ ਦਿਖਾਉਂਦਾ ਜੀ, ਆਪਾਂ ਜਦੋਂ ਗੱਡੀ 'ਚ ਜਾਂਦੇ ਹਾਂ ਤੇ ਐਪ ਲਗਾ ਲੈਂਦੇ, ਇਹਦਾ ਨਕਸ਼ਾ ਹੀ ਹੋ ਸਕਦਾ ਜੀ।
0: ਜੀ ਬਿਲਕੁਲ ਬਿਲਕੁਲ ਸਹੀ ਜਵਾਬ ਹੈ ਸਤੀਸ਼ ਜੀ।
1: ਦੀਕਸ਼ਾ ਮੈਡਮ ਜੀ ਨਮਸਕਾਰ।
2: ਨਮਸਕਾਰ ਜੀ,
1: ਕਿੱਥੇ ਚਲੇ ਗਏ ਮੈਡਮ
0: ਜੀ? ਇੱਥੇ ਨਹੀਂ
1: ਮਾਰ ਦਿਓ
0: ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
1: ਸ਼ੁਕਰੀਆ ਸਰ, ਸ਼ੁਕਰੀਆ, ਮਿਹਰਬਾਨੀ
2: ਜੀ। ਦੋਸਤੋ, ਜਿਵੇਂ ਕਿ ਸਾਡੇ ਪਹਿਲੇ ਜਿਹੜੇ ਲਿਸਨਰ ਆ ਉਹ ਬਣ ਚੁੱਕੇ ਨੇ ਸਾਡੇ ਦਿਮਾਗੀ ਦੰਗਲ ਸੈਗਮੈਂਟ ਦੇ ਵਿਨਰ, ਅਤੇ ਜੇ ਤੁਸੀਂ ਵੀ ਮੰਨਣਾ ਚਾਹੁੰਦੇ ਹੋ ਇਸ ਲਈ ਤੁਹਾਨੂੰ ਸਾਨੂੰ ਕਾਲਸ ਕਰਨੀਆਂ ਪੈਣਗੀਆਂ, ਸਾਨੂੰ ਮੈਸੇਜ ਕਰਨੇ ਪੈਣਗੇ, ਸਾਨੂੰ ਸਾਡੇ ਕੁਐਸਚਨਸ ਦੇ ਜਵਾਬ ਦੇਣੇ ਪੈਣਗੇ। ਹੁਣ ਅਸੀਂ ਕਿਹਾ ਥੋੜ੍ਹਾ ਜਿਹਾ ਜਿਹੜਾ ਇਹ ਚੈਲੰਜ ਆ ਉਹਨੂੰ ਵਧਾਈਏ ਅੱਗੇ, ਅਤੇ ਅਸੀਂ ਤੁਹਾਡੇ ਲਈ ਟੰਗ ਟਵਿਸਟਰ ਲੈ ਕੇ ਆਏ ਹਾਂ। ਟੰਗ ਟਵਿਸਟਰ ਆਈ ਨੂੰ ਬੜਾ ਹੀ ਜ਼ਿਆਦਾ ਕੰਪਲੀਕੇਟਿਡ ਹੈ, ਸੁਣਨਾ ਤੁਸੀਂ ਧਿਆਨ ਨਾਲ ਹੈ ਤਾਂ ਕਿ ਤੁਸੀਂ ਯਾਦ ਕਰ ਲਓ, ਅਤੇ ਫਿਰ ਸੁਣ ਲਓ। ਗਿੱਲੀ ਰੀਲ ਰੂੜੀ ਵਿੱਚ ਰੁਲਦੀ, ਰੁਲਨੀ ਲੀਰੇ ਰੁੱਲ ਰੁੱਲ ਰੁੱਲ। ਦੇਖਿਆ ਤੁਸੀਂ ਕਿੰਨਾ ਕੰਪਲੀਕੇਟਿਡ ਹੈ, ਇੱਕ ਵਾਰ ਫਿਰ ਰਿਪੀਟ ਕਰ ਰਹੀ ਹਾਂ ਮੈਂ। ਗਿੱਲੀ ਲੀਰ ਰੂੜੀ ਵਿੱਚ ਰੁਲਦੀ, ਰੁਲਨੀ ਲੀਰੇ ਰੁੱਲ ਰੁੱਲ ਰੁੱਲ। ਇਹ ਟੰਗ ਟਵਿਸਟਰ ਹੈ, ਅਤੇ ਬਸ ਤੁਸੀਂ ਸਾਨੂੰ ਕਾਲ, ਆਈ ਨੋ ਸਾਨੂੰ ਕਾਲਜ ਆਉਣੀਆਂ ਸ਼ੁਰੂ ਵੀ ਹੋ ਗਈਆਂ ਨੇ, ਬਟ ਤੁਸੀਂ ਸਾਨੂੰ ਕਾਲਜ ਕਰਨੀਆਂ, ਮੈਸੇਜ ਕਰਨੀਆਂ, ਅਤੇ ਬਣ ਜਾਓ ਤੁਸੀਂ ਸਾਡੇ ਦਿਮਾਗੀ ਦੰਗਲ ਸੈਗਮੈਂਟ ਦੇ ਵਿਨਰ। ਅਤੇ ਬਟ ਫਿਲਹਾਲ ਤੁਹਾਨੂੰ ਅਸੀਂ ਨਾਲ ਦੇ ਨਾਲ ਇੰਟਰਟੇਨ ਕਰਨਾ, ਇਸ ਲਈ ਤੁਹਾਨੂੰ ਅਸੀਂ ਇੱਕ ਟਰੈਕ ਸੁਣਾਉਣ ਲੱਗੇ ਹਾਂ, ਔਰ ਬਸ ਤੁਹਾਡੀ ਕਾਲਜ ਚੱਕਦੇ ਹਾਂ ਔਰ ਫਿਰ ਆ ਜਾਂਦੇ ਹਾਂ ਫਟਾਫਟ ਦੁਬਾਰਾ।

0: ਸਾਡਾ ਦਿਮਾਗੀ ਦੰਗਲ ਜਿਹਦੇ ਵਿੱਚ ਅਸੀਂ ਤੁਹਾਨੂੰ ਟੰਗ ਟਵਿਸਟਰ ਪੁੱਛ ਰਹੇ ਹਾਂ, ਕੁਸ਼ਚਨਸ ਪੁੱਛ ਰਹੇ ਹੋ, ਤੁਸੀਂ ਸਾਨੂੰ ਕਾਲਸ ਕਰ ਰਹੇ ਹੋ ਔਰ ਜਵਾਬ ਦੇ ਰਹੇ ਹੋ। ਇਸੇ ਦੇ ਨਾਲ ਅਸੀਂ ਪਹਿਲੇ ਇੱਕ ਟੰਗ ਟਵਿਸਟਰ ਪੁੱਛਿਆ ਸੀਗਾ ਅਤੇ ਸਾਡੇ ਜਿਹੜੇ ਪਹਿਲੇ ਦੂਸਰੇ ਕੋਲਰ ਆ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਨਮਸਕਾਰ ਜੀ, ਕੀ ਹਾਲ ਚਾਲ ਤੁਹਾਡਾ? ਹਾਂਜੀ, ਅਤੇ ਤੁਸੀਂ ਤਿਆਰ ਹੋ ਫਿਰ ਟੰਗ ਟਵਿਸਟਰ ਦੇ ਲਈ? ਚਲੋ ਠੀਕ ਹੈ ਜੀ, ਵੈਰੀ ਗੁੱਡ। ਸਾਨੂੰ ਨਾ ਮੈਨੂੰ ਲੱਗਦਾ ਕਿ ਟਰਾਈ ਜ਼ਰੂਰ ਕਰਨਾ ਚਾਹੀਦਾ ਭਾਵੇਂ ਕੋਈ ਵੀ ਚੀਜ਼ ਹੋਵੇ। ਅਤੇ ਜੀ ਜ਼ਰੂਰ ਮੈਂ ਰਿਪੀਟ ਕਰ ਦਿੰਦੀ ਹਾਂ। ਗਿੱਲੀ ਰੀਲ ਰੂੜੀ ਵਿੱਚ ਰੁਲਦੀ, ਰੁਲਨੀ ਲੀਰੇ ਰੁੱਲ ਰੁੱਲ ਰੁੱਲ। ਹੁਣ ਤੁਹਾਡੇ 'ਤੇ ਹੈ। ਵਾਹ ਜੀ ਵਾਹ, ਤੁਸੀਂ ਤਾਂ ਪੁੱਛਿਆ ਵੀ ਨੀ ਕਿ ਮੈਮ ਤਿੰਨ ਵਾਰੀ ਜਾਂ ਪੰਜ ਵਾਰੀ ਮੈਂ ਬੋਲਿਆ, ਤੁਸੀਂ ਤਾਂ ਮੈਨੂੰ ਲੱਗਦਾ ਪ੍ਰਿਪੇਅਰ ਕਰਕੇ ਆਏ ਹੋਏ ਸੀ, ਹੈ ਨਾ? ਬਹੁਤ ਵਧੀਆ। ਹਾਂ ਥੋੜਾ ਜਿਹਾ ਇੱਧਰ ਉੱਧਰ ਹੋਇਆ ਬਟ ਤੁਸੀਂ ਟਰਾਈ ਕੀਤਾ। ਹਾਂਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਪ੍ਰੋਗਰਾਮ ਨੂੰ ਇੰਜੋਏ ਕਰ ਰਹੇ। ਹਾਂਜੀ, ਤਾੜੀਆਂ ਮੈਂ ਤੁਹਾਡੇ ਲਈ ਲਾਈਵ ਵਜਾ ਦਿੰਦੀ ਹਾਂ, ਦੇਖ ਲਓ ਜੀ ਤੁਹਾਡੀ ਲਾਈਵ ਅਸੀਂ ਤਾੜੀਆਂ ਵਜਾ ਰਹੇ ਹਾਂ। ਅਤੇ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਅਤੇ ਜੇ ਤੁਸੀਂ ਵੀ ਸਾਡੇ ਦਿਮਾਗੀ ਦੰਗਲ ਸੈਗਮੈਂਟ ਦੇ ਇੱਦਾਂ ਹੀ ਵਿਨਰਸ ਬਣਨਾ ਚਾਹੁੰਦੇ ਹੋ ਤੁਸੀਂ ਬਸ ਜੁੜਦੇ ਰਹੋ ਸਾਡੇ ਨਾਲ। ਅਤੇ ਅਗਲਾ ਫਿਰ ਤੁਸੀਂ ਕੀ ਲੈ ਕੇ ਆਏ ਹੋ?
1: ਸੁਦੀਕਸ਼ਾ ਜਿਹੜੀ ਅਗਲੀ ਬਜ਼ਾਰਤ ਲੈ ਕੇ ਆਇਆ, ਮੈਨੂੰ ਲੱਗਦਾ ਹੈ ਇਹ ਕਾਫੀ ਜ਼ਿਆਦਾ ਈਜ਼ੀ ਹੈ, ਅਤੇ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ, ਇਸ ਬੁਝਾਰਤ ਦੇ ਰਾਹੀਂ ਸਾਡੇ ਨਾਲ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰਨਗੇ। ਸੋ ਦੋਸਤੋ, ਬੜੀ ਇੱਕ ਕਿਸਾਨ ਦੀ ਬੁਝਾਰਤ ਹੈ ਕਿ ਬਿਨਾਂ ਬੀਜੇ ਉੱਗਦਾ ਬਿਨਾਂ ਪਾਣੀ ਵੱਧਦਾ। ਸੋ ਐਸੀ ਕਿਹੜੀ ਸ਼ੈ ਜਿਹੜੀ ਬਿਨਾਂ ਬੀਜੇ ਉੱਗਦਾ ਜਾਂ ਫਿਰ ਬਿਨਾਂ ਪਾਣੀ ਵੱਧਦਾ? ਸੋ ਜੇਕਰ ਤੁਹਾਨੂੰ ਇਸ ਬੁਝਾਰਤ ਦਾ ਜਵਾਬ ਪਤਾ, ਤੁਸੀਂ ਕਰਨਾ ਜੀ 0181 23 42 174 ਇਸ ਨੰਬਰ ਨੂੰ ਡਾਇਲ ਕਰਕੇ ਜੁੜਨਾ ਹੈ ਜੀ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ, ਜਾਂ ਫਿਰ ਆਕਾਸ਼ਵਾਣੀ ਦੇ ਮੈਸੇਂਜਰ ਦੇ ਉੱਤੇ ਤੁਸੀਂ ਜਾ ਕੇ ਮੈਸੇਜ ਕਰਨਾ ਇਸ ਬੁਝਾਰਤ ਦਾ ਜਵਾਬ, ਅਤੇ ਤੁਸੀਂ ਵੀ ਜੁੜ ਸਕਦੇ ਹੋ ਸਾਡੇ ਨਾਲ ਪ੍ਰੋਗਰਾਮ ਯੁਵਾਣੀ ਦੇ ਵਿੱਚ।

0: ਲੋ ਜੀ ਦੋਸਤੋ, ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਜੁੜ ਚੁੱਕੇ ਹੋ ਅਤੇ ਸੈਗਮੈਂਟ ਚੱਲ ਰਿਹਾ ਦਿਮਾਗੀ ਦੰਗਲ, ਜਿਸ ਦੇ ਵਿੱਚ ਅਸੀਂ ਗਾਣੇ ਤੋਂ ਪਹਿਲਾਂ ਇੱਕ ਬੜੀ ਇੱਕ ਸੌਖੀ ਜਿਹੀ ਦੀਕਸ਼ਾ ਬੁਝਾਰਤ ਪੁੱਛੀ ਸੀਗੀ। ਬੁਝਾਰਤ ਸੀਗੀ ਜੀ, ਬਿਨਾਂ ਬੀਜੇ ਉੱਗਦਾ, ਬਿਨਾਂ ਪਾਣੀ ਵੱਧਦਾ। ਸੋ ਇਸ ਦਾ ਜਵਾਬ ਲੈ ਕੇ ਸਾਡੇ ਕੋਲ ਇੱਕ ਸਰੋਤਾ ਜੁੜ ਚੁੱਕੇ ਨੇ, ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ। ਸੋ ਦੋਸਤੋ, ਮੈਨੂੰ ਲੱਗਦਾ ਕਿ ਨਾ ਕਿਸੇ ਤਕਨੀਕੀ ਖਰਾਬੀ ਕਾਰਨ ਉਹ ਸਾਡੇ ਨਾਲ ਹੁਣ ਨਹੀਂ ਜੁੜੇ ਰਹੇ। ਸੋ ਫਿਲਹਾਲ ਸਾਡੇ ਕੋਲ ਇਸ ਬੁਝਾਰਤ 'ਤੇ ਜਵਾਬ ਆਏ ਨੇ। ਫੇਸਬੁੱਕ ਮੈਸੈਂਜਰ ਦੇ ਉੱਤੇ ਵੀ ਕਈ ਲੋਕਾਂ ਨੇ ਜਵਾਬ ਦਿੱਤਾ। ਇਸ ਦੇ ਵਿੱਚ ਨੇ ਜਸ ਤੇਮਾਨ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ, ਸੁਰਜੀਤਾ, ਜਸਪਾਲ ਸਿੰਘ, ਏਕਮਦੀਪ ਸਿੰਘ, ਅਗਮਦੀਪ ਸਿੰਘ ਅਤੇ ਪੂਰਾ ਤਿਮਨ ਪਰਿਵਾਰ। ਸੋ ਇਹਨਾਂ ਦਾ ਜਵਾਬ ਹੈ ਜੀ ਨੌ ਜਾਂ ਫਿਰ ਵਾਲ। ਸੋ ਬਿਲਕੁਲ ਦੋਸਤੋ, ਸਹੀ ਜਵਾਬ ਹੈ। ਤੋਂ ਇਹ ਸਾਡਾ ਜਿਹੜਾ ਪਰਿਵਾਰ ਹੈ ਬਣਦਾ ਸਾਡਾ ਦਿਮਾਗੀ ਦੰਗਲ ਸੈਗਮੈਂਟ ਦਾ ਅਗਲਾ ਵਿਜੇਤਾ। ਸੋ ਇਸ ਦੇ ਉੱਤੇ ਬਹੁਤ ਅਸੀਂ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ।
1: ਜੀ ਦੋਸਤੋ, ਦਿਮਾਗੀ ਦੰਗਲ ਸੈਗਮੈਂਟ ਚੱਲਦਾ ਰਿਹਾ ਆ, ਬਟ ਫਿਲਹਾਲ ਮੈਨੂੰ ਲੱਗਦਾ ਕਿ ਹੁਣ ਵਿਹਲਾ ਹੋ ਗਿਆ। ਇੱਕ ਤੁਹਾਨੂੰ ਅਮੇਜ਼ਿੰਗ ਜਿਹਾ ਟਰੈਕਸ ਸੁਣਾ ਦਈਏ, ਕਿਉਂਕਿ ਬਾਹਰ ਮੌਸਮ ਵੀ ਬੜਾ ਵਧੀਆ ਹੋਇਆ ਪਿਆ। ਬਸ ਤੁਸੀਂ ਇੰਜੋਏ ਕਰੋ ਇਹ ਟਰੈਕ।

0: FM ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਸੀਗੇ ਤੁਸੀਂ ਯੁਵਾਣੀ ਆਰਜੇ ਦੀਕਸ਼ਾ
1: ਤੇ ਆਰਜੇ ਸ਼ਿਕਸ਼ਿਤ ਦੇ ਨਾਲ। ਸੋ ਦੋਸਤੋ, ਇਸੇ ਆਖਰੀ ਗੀਤ ਦੇ ਨਾਲ ਜਿਹੜਾ ਸਾਡਾ ਅੱਜ ਦਾ ਯੁਵਾਣੀ ਪ੍ਰੋਗਰਾਮ ਸੀਗਾ, ਮੈਨੂੰ ਲੱਗਦਾ ਸਾਨੂੰ ਇੱਥੇ ਸਮਾਪਤ ਕਰਨਾ ਪਏਗਾ ਕਿਉਂਕਿ ਸਮਾਂ ਜਿਹੜਾ ਹੈ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੋ ਫਿਲਹਾਲ ਮੈਨੂੰ ਆਰਜੇ ਸ਼ਿਕਸ਼ਿਤ ਨੂੰ,
0: ਮੈਨੂੰ ਆਰਜੇ ਦੀਕਸ਼ਾ ਨੂੰ
1: ਦਿਓ ਇਜਾਜ਼ਤ।
0: ਨਮਸਕਾਰ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਐਫ ਐਮ ਦੀ ਘੜੀ 'ਤੇ ਸਮਾਂ ਹੋ ਗਿਆ ਹੈ 6:01, ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ, ਜੋ ਕਿ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਆਪਾਂ ਪ੍ਰੋਗਰਾਮ ਦਾ ਨਾਮ ਰੱਖਿਆ ਲਵ ਯੂ ਜ਼ਿੰਦਗੀ, ਪਰ ਕਦੇ ਸੋਚਿਆ ਕਿ ਆਪਾਂ ਇਹਨੂੰ ਇੱਦਾਂ ਕਿਉਂ ਕਹਿੰਦੇ ਹਾਂ? ਕਿਉਂਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਨੂੰ ਪਿਆਰ ਕਰਨਾ ਸਿੱਖਦੇ ਹਾਂ, ਅਤੇ ਜੇ ਜ਼ਿੰਦਗੀ ਨੂੰ ਪਿਆਰ ਕਰਨਾ ਹੈ ਤਾਂ ਉਹ ਤੋਂ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਸਿੱਖਣਾ ਕਿ ਆਪਣੇ ਆਪ ਨੂੰ ਕਿਵੇਂ ਪਿਆਰ ਕਰਨਾ ਹੈ, ਆਪਣੇ ਆਪ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਆਪਣੇ ਆਪ ਦੀ ਪਹਿਚਾਣ ਕਰਾਂਗੇ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਐਕਚੁਅਲ ਵਿੱਚ

ਕੌਣ ਆ। ਇਸ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਾ ਅਸੀਂ ਬਾਕੀ ਸਭ ਕੁਛ ਤਾਂ ਪਾ ਲਿਆ ਪਰ ਆਪਣੇ ਆਪ ਨੂੰ ਨਾ ਸ਼ਾਇਦ ਗਵਾ ਲਿਆ। ਸੋ ਇਸ ਪ੍ਰੋਗਰਾਮ ਦੇ ਜ਼ਰੀਏ ਅਜਿਹੀ ਕੋਸ਼ਿਸ਼ ਰਹੂਗੀ ਕਿ ਆਪਾਂ ਆਪਣੇ ਆਪ ਨੂੰ ਪਹਿਚਾਨੀਏ ਅਤੇ ਆਪਣੇ ਆਪ ਨੂੰ ਵਾਪਸ ਪਾਈਏ। ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਵਿੱਚ ਇਸ ਤਰ੍ਹਾਂ ਦੀ ਸ਼ੀਸ਼ੀ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅਤੇ ਇਸ ਗਾਣੇ ਦੇ ਉਸ ਪਰ ਬਹੁਤ ਸਾਰੇ ਕਿੱਸੇ ਕਹਾਣੀਆਂ ਲੈ ਕੇ ਤੁਹਾਡੇ ਲਈ ਫਿਰ ਪੇਸ਼ ਹਾਜ਼ਰ ਹੋ ਜਾਵਾਂਗੀ।

ਸਰਤਾਜ ਹੋਣਾ ਨੇ ਆਪਣੇ ਇਸ ਗਾਣੇ ਦੇ ਵਿੱਚ ਕੁਦਰਤ ਦੇ ਹਰ ਪਹਿਲੂ ਨੂੰ ਛੂਹਿਆ, ਕਦੇ ਕਦੇ ਸਿਤਾਰਿਆਂ ਨੂੰ, ਕਦੇ ਪੰਛੀਆਂ ਨੂੰ, ਕਦੇ ਚੰਨ ਨੂੰ, ਕਦੇ ਆਸਮਾਨ ਨੂੰ, ਕਦੇ ਨਦੀਆਂ ਨੂੰ, ਕਦੇ ਸੂਰਜ ਨੂੰ। ਅਤੇ ਜਿਹੜਾ ਗਾਣਾ ਹੈ ਨਾ, ਇਹ ਅੱਜ ਦੇ ਜਿਹੜਾ ਸ਼ੋਅ ਹੈ ਉਹਦੇ ਨਾਲ ਬਹੁਤ ਰਲਦਾ ਮਿਲਦਾ। ਅੱਜ ਦਾ ਜਿਹੜਾ ਸ਼ੋਅ ਹੈ, ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਆਪਾਂ ਗੱਲਬਾਤ ਕਰਨੀ ਹੈ ਆਪਣੇ ਆਪ ਨੂੰ ਪਹਿਚਾਨਣ ਬਾਰੇ। ਇਸ ਪਛਤਾਲ ਭਰੀ ਜ਼ਿੰਦਗੀ ਦੇ ਵਿੱਚ ਨਾ ਆਪਾਂ ਆਪਣੇ ਆਪ ਨੂੰ ਮਸ਼ੀਨ ਬਣਾ ਲਿਆ ਹੈ ਕਿ ਅਸੀਂ ਮਸ਼ੀਨਾਂ ਦੇ ਨਾਲ ਹੀ ਕੰਮ ਕਰਦੇ ਹਾਂ ਅਤੇ ਅਸੀਂ ਵੀ ਇੱਕ ਮਸ਼ੀਨ ਹੀ ਹਾਂ। ਪਰ ਆਪਾਂ ਭੁੱਲ ਜਾਂਦੇ ਹਾਂ ਕਿ ਆਪਾਂ ਇੱਕ ਮਸ਼ੀਨ ਨਹੀਂ ਹਾਂ, ਆਪਾਂ ਕੁਦਰਤ ਦਾ ਹਿੱਸਾ ਹਾਂ। ਅਤੇ ਜਦੋਂ ਅਸੀਂ ਕੁਦਰਤ ਦੀ ਗੋਦ ਵਿੱਚ ਬਹਿੰਦੇ ਹਾਂ ਨਾ, ਤਾਂ ਕੁਦਰਤ ਸਾਨੂੰ ਬਹੁਤ ਬੇਸ਼ੁਮਾਰ ਦੌਲਤਾਂ ਦਿੰਦੀ ਹੈ। ਕੁਦਰਤ ਸਾਨੂੰ ਸਾਡੇ ਮੈਂਟਲ ਜਿਹੜਾ ਸਟ੍ਰੈੱਸ ਹੁੰਦਾ ਹੈ ਉਹਨੂੰ ਹੀਲ ਕਰਦੀ ਹੈ। ਸਾਡੇ ਫਿਜ਼ੀਕਲ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ, ਜਦੋਂ ਅਸੀਂ ਕੁਦਰਤ ਦੇ ਵਿੱਚ ਜਾਂਦੇ ਹਾਂ, ਨੰਗੇ ਪੈਰੀ ਜ਼ਮੀਨ 'ਤੇ ਤੁਰਦੇ ਹਾਂ, ਸੂਰਜ ਦੀਆਂ ਕਿਰਨਾਂ ਲੈਂਦੇ ਹਾਂ, ਮੀਂਹ 'ਚ ਨਹਾਉਂਦੇ ਹਾਂ, ਅਸਮਾਨ ਦੇ ਹੇਠਾਂ ਹੁੰਦੇ ਹਾਂ, ਅਤੇ ਸਾਨੂੰ ਇੰਨੀ ਸਮਝ ਵੀ ਨਹੀਂ ਹੁੰਦੀ ਜਿੰਨਾ ਸਾਨੂੰ ਕੁਦਰਤ ਸਾਨੂੰ ਬਖਸ਼ ਦਿੰਦੀ ਹੈ। ਅਤੇ ਕੁਦਰਤ ਸਿਰਫ ਸਾਨੂੰ ਬਖਸ਼ਦੀ ਤਾਂ ਹੈ ਹੀ ਹੈ, ਪਰ ਕੁਦਰਤ ਨਾਲ ਦੇ ਨਾਲ ਨਾ ਸਾਨੂੰ ਸਿਖਾਉਂਦੀ ਬਹੁਤ ਕੁਛ ਹੈ। ਤਾਂ ਅੱਜ ਆਪਾਂ ਗੱਲਬਾਤ ਇਹੀ ਕਰਾਂਗੇ ਕਿ ਕੁਦਰਤ ਆਪਣੇ ਸਰਲ ਜਿਹੇ ਲਹਿਜ਼ੇ ਨਾਲ, ਆਪਣੇ ਸਾਦਗੀ ਦੇ ਨਾਲ ਸਾਨੂੰ ਕਿੰਨਾ ਕੁਝ ਸਿਖਾ ਦਿੰਦੀ ਹੈ ਅਤੇ ਕਿੰਨੀ ਬੇਸ਼ੁਮਾਰ ਦੌਲਤ ਦਿੰਦੀ ਹੈ। ਸੋ ਅੱਜ ਜਿਹੜਾ ਪ੍ਰੋਗਰਾਮ ਹੈ ਕੁਦਰਤ ਨੂੰ ਸਮਰਪਿਤ ਰਹੂਗਾ ਅਤੇ ਕੁਦਰਤ ਸਾਨੂੰ ਕੀ ਸਿਖਾਉਂਦੀ ਹੈ ਉਹਨੂੰ ਸਮਰਪਿਤ ਰਹੂਗਾ। ਅਗਲਾ ਜਿਹੜਾ ਗਾਣਾ ਹੈ ਆਯੁਸ਼ਮਾਨ ਖੁਰਾਨਾ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਤੁਸੀਂ ਕਦੇ ਕੋਈ ਵਗਦੀ ਹੋਈ ਨਦੀ ਵੇਖੀ ਹੈ? ਉਹ ਪਹਾੜ ਦੀ ਚੋਟੀ ਤੋਂ ਸ਼ੁਰੂ ਹੁੰਦੀ ਹੈ, ਪੱਥਰਾਂ ਦੇ ਵਿੱਚੋਂ ਗੁਜ਼ਰਦੀ ਹੈ, ਕਈ ਮੁਸ਼ਕਲਾਂ ਨੂੰ ਆਉਂਦੀਆਂ ਨੇ, ਪਰ ਉਹ ਰੁਕਦੀ ਨਹੀਂ ਹੈ ਕਿਤੇ, ਕਿਉਂਕਿ ਉਹਨੂੰ ਇੱਕ ਹੀ ਆਸ ਹੁੰਦੀ ਹੈ ਕਿ ਮੈਂ ਸਾਗਰ 'ਚ ਜਾ ਕੇ ਮਿਲਣਾ ਹੈ, ਅਤੇ ਉਹ ਹਮੇਸ਼ਾ ਵਗਦੀ ਰਹਿੰਦੀ ਹੈ। ਅਤੇ ਇੱਥੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਭਾਵੇਂ ਜਿੰਨੀ ਮਰਜ਼ੀ ਔਕੜਾਂ ਆਉਣ ਰਸਤੇ 'ਚ, ਜਿੰਨੇ ਮਰਜ਼ੀ ਵੱਡੇ ਵੱਡੇ ਚਟਾਨਾਂ ਆਉਣ, ਪੱਥਰ ਆਉਣ, ਜੇ ਸਾਡੀ ਮੰਜ਼ਿਲ ਹੈ ਮਿੱਥੀ ਹੋਈ ਹੈ ਅਸੀਂ ਕਿ ਅਸੀਂ ਸਾਗਰ 'ਚ ਜਾ ਕੇ ਮਿਲਣਾ ਹੈ, ਅਤੇ ਸਾਗਰ 'ਚ ਜਾ ਕੇ ਮਿਲ ਕੇ ਮਤਲਬ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਹੀ ਦਮ ਲੈਣਾ ਹੈ। ਅਤੇ ਇੱਕ ਹੋਰ ਚੀਜ਼ ਸਿੱਖਣ ਨੂੰ ਮਿਲਦੀ ਹੈ, ਜਿੱਦਾਂ ਨਦੀ ਵਗਦੀ ਰਹਿੰਦੀ ਹੈ ਅਤੇ ਸਾਨੂੰ ਉੱਦਾਂ ਹੀ ਨਦੀ ਦੇ ਵਾਂਗੂ, ਪਾਣੀ ਦੇ ਵਾਂਗੂ ਵਗਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਨੇ ਕਿ ਜਿਹੜਾ ਖੜਿਆ ਹੋਇਆ ਪਾਣੀ ਹੈ ਨਾ, ਉਹ ਵੀ ਬੋਹ ਮਾਰ ਜਾਂਦਾ ਹੈ ਇਸ, ਅਤੇ ਜਿਹੜਾ ਵਗਦਾ ਹੋਇਆ ਪਾਣੀ ਹੈ ਉਹਨੂੰ ਸਾਰੇ ਮੱਥਾ ਟੇਕਦੇ ਨੇ, ਉਹਨੂੰ ਜਲ ਕਹਿੰਦੇ ਨੇ। ਸੋ ਸਾਨੂੰ ਵੀ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਕਿ ਜਿਸ ਵੀ ਮੁਕਾਮ 'ਤੇ ਹੈਗੀ ਹਾਂ, ਅਗਰ ਕੁਛ ਚੈਲੇਂਜਸ ਆ ਰਹੇ ਨੇ ਤਾਂ ਉਹਨਾਂ ਨੂੰ ਸਿਰ ਮੱਥੇ ਲੈ ਕੇ ਸਾਨੂੰ ਆਪਣੇ ਰਸਤੇ 'ਤੇ ਚੱਲਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਹੀ ਸਾਹ ਲੈਣਾ ਚਾਹੀਦਾ ਹੈ। ਜਿਹੜਾ ਅਗਲਾ ਗੀਤ ਹੈਗਾ ਉਹ ਵੀ ਇੱਕ ਨਦੀ ਨੂੰ ਹੀ ਸਮਰਪਿਤ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਕਿਹਾ, ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ, ਪੰਜਾਬ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਾਲ ਕੇ ਐਤਵਾਰ ਨੂੰ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਸ਼ਿਰਕਤ ਕੀਤੀ। ਇਸ ਸਾਲ ਦੀ ਪਾਸਿੰਗ ਆਊਟ ਪਰੇਡ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਮਹਿਲਾ ਕੈਡਿਟਾਂ ਵੀ ਪਾਸ ਆਊਟ ਹੋਈਆਂ ਨੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਉਹ 9 ਮਹਿਲਾ ਕੈਡਿਟਾਂ ਨੂੰ ਦੇਖ ਕੇ ਬਹੁਤ ਖੁਸ਼ ਨੇ। ਉਹਨਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਰੱਖਿਆ ਬਲਾਂ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ, ਸਗੋਂ ਭਾਰਤ ਦੀ ਮਹਿਲਾ ਅਗਵਾਈ ਵਾਲੇ ਵਿਕਾਸ ਵੱਲ ਵੱਧ ਰਹੀ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਹੈ।
4: I am specially delighted to see 9 women cadets. This is watershed moment in the history of IMA. It is not only a milestone in the history of India's defense forces, but also an inspiring example of India's march towards women-led development. I am sure that many more women cadets will join the academy.
3: ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ ਤੇ ਪੈਦਾ ਹੋਈ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਤੇ ਇਜ਼ਰਾਈਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ 'ਚ ਚੁਣੌਤੀਆਂ ਤੇ ਕੀਮਤਾਂ ਤੇ ਦਬਾਅ ਵਧਿਆ। ਉਨ੍ਹਾਂ ਕਿਹਾ ਕਿ ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਝੱਲਣਾ ਪਵੇ।
5: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल? पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे।

0: और हमने एक एनालिसिस किया विश्व भर में, जापान के अलावा भारत एक ऐसा देश है जहां सबसे कम प्राइस इंक्रीज हुई है पेट्रोल और डीजल की।
1: ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਤੇ ਵਿਕਾਸ ਮੁਖੀ ਕਰਾਰ ਦਿੰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਹਰ ਖੇਤਰ 'ਚ ਤਰੱਕੀ ਦੀ ਨਵੀਂ ਦਿਸ਼ਾ ਹਾਸਲ ਕੀਤੀ ਹੈ। ਸ੍ਰੀ ਪੁਰੀ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਲਗਭਗ 24 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਨੇ ਤੇ ਇਹਨਾਂ ਘਰਾਂ ਦੇ ਮਾਲਕਾਨਾ ਹੱਕ ਭੈਣਾਂ ਅਤੇ ਧੀਆਂ ਦੇ ਨਾਮ ਕੀਤੇ ਗਏ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ ਦੇਸ਼ ਦੇ ਹਮਦਰਦ ਹੀ ਨਹੀਂ ਸਗੋਂ ਇੱਕ ਸੇਵਕ ਵਜੋਂ ਕੰਮ ਕਰਦਿਆਂ ਲੋਕਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਨੂੰ ਆਪਣੀ ਪਹਿਲ ਬਣਾਇਆ ਏ। ਔਰਤਾਂ ਦੀ ਭਲਾਈ ਬਾਰੇ ਅਤੇ ਮਹਿਲਾਵਾਂ ਲਈ ਸੰਸਦ ਵਿੱਚ ਰਾਖਵੇਂ ਕਰਨ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ,
0: ਪ੍ਰਧਾਨ ਮੰਤਰੀ ਜੀ ਨੇ ਆਪਣੇ 12 ਸਾਲ ਕਿ ਉਨਕਾ ਜੋ ਆਮ ਨਾਗਰਿਕ ਜੋ ਕਮਿਟਮੈਂਟ ਜੋ ਹੈ ਔਰ ਜੋ ਇਮੋਸ਼ਨਲ ਅਟੈਚਮੈਂਟ ਹੈ, ਤੋ ਆਪ ਹਮਾਰੀ ਸਾਰੀ ਨੀਤੀਓ ਕੋ ਦੇਖੀਏ ਤੋ ਦੈਟ ਇਜ਼ ਐਟ ਦ ਸੈਂਟਰ ਆਫ ਇਟ। ਹਮ ਇੱਕ ਤਰਫ ਵਿਮਨ ਸੈਂਟਰ ਡਿਵੈਲਪਮੈਂਟ ਮੈਂ ਥੇ, ਸ਼ੌਚਾਲੇ ਬਣਾਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਮਲਿਕਾਨਾ ਹੱਕ ਦੇਣਾ, ਉਜਵਲਾ ਯੋਜਨਾ ਕਿਚਨ ਮੈਂ, ਅਲਟੀਮੇਟਲੀ ਹਮਾਰੀ ਬਹਿਨੇ ਹੀ ਔਰ ਬੇਟੀਆਂ ਜਾਤੀ ਹੈ ਉਸ ਪਰ ਗੈਸ ਸਿਲੰਡਰ ਪਰ ਸਬਸਿਡੀ, ਔਰ ਅਬ ਉਸਕੇ ਬਾਅਦ ਵਿਮਨ ਸੈਟ ਡਿਵੈਲਪਮੈਂਟ ਸੇ ਵਿਮਨ ਲੈਡ ਡਿਵੈਲਪ, ਜੋ ਕੇਂਦਰੀ ਸਰਕਾਰ ਨੇ ਕਮਿਟਮੈਂਟ ਦੀ ਹੈ ਕਿ ਹਮ ਆਰਕਸ਼ਣ ਕਰੇਂਗੇ ਰਿਜ਼ਰਵੇਸ਼ਨ ਕਿ ਸਟੇਟ ਅਸੈਂਬਲੀਜ਼ ਮੇ ਔਰ ਸੈਂਟਰਲ ਪਾਰਲੀਮੈਂਟ ਮੇ 33.3% ਰਿਜ਼ਰਵੇਸ਼ਨ ਔਰ ਡੀਲਿਮਿਟੇਸ਼ਨ ਉਸਕੇ ਲਈ, ਔਰ ਮੁਝੇ ਪੂਰੀ ਉਮੀਦ ਹੈ ਜਲਦ ਸੇ ਜਲਦ ਵਿਮਨ ਲੈਡ ਡਿਵੈਲਪਮੈਂਟ ਕੀ ਔਰ ਹਮ ਫਰਮ ਕਦਮ ਉਠਾਏਂਗੇ।
1: ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਰਾਜਨੀਤਿਕ ਬਦਲਾਅ ਦਾ ਸਮਾਂ ਆ ਗਿਆ ਅਤੇ BJP ਆਪਣੇ ਦ੍ਰਿਸ਼ਟੀਕੋਣ 2027 ਦੇ ਆਧਾਰ 'ਤੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲੋਂ ਨਾਲ ਸੂਬੇ 'ਚ ਸਰਕਾਰ ਬਣਾਉਣ ਲਈ ਕੰਮ ਕਰੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੇ ਫਰਜ਼ ਨਿਭਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸੂਚਨਾ ਦੇਣ ਵਾਲੇ ਦੇ ਵੇਰਵਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇਗੀ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਵਿਕਾਸ ਦੇ ਸਾਲਾਂ ਦੌਰਾਨ ਬੇਹੱਦ ਚੌਕਸ ਰਹਿਣ ਅਤੇ ਉਨ੍ਹਾਂ ਦੇ ਨਾਲ ਸਹਿਯੋਗੀ ਵਤੀਰਾ ਰੱਖਣ ਦੀ ਅਪੀਲ ਕੀਤੀ। ਸ੍ਰੀ ਸੰਧਵਾ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਨੌਜਵਾਨ ਪੀੜ੍ਹੀ ਨੂੰ ਆਪਣੀ ਊਰਜਾ ਨੂੰ ਅਕਾਦਮਿਕ ਅਤੇ ਖੇਡਾਂ 'ਚ ਮੱਲਾਂ ਮਾਰਨ ਵੱਲ ਲਗਾਉਣਾ ਚਾਹੀਦਾ ਹੈ। ਸ੍ਰੀ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਆਪਣੀ ਫੈਸਲਾਕੁੰਨ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 67,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ BJP ਦਾ ਅਗਲਾ ਟੀਚਾ ਪੰਜਾਬ 'ਚ ਸਰਕਾਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ BJP 117 ਸੀਟਾਂ 'ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਕੱਲੇ ਚੋਣ ਲੜਨ ਦੀ ਸਥਿਤੀ 'ਚ ਵੀ ਪਾਰਟੀ ਪਿੱਛੇ ਨਹੀਂ ਰਹੇਗੀ। ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਵਪਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ BJP ਪਾਰਟੀ ਦੀ ਨੀਤੀ ਅਤੇ ਲੀਡਰਸ਼ਿਪ ਦਾ ਫੈਸਲਾ ਹੋਵੇਗਾ। ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਗੈਂਗਸਟਰਵਾਦ ਅਤੇ ਅਪਰਾਧ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਚਿੰਤਾ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰਾਜਨੀਤੀ 'ਚ ਤਸਵੀਰ ਬਦਲਣ ਦਾ ਕੰਮ ਕੀਤਾ ਅਤੇ ਲੋਕਾਂ 'ਚ ਰਾਜਨੀਤਿਕ ਅਗਵਾਈ ਪ੍ਰਤੀ ਭਰੋਸਾ ਵਧਾਇਆ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ 'ਚ ਬੁਨਿਆਦੀ ਢਾਂਚੇ ਦੇ ਖੇਤਰ 'ਚ ਤੇਜ਼ੀ ਨਾਲ ਵਿਕਾਸ ਹੋਇਆ ਅਤੇ ਸੜਕਾਂ, ਰੇਲਵੇ, ਹਵਾਈ ਸੇਵਾਵਾਂ ਅਤੇ ਬਿਜਲੀ ਉਤਪਾਦਨ 'ਚ ਵੱਡੇ ਸੁਧਾਰ ਹੋਏ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਪੰਜਾਬ 'ਚ BJP ਦੀ ਸਰਕਾਰ ਬਣਨ ਮਗਰੋਂ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਕਿਸਾਨ ਭਲਾਈ ਦੇ ਖੇਤਰਾਂ 'ਚ ਵੱਡੀ ਪੱਧਰ 'ਤੇ ਕਾਰਜ ਕੀਤੇ ਜਾਣਗੇ। ਸ੍ਰੀ ਸੈਣੀ ਨੇ ਅਬੋਹਰ ਨਗਰ ਨਿਗਮ ਚੋਣਾਂ 'ਚ BJP ਦੀ ਜਿੱਤ ਨੂੰ ਪਾਰਟੀ ਲਈ ਹੌਸਲਾ ਅਫਜ਼ਾਈ ਦੱਸਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਾਤਮਕ ਸੰਕੇਤ ਹੈ। ਇਸ ਮੌਕੇ ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਪੰਜਾਬ ਨੂੰ ਲਗਭਗ 4,13,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਪਰ ਰਾਜ ਸਰਕਾਰ ਇਹ ਸਪਸ਼ਟ ਨਹੀਂ ਕਰ ਸਕੀ ਕਿ ਇੱਕ ਰਕਮ ਕਿੱਥੇ ਖਰਚ ਕੀਤੀ ਗਈ। ਇਸ ਰੈਲੀ ਨੂੰ ਹਰਿਆਣਾ ਦੇ ਮੰਤਰੀ ਰਣਬੀਰ ਸਿੰਘ ਗੰਗਵਾ, ਪੰਜਾਬ BJP ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੋਰ ਪਛੜੀਆਂ ਸ਼੍ਰੇਣੀਆਂ OBC ਭਾਈਚਾਰਾ ਆਪਣੇ ਅਧਿਕਾਰਾਂ, ਸ਼ਾਨ ਅਤੇ ਆਪਣੇ ਭਵਿੱਖ ਪ੍ਰਤੀ ਜਾਗਰੂਕ ਅਤੇ ਸੰਗਠਿਤ ਹੋ ਗਿਆ। ਉਨ੍ਹਾਂ ਕਿਹਾ ਕਿ OBC ਭਾਈਚਾਰਾ ਹਮੇਸ਼ਾ ਸਿੱਖਿਆ, ਖੇਤੀਬਾੜੀ, ਰੱਖਿਆ ਅਤੇ

ਰਾਸ਼ਟਰ ਨਿਰਮਾਣ ਚ ਮੁਰੀ ਭੂਮਿਕਾ ਨਿਭਾਉਂਦਾ ਰਿਹਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਸਿਰਫ ਇਕ ਚੋਣ ਨਾਰਾ ਨਹੀਂ ਸਗੋਂ ਸਰਕਾਰ ਦੀ ਨੀਤੀ ਤੇ ਇਰਾਦਿਆਂ ਦੋਵਾਂ ਚ ਇਮਾਨਦਾਰੀ ਨਾਲ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਤੇ 4 PCOS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਸਰਕਾਰੀ ਹੁਕਮਾਂ ਮੁਤਾਬਕ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦਾ ਤਬਾਦਲਾ ਜਲ ਸਰੋਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਕੀਤਾ ਗਿਆ। ਉਨ੍ਹਾਂ ਦੀ ਥਾਂ ਫਤਿਹਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਲੈਣਗੇ। ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੀਰੂ ਕਾਤਿਆਲ ਨੂੰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਥਾਂ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਓਜਸਵੀ ਕਮਿਸ਼ਨਰ ਦੀਆਂ ਸੇਵਾਵਾਂ ਨਿਭਾਉਣਗੇ। ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਅਮਰਿੰਦਰ ਸਿੰਘ ਟਿਵਾਣਾ ਦਾ ਤਬਾਦਲਾ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ ਸਕੱਤਰ ਵਜੋਂ ਕਰ ਦਿੱਤਾ ਗਿਆ। ਪੰਜਾਬ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੇ ਸਰਦੂਲਗੜ੍ਹ ਵਿਖੇ ਨਾਗਰਿਕਾਂ ਨਾਲ ਗੱਲਬਾਤ ਕੀਤੀ। ਸਮਾਜ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਤੇ ਮੌਕੇ ਤੇ ਹੀ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਹੋਵੇਗਾ। ਪਹਿਲੀ ਵਾਰ ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ 'ਚ ਕੀਤੀ ਸ਼ਿਰਕਤ। ਕਿਹਾ, ਪਹਿਲੀ ਵਾਰ ਮਹਿਲਾ ਕੈਡਟਾਂ ਦਾ ਪਾਸ ਆਊਟ ਹੋਣਾ ਇਤਿਹਾਸਕ ਉਪਲਬਧੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਕਾਇਮ ਕੀਤੀ ਹੈ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCOS ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰਜ ਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕੁਦਰਤ ਅਸੀਂ ਵੀ ਜੋ ਕੁਦਰਤ ਦਾ ਹਿੱਸਾ ਹੀ ਹਾਂ ਕੁਦਰਤ ਸਾਨੂੰ ਕਿਵੇਂ ਆਪਣੇ ਸਰਲ ਜਿਹੇ ਤਰੀਕੇ ਦੇ ਨਾਲ ਸਾਨੂੰ ਜ਼ਿੰਦਗੀ ਦੇ ਬਹੁਤ ਇੰਪੋਰਟੈਂਟ ਲੈਸਨ ਸਿਖਾ ਦਿੰਦੀ ਹੈ ਸੋ ਕਹਿੰਦੇ ਨੇ ਕਿ ਜੇ ਤੁਹਾਨੂੰ ਕੋਈ ਫੁੱਲ ਸੋਹਣਾ ਲੱਗਦਾ ਹੈ ਤੁਸੀਂ ਕਿਸੇ ਦੇ ਬਾਗ 'ਚ ਜਾਂਦੇ ਹੋ ਤੁਹਾਨੂੰ ਕੋਈ ਫੁੱਲ ਸੋਹਣਾ ਲੱਗਦਾ ਤੁਸੀਂ ਉਹਨੂੰ ਤੋੜ ਦਿੰਦੇ ਹੋ ਪਰ ਜੇ ਤੁਹਾਨੂੰ ਉਸ ਫੁੱਲ ਨਾਲ ਪਿਆਰ ਹੋਵੇ ਅਤੇ ਤੁਸੀਂ ਉਹ ਆਪ ਫੁੱਲ ਉਗਾਇਆ ਹੋਵੇ ਨਾ ਤਾਂ ਫਿਰ ਉਹਨੂੰ ਕਦੇ ਕੋਈ ਤੋੜਦਾ ਨਹੀਂ ਹੈ ਉਹਨੂੰ ਪਾਣੀ ਦਿੰਦੇ ਹਾਂ ਆਪਾਂ ਅਤੇ ਇਹ ਸਿਰਫ ਫੁੱਲ ਦੀ ਗੱਲ ਨਹੀਂ ਹੋ ਰਹੀ ਇੱਥੇ ਇੱਥੇ ਆਪਾਂ ਆਪਣੀ ਨੋਰਮਲ ਜ਼ਿੰਦਗੀ ਦੀ ਵੀ ਗੱਲ ਕਰਦੇ ਹਾਂ ਕਿ ਜੇ ਅਸੀਂ ਕਿਸੇ ਨੂੰ ਆਪਣਾ ਸਮਝਦੇ ਹਾਂ ਅਤੇ ਆਪਣਾ ਸਮਝ ਕੇ ਪਿਆਰ ਕਰਦੇ ਹਾਂ ਅਤੇ ਫਿਰ ਕਦੇ ਵੀ ਅਸੀਂ ਕੁਛ ਵੀ ਉਹਨੂੰ ਕਹਿਣ ਲੱਗੇ ਹਾਂ ਸੋਚਦੇ ਹਾਂ ਅਤੇ ਨਹੀਂ ਤਾਂ ਅਸੀਂ ਬਹੁਤ ਜਲਦੀ ਨਾ ਕਿਸੇ ਰਿਐਕਟ ਕਰ ਦਿੰਦੇ ਹਾਂ ਕਿਸੇ ਵੀ ਚੀਜ਼ ਨੂੰ ਕਿ ਉਹਨੇ ਮੈਨੂੰ ਇੱਦਾਂ ਕਿੱਦਾਂ ਕਹਿ ਦਿੱਤਾ ਕਿਉਂਕਿ ਅਸੀਂ ਉਹਨੂੰ ਉਨੇ ਟਾਈਮ ਤੱਕ ਪਰਾਇਆ ਸਮਝ ਰਹੇ ਹੁੰਦੇ ਹਾਂ ਜੇ ਅਸੀਂ ਕਿਸੇ ਨੂੰ ਐਕਚੁਅਲ 'ਚ ਆਪਣਾ ਸਮਝਦੇ ਹਾਂ ਨਾ ਤਾਂ ਅਸੀਂ ਉਹਦੀ ਮਜਬੂਰੀ ਵੀ ਸਮਝਦੇ ਹਾਂ ਅਤੇ ਅਸੀਂ ਉਹਦੀ ਬੇਸਿਕਲੀ ਸਾਈਕੋਲੋਜੀ ਸਮਝਦੇ ਹਾਂ ਕਿ ਜੇ ਕਿਸੇ ਨੇ ਸਾਨੂੰ ਕੁਛ ਕਹਿ ਵੀ ਦਿੱਤਾ ਹੈ ਗੁੱਸੇ 'ਚ ਆ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਾਂ ਸਾਨੂੰ ਸਾਡੇ ਦਿਲ ਨੂੰ ਕੋਈ ਗੱਲ ਲੱਗੀ ਹੈ ਤਾਂ ਅਸੀਂ ਇੱਕਦਮ ਉਹਦੇ ਨਾਲ ਰਿਸ਼ਤਾ ਨਹੀਂ ਤੋੜ ਦਿੰਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਜਿਹੜਾ ਰਿਸ਼ਤਾ ਉਹਦੀਆਂ ਜੜ੍ਹਾਂ ਮਜ਼ਬੂਤ ਰੱਖੀਏ ਸੋ ਕੁਦਰਤ ਜਿਹੜੀ ਹੈਗੀ ਹੈ ਨਾ ਜਦੋਂ ਅਸੀਂ ਕੁਦਰਤ ਦੇ ਕੋਲ ਜਾਂਦੇ ਹਾਂ ਤਾਂ ਕੁਦਰਤ ਸਾਨੂੰ ਬਹੁਤ ਕੁਛ ਸਿਖਾਉਂਦੀ ਹੈ ਅਤੇ ਇਹੀ ਸਭ ਕੁਛ ਸਿੱਖਣ ਵਾਸਤੇ ਅੱਜ ਆਪਾਂ ਇਹ ਪ੍ਰੋਗਰਾਮ ਲੈ ਕੇ ਹਾਂ ਤੁਹਾਡੇ ਲਈ ਲਵ ਯੂ ਜ਼ਿੰਦਗੀ ਅਤੇ ਫਿਲਹਾਲ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ।

ਆਪਾਂ ਨਾ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਮਿਹਨਤ ਕਰਦੇ ਹਾਂ ਅਤੇ ਸਾਨੂੰ ਤੁਰੰਤ ਉਹਦਾ ਫਲ ਨਹੀਂ ਮਿਲਦਾ, ਅਤੇ ਆਪਾਂ ਪਤਾ ਕੀ ਕਰਦੇ ਹਾਂ, ਮਿਹਨਤ ਕਰਨੀ ਛੱਡ ਦਿੰਦੇ ਹਾਂ ਕਿ ਛੱਡੋ ਯਾਰ, ਸਾਨੂੰ ਕਿਹੜਾ ਕੋਈ ਫਲ ਮਿਲ ਰਿਹਾ ਹੈ, ਸਾਡੀ ਮਿਹਨਤ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੋ ਰਿਹਾ। ਪਰ ਇੱਕ ਨਾ ਇਗਜ਼ਾਮਪਲ ਲੈਂਦੇ ਹਾਂ ਆਪਾਂ, ਹੁਣ ਤੁਸੀਂ ਸਮਝੋ ਜੇ ਰੁੱਤ ਹੀ ਗਰਮੀ ਦੀ ਹੈ ਅਤੇ ਗਰਮੀ ਦੀ ਰੁੱਤ ਵਿੱਚ ਤੁਸੀਂ ਸਰਦੀ ਦਾ ਫਲ ਕਿਵੇਂ ਉਗਾ ਸਕਦੇ ਹੋ, ਅਤੇ ਜੇ ਰੁੱਤ ਸਰਦੀ ਦੀ ਹੈ ਤਾਂ ਫਿਰ ਤੁਸੀਂ ਉਹਦੇ ਵਿੱਚ ਗਰਮੀ ਦਾ ਫੁੱਲ ਕਿਵੇਂ ਉਗਾ ਸਕਦੇ ਹੋ। ਇੱਥੋਂ ਕੁਦਰਤ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਚੀਜ਼ ਦਾ, ਹਰ ਚੀਜ਼ ਮਤਲਬ ਜੇ ਤੁਸੀਂ ਸਹੀ ਸਮੇਂ 'ਤੇ ਸਹੀ ਬੀਜ ਬੋਨੇ ਹੋ ਤਾਂ ਤੁਹਾਨੂੰ ਫਲ ਜ਼ਰੂਰ ਮਿਲੇਗਾ, ਅਤੇ ਹਰ ਚੀਜ਼ ਦਾ ਸਹੀ ਸਮੇਂ ਹੁੰਦਾ ਹੈ। ਹੋ ਸਕਦਾ ਹੈ ਜੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਅਜੇ ਨਹੀਂ ਮਿਲ ਰਿਹਾ, ਅਤੇ ਜਦੋਂ ਮਿਲੇ ਤਾਂ ਕੀ ਪਤਾ ਉਹ ਬਹੁਤ ਹੀ ਸੋਹਣਾ ਮਿਲੇ, ਅਤੇ ਜਿੰਨੀ ਤੁਸੀਂ ਐਕਸਪੈਕਟੇਸ਼ਨਸ ਲਗਾਈਆਂ ਨੇ ਉਸ ਫਲ ਤੋਂ ਉਤੋਂ ਵੀ ਬੇ ਇਮਤਿਹਾ ਹੋਰ ਵੀ ਜ਼ਿਆਦਾ ਮਤਲਬ ਸੋਹਣਾ ਲੱਗੇ। ਸੋ ਜੇ

0: ਤੁਹਾਨੂੰ ਸਬਰ ਸਿਖਾ ਰਹੀ ਹੈ ਅਤੇ ਤੁਸੀਂ ਇਹ ਵੀ ਭਰੋਸਾ ਰੱਖੋ ਕਿ ਜਦੋਂ ਤੁਹਾਨੂੰ ਫਲ ਦੇਵੇਗੀ ਨਾ ਤਾਂ ਬੇਸ਼ੁਮਾਰ ਫਲ ਦੇਵੇਗੀ। ਸੋ ਅਗਲਾ ਜਿਹੜਾ ਗਾਣਾ ਹੈਗਾ ਐਮੀ ਵਿਰਖੁਰਾ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਸ ਗਾਣੇ ਦੇ ਉਸ ਪਾਰ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਹੀ ਸਿੰਪਲ ਲੈਸਨਸ ਜੋ ਕੁਦਰਤ ਸਾਨੂੰ ਸਿਖਾਉਂਦੀ ਹੈ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੀ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।

0: ਭਾਈ ਸਾਗ ਗੱਲਾਂ ਪੰਡਾਂ ਚ ਕਰਨ ਵਾਲੀਆਂ ਹੈ ਨਹੀਂ, ਤੁਸੀਂ ਆਂਦਾ ਸੋ ਰੋਟੀ ਸਾਗ ਨਾ ਖਾਓਗੇ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੇਰਾ ਇੱਕ ਸਿੱਧੀ ਗੁਆਂਢੀ ਹੈ, ਪੂਰੀ ਕਲੋਨੀ ਨੇ ਸੋਲਰ ਪੈਨਲ ਲਗਾ ਲੈਣੇ, ਪਰ ਉਹ

ਨਨੂ ਤਿਆਰ ਹੀ ਨਹੀਂ ਸੀ ਕਿ ਸੱਚਮੁੱਚ ਬਿੱਲ ਜ਼ੀਰੋ ਆ ਸਕਦਾ ਹੈ। ਮੈਂ ਕਿਹਾ ਪੁੱਤਰ ਨਾਮ ਹੀ ਹੈ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਫਿਰ ਇੱਕ ਇੱਕ ਕਰਕੇ ਸਭ ਦਾ ਬਿਜਲੀ ਬਿੱਲ ਜ਼ੀਰੋ ਆਉਣ ਲੱਗਾ। ਫਿਰ ਬੋਲਿਆ ਹੁਣ ਲਗਾ ਹੀ ਦਿੰਨਾ ਹਾਂ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਕੁਦਰਤ ਅਤੇ ਕੁਦਰਤ ਦੇ ਜਿਹੜੇ ਛੋਟੇ ਛੋਟੇ ਤੱਤਵ ਹੁੰਦੇ ਨੇ ਉਹ ਕਿੰਨੀ ਹੀ ਸਾਦਗੀ ਦੇ ਨਾਲ ਸਾਨੂੰ ਸਾਡੀ ਜ਼ਿੰਦਗੀ ਦੇ ਵੱਡੇ ਵੱਡੇ ਜਿਹੜੇ ਲੈਸਨਸ ਹੈਗੇ ਨੇ ਤਜੁਰਬੇ ਹੈਗੇ ਨੇ ਉਹ ਦੇ ਜਾਂਦੇ ਨੇ। ਜੇ ਤੁਸੀਂ ਕਦੇ ਖੁੱਲ੍ਹੇ ਆਸਮਾਨ ਦੇ ਥੱਲੇ ਐਕਚੁਅਲ 'ਚ ਕਦੇ ਜੰਗਲ 'ਚ ਜਾਂ ਪਹਾੜਾਂ 'ਤੇ ਗਏ ਹੋਗੇ ਨਾ ਤਾਂ ਤੁਸੀਂ ਨੋਟਿਸ ਕਰੋਗੇ ਕਿ ਕਿਵੇਂ ਕੁਦਰਤ ਦਾ ਇੱਕ ਇੱਕ ਤੱਤਵ ਭਾਵੇਂ ਉਹ ਆਸਮਾਨ ਧਰਤੀ ਪਾਣੀ ਆਕਾਸ਼ ਸਭ ਹੋਣ ਅਤੇ ਉਹਦੇ ਮਤਲਬ ਹਰ ਜੀਵ ਕੁਦਰਤ ਦੇ ਵਿੱਚ ਭਾਵੇਂ ਉਹ ਪਾਣੀ 'ਚ ਰਹਿਣ ਵਾਲੇ ਜੀਵ ਹੋਣ ਭਾਵੇਂ ਉਹ ਧਰਤੀ 'ਤੇ ਰਹਿਣ ਵਾਲੇ ਜੀਵ ਹੋਣ ਭਾਵੇਂ ਪਸ਼ੂ ਪਕਸ਼ੀ ਹੋਣ ਜਿਹੜੇ ਜਾਂ ਫਿਰ ਜਿਹੜੇ ਮਾਸਾਹਾਰੀ ਪਸ਼ੂ ਨੇ ਜਾਂ ਜਿਹੜੇ ਦੂਸਰੇ ਵੀ ਪਸ਼ੂ ਨੇ ਜਿਹੜੇ ਮਾਸ ਨਹੀਂ ਖਾਂਦੇ ਉਹ ਸਾਰੇ ਕਿੰਨੇ ਇੱਕ ਬੈਲੈਂਸ ਦੇ ਵਿੱਚ ਇੱਕ ਦੂਜੇ ਨਾਲ ਰਹਿੰਦੇ ਨੇ। ਹਾਲਾਂਕਿ ਜਿਹੜੇ ਮਾਸਾਹਾਰੀ ਜਾਨਵਰ ਹੁੰਦੇ ਨੇ ਉਹ ਸ਼ਾਕਾਹਾਰੀ ਜਾਨਵਰਾਂ ਨੂੰ ਖਾਂਦੇ ਨੇ ਪਰ ਉਹ ਵੀ ਇੱਕ ਬੈਲੈਂਸ ਦੇ ਵਿੱਚ ਚੱਲਦੇ ਨੇ ਅਤੇ ਇਹਦੇ ਤੋਂ ਆਪਾਂ ਕੀ ਸਿੱਖਦੇ ਹਾਂ? ਕਦੇ ਸੋਚਿਆ ਤੁਸੀਂ? ਆਪਾਂ ਕੁਦਰਤ ਦੇ ਵਿੱਚ ਚਲੇ ਜਾਂਦੇ ਹਾਂ ਘੁੰਮਣ ਫਿਰਨ ਪਰ ਕਦੇ ਇਹ ਨਹੀਂ ਸੋਚਿਆ ਕਿ ਸਾਨੂੰ ਉਹ ਸਿਖਾਉਂਦੀ ਕੀ ਹੈ। ਇਹਦੇ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਵੀ ਰਹਿੰਦੇ ਹਾਂ ਤਾਂ ਸਾਡੀ ਸੁਸਾਇਟੀ ਦੇ ਵਿੱਚ ਵੀ ਕਿੰਨੇ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਘਰ ਵਿੱਚ ਵੀ ਕਿੰਨੇ ਸੁਭਾਅ ਦੇ ਲੋਕ ਹੁੰਦੇ ਨੇ। ਕੋਈ ਗੁੱਸੇ ਵਾਲਾ ਹੁੰਦਾ ਹੈ, ਕੋਈ ਨਰਮ ਸੁਭਾਅ ਦਾ ਹੁੰਦਾ ਹੈ, ਕੋਈ ਆਕੜ ਵਾਲਾ ਹੁੰਦਾ ਹੈ, ਕੋਈ ਛੇਤੀ ਖਿੱਚ ਜਾਂਦਾ ਹੈ, ਕਿਸੇ 'ਚ ਬਿਲਕੁਲ ਵੀ ਪੇਸ਼ੈਂਸ ਨਹੀਂ ਹੁੰਦਾ ਅਤੇ ਕਿਸੇ 'ਚ ਬਹੁਤ ਪੇਸ਼ੈਂਸ ਹੁੰਦਾ ਹੈ। ਅਤੇ ਅਸੀਂ ਕੁਦਰਤ ਤੋਂ ਇਹ ਸਿੱਖਦੇ ਹਾਂ ਕਿ ਅਸੀਂ ਜਿਸ ਵੀ ਜਗ੍ਹਾ 'ਤੇ ਜਾਂਦੇ ਹਾਂ ਉੱਥੇ ਹਰ ਤਰ੍ਹਾਂ ਦਾ ਸਾਨੂੰ ਇਨਸਾਨ ਮਿਲਦਾ ਹੀ ਮਿਲਦਾ ਹੈ ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਸਾਰਿਆਂ ਦੇ ਨਾਲ, ਉਹਨਾਂ ਸਾਰਿਆਂ ਦੇ ਟੈਂਪਰਾਮੈਂਟ ਨੂੰ ਲੈ ਕੇ, ਉਹਨਾਂ ਸਾਰਿਆਂ ਦੇ ਬਿਹੇਵੀਅਰਸ ਨੂੰ ਲੈ ਕੇ ਕੋਈ ਇਸ਼ੂ ਨਾ ਕ੍ਰੀਏਟ ਕਰੀਏ। ਅਸੀਂ ਜਿੱਦਾਂ ਵੀ ਮਤਲਬ ਉਹਨਾਂ ਨਾਲ ਰਹਿ ਸਕਦੇ ਹਾਂ, ਇੱਕ ਸਹਿਮਤੀ ਦੇ ਨਾਲ ਉਹ ਰਹੀਏ ਤਾਂ ਹੀ ਤਾਂ ਮਤਲਬ ਉਹ। ਅਤੇ ਇਹਨੂੰ ਇੱਕ ਬਹੁਤ ਹੀ ਵਧੀਆ ਟਰਮ ਦਿੱਤੀ ਜਾਂਦੀ ਹੈ ਸਾਇੰਸ ਦੇ ਵਿੱਚ, ਜਿਹਨੂੰ ਕਿਹਾ ਜਾਂਦਾ ਕਿ ਹਾਰਮੋਨੀਕਲ ਬੈਲੈਂਸ। ਮਤਲਬ ਜੇ ਤੁਸੀਂ ਆਪਣੇ ਆਲੇ ਦੁਆਲੇ ਦੇ ਨਾਲ ਤੁਸੀਂ ਇੱਕ ਵਧੀਆ ਤਰੀਕੇ ਨਾਲ ਹਾਰਮਨੀ ਨਾਲ ਰਹਿ ਰਹੇ ਹੋ ਅਤੇ ਕੁਦਰਤ ਜਿਹੜੀ ਹੈਗੀ ਉਹ ਬੈਲੈਂਸ ਵਿੱਚ ਰਹਿੰਦੀ ਅਤੇ ਤੁਹਾਡਾ ਜਿਹੜਾ ਪੀਸ ਆਫ ਮਾਇੰਡ ਹੈ ਨਾ, ਤੁਹਾਡਾ ਜਿਹੜੇ ਮਨ ਦੀ ਸ਼ਾਂਤੀ ਹੈ ਉਹ ਬਣੀ ਰਹਿੰਦੀ ਅਤੇ ਮਨ ਜਿਹੜਾ ਹੈਗਾ ਤੁਹਾਡਾ ਸਥਿਰ ਰਹਿੰਦਾ ਹੈ। ਸੋ ਕੁਦਰਤ ਦੀ ਗੋਦ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਕੁਦਰਤ ਸਾਨੂੰ ਬੇਸ਼ੁਮਾਰ ਦੌਲਤ ਨਾਲ ਨਿਵਾਜ਼ਦੀ ਹੈ। ਬਸ ਸਾਨੂੰ ਲੋੜ ਹੁੰਦੀ ਹੈ ਕਿ ਆਪਣੀ ਝੋਲੀ ਸਹੀ ਤਰੀਕੇ ਨਾਲ ਲੱਡਣ ਦੀ। ਸੋ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਸਾਨੂੰ ਬਸ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉੱਥੋਂ ਸਿੱਖਦੇ ਰਹੀਏ। ਫਿਲਹਾਲ ਜਾਣ ਤੋਂ ਪਹਿਲੇ ਤੁਹਾਨੂੰ ਤੁਹਾਡੇ ਲਈ ਗੁਰਦਾਸ ਮਾਨ ਹੋਣਾ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਪੇਸ਼ ਕਰ ਰਹੀ ਹਾਂ।

ਐਫਐਮਐਨ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸ਼ਾਮ ਦੇ 7 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ, ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਿਕ ਉਪਲਬਧੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਸਟਾਰਟਅਪਸ ਦੇ ਇੱਕ ਨਵੇਂ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਦਾ ਆਯੋਜਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ, ਉਹ 30 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਸਨ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਇਸ ਤੋਂ ਬਾਅਦ ਜਾਨਕੀ ਦਾਸ ਜੀ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ 1941 ਦੇ ਵਿੱਚ, ਔਰ ਫਿਲਮ ਸੀ ਖਜ਼ਾਨਚੀ। ਇਸ ਫਿਲਮ ਨੇ ਉਹਨਾਂ ਨੂੰ ਪਹਿਚਾਣ ਦਿੱਤੀ। ਇਸ ਤੋਂ ਬਾਅਦ ਉਹ ਡਾਕਟਰ ਕੋਟਨਿਸ ਕੀ ਅਮਰ ਕਹਾਣੀ ਵਿੱਚ ਵੀ ਨਜ਼ਰ ਆਏ। ਔਰ ਫਿਰ ਇੱਦਾਂ ਇਹਨਾਂ ਦਾ ਫਿਲਮੀ ਸਫ਼ਰ ਚੱਲਦਾ ਰਿਹਾ, ਚੱਲਦਾ ਰਿਹਾ, ਚੱਲਦਾ ਰਿਹਾ, ਔਰ ਇੱਦਾਂ ਹੀ ਅਸੀਂ ਇਸ ਪ੍ਰੋਗਰਾਮ ਨੂੰ ਵੀ ਚਲਾਉਂਦੇ ਰਹਿਣਾ ਆ, ਪਰ ਤੁਹਾਨੂੰ ਬੋਰ ਨਹੀਂ ਕਰਨਾ। ਤੁਹਾਨੂੰ ਅਸੀਂ ਇਹਨਾਂ ਦੇ ਹੀ ਜਿਹੜੇ ਇਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਉਹਨਾਂ ਦੇ ਪਿਆਰੇ ਪਿਆਰੇ ਜਿਹੇ ਗੀਤ ਵੀ ਸੁਣਾਉਣੇ ਆ, ਜਿਵੇਂ ਕਿ ਦਾਦੀ ਮਾਂ ਫਿਲਮ ਜਿਹੜੀ ਆ ਉਸਦਾ ਇੱਕ ਪਿਆਰਾ ਜਿਹਾ ਗੀਤ ਆ, ਉਹ ਮੈਂ ਤੁਹਾਨੂੰ ਸੁਣਾਉਂਦਾ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਫਿਲਮੀ ਸਫ਼ਰ ਦੇ ਬਾਰੇ ਅਸੀਂ ਗੱਲ ਕਰਾਂਗੇ। ਅਤੇ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ।

ਦੋਸਤੋ ਜੀ, ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ, ਔਰ ਗੱਲ ਕਰ ਰਹੇ ਹਾਂ ਜੀ ਜਾਨਕੀ ਦਾਸ ਜੀ ਦੇ ਬਾਰੇ। ਸਮਾਂ ਜਿਹੜਾ ਆ ਸਾਡੇ ਕੋਲ ਬਹੁਤ ਘੱਟ ਹੈ, ਔਰ ਸਾਡੇ ਕੋਲ ਅੱਜ ਗੱਲਾਂ ਬਹੁਤ ਜ਼ਿਆਦਾ ਨੇ ਜੀ। ਗੱਲ ਚੱਲ ਰਹੀ ਸੀ ਉਹਨਾਂ ਦੀ ਕਿ ਉਹਨਾਂ ਦੇ ਬਾਰੇ, ਉਹਨਾਂ ਨੇ ਫਿਲਮੀ ਸਫ਼ਰ ਜਦੋਂ ਸ਼ੁਰੂ ਕੀਤਾ ਉਸ ਦੇ ਬਾਰੇ। ਉਹਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਛੋਟੇ ਕਿਰਦਾਰਾਂ ਨੂੰ ਵੀ ਯਾਦਗਾਰ ਬਣਾ ਦਿੰਦੇ ਸੀ। ਇਸੇ ਕਾਰਨ ਉਹ ਹਿੰਦੀ ਸਿਨੇਮਾ ਦੇ ਸਭ ਤੋਂ ਵਿਅਸਤ ਕਿਰਦਾਰਾਂ ਵਿੱਚੋਂ ਇੱਕ ਗਿਣੇ ਜਾਂਦੇ ਸੀ। ਪ੍ਰੋਡਕਸ਼ਨ ਡਿਜ਼ਾਈਨਰ ਅਤੇ ਨਵੇਂ ਕਲਾਕਾਰਾਂ ਦੇ ਮਾਰਗਦਰਸ਼ਕ ਵੀ ਉਹ ਰਹੇ ਨੇ। ਜਾਨਕੀ ਦਾਸ ਜੀ ਨੇ ਸਿਰਫ ਅਦਾਕਾਰੀ ਨਹੀਂ ਕੀਤੀ, ਉਹਨਾਂ ਨੇ ਕਾਫੀ ਹੋਰ ਵੀ ਕੰਮ ਕੀਤੇ ਨੇ। ਉਹਨਾਂ ਦੀਆਂ ਸਭ ਤੋਂ ਵੱਡੀਆਂ ਉਪਲਬਧੀਆਂ ਵਿੱਚ ਇਹ ਵੀ ਸ਼ਾਮਿਲ ਹੈ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ। ਮਧੂਬਾਲਾ ਜੀ ਨੂੰ ਫਿਲਮ ਦੌਲਤ ਵਿੱਚ ਮੌਕਾ ਦਿਵਾਉਣਾ ਉਹਨਾਂ ਨੇ ਹੀ ਦਿਵਾਇਆ ਸੀ। ਮੀਨਾ ਕੁਮਾਰੀ ਜੀ ਨੂੰ ਹਮਾਰਾ ਘਰ ਨਾਲ ਪੇਸ਼ ਕਰਨਾ ਇਹ ਵੀ ਇਹਨਾਂ ਨੇ ਕਰਵਾਇਆ ਸੀ। ਇਸ ਤੋਂ ਇਲਾਵਾ ਇਹਨਾਂ ਦੀ ਅਦਾਕਾਰੀ ਦੀ ਹੋਰ ਕੀ ਵਿਸ਼ੇਸ਼ਤਾਵਾਂ ਨੇ ਉਸ ਦੇ ਬਾਰੇ ਵੀ ਗੱਲ ਕਰਦੇ ਹਾਂ। ਜਾਨਕੀ ਦਾਸ ਜੀ ਹਰ ਤਰ੍ਹਾਂ ਦਾ ਕਿਰਦਾਰ ਜਿਹੜਾ ਆ ਬੜੇ ਹੀ ਵਧੀਆ ਤਰੀਕੇ ਨਾਲ ਕਰਦੇ ਸੀ, ਜਿਵੇਂ ਕਿ ਚਾਹੇ ਉਹ ਦੁਕਾਨਦਾਰ ਹੋਵੇ, ਪੰਡਿਤ ਹੋਵੇ, ਵਕੀਲ ਹੋਵੇ, ਮੈਨੇਜਰ ਹੋਵੇ, ਨੌਕਰ ਹੋਵੇ, ਜਾਂ ਕਿਸੇ ਦਾ ਰਿਸ਼ਤੇਦਾਰ ਹੋਵੇ, ਜਾਂ ਫਿਰ ਹਾਸਿਆਤਮਕ ਕਿਰਦਾਰ ਹੋਵੇ, ਹਰ ਭੂਮਿਕਾ ਨੂੰ ਉਹ ਕੁਦਰਤੀ ਢੰਗ ਨਾਲ ਨਿਭਾਉਂਦੇ ਸੀ। ਉਹਨਾਂ ਦੀ ਪੰਜਾਬੀ ਲਹਿਜ਼ੇ ਵਾਲੀ ਹਿੰਦੀ ਜਿਹੜੀ ਆ ਅਤੇ ਸਾਦਗੀ ਜਿਹੜੀ ਆ ਉਹ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਸੀ। ਉਹਨਾਂ ਨੇ ਕਈ ਫਿਲਮਾਂ ਕੀਤੀਆਂ, ਪਰ ਉਹਦੇ ਵਿੱਚੋਂ ਕਈ ਜਿਹੜੀਆਂ ਲੋਕਪ੍ਰਿਯ ਹੋਈਆਂ ਨੇ ਉਹ ਫਿਲਮਾਂ ਨੇ ਜਿਵੇਂ ਕਿ ਬਾਬੁਲ, ਕਾਲਾ ਪਾਣੀ, ਆਰਜ਼ੂ, ਪੱਥਰ ਕੇ ਸਨਮ, ਪੜੋਸਨ, ਸੀਤਾ ਔਰ ਗੀਤਾ, ਖੇਲ ਖੇਲ ਮੇ, ਦੇਸ ਪ੍ਰਦੇਸ, ਸਰਗਮ, ਦ ਬਰਨਿੰਗ ਟ੍ਰੇਨ, ਹੋਟਲ, ਡਿਸਕੋ ਡਾਂਸਰ, ਲਾਹੌਰ, ਕਈ ਸਾਰੀਆਂ ਨੇ, ਬਹੁਤ ਸਾਰੇ ਨਾਮ ਨੇ ਇਹਦੇ ਵਿੱਚ। ਔਰ ਕੁਝ ਜਿਹੜੇ ਆ ਪ੍ਰਸਿੱਧ ਗੀਤ ਵੀ ਨੇ, ਇੱਕ ਤੋਂ ਸੂਰਤ ਪਿਆਰੀ, ਔਰ ਉਸ ਤੋਂ ਬਾਅਦ ਹੈ ਖਨਕੇ ਤੋਂ ਖਨਕੇ ਕਿਉਂ, ਖੁਸ਼ੀ ਕੇ ਰੰਗ, ਹੈ ਯੇ ਜ਼ਮੀਨ ਹਮਾਰੀ, ਮਤਲਬ ਹੋਰ ਕਾਫੀ ਸਾਰੇ ਬਹੁਤ ਪਿਆਰੇ ਪਿਆਰੇ ਸਟੇਜ ਸੌਂਗ ਜਿਹੜੇ ਨੇ ਉਹਨਾਂ ਦੇ ਫੇਮਸ ਰਹੇ ਨੇ। ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਾਂ ਆਪਣੀ ਜ਼ਿੰਦਗੀ ਦਾ ਫਿਲਮ ਇੰਡਸਟਰੀ ਵਿੱਚ ਇੱਕ ਲੇਖਕ ਵਜੋਂ ਯੋਗਦਾਨ ਵੀ ਦਿੱਤਾ। ਜਾਨਕੀ ਦਾਸ ਜੀ ਇੱਕ ਚੰਗੇ ਲੇਖਕ ਵੀ ਰਹੇ, ਉਹਨਾਂ ਨੇ ਫਿਲਮ ਜਗਤ ਬਾਰੇ ਕਿਤਾਬਾਂ ਵੀ ਲਿਖੀਆਂ। ਮਾਈ ਮਿਸ

0: Adventurous in Filmland, Acting for Beginners. ਇਸ ਤੋਂ ਇਲਾਵਾ ਉਹਨਾਂ ਨੇ 1985 ਦੀ ਫਿਲਮ ਯਾਦੋਂ ਕੀ ਕਸਮ ਦੀ ਕਹਾਣੀ ਯਾਨੀ ਕਿ ਸਕ੍ਰਿਪਟ ਜਿਹੜੀ ਆ ਉਸ ਵਿੱਚ ਵੀ ਮਤਲਬ ਉਸ ਨੂੰ ਲਿਖਣ ਵਿੱਚ ਵੀ ਆਪਣਾ ਜਿਹੜਾ ਯੋਗਦਾਨ ਉਹ ਦਿੱਤਾ ਹੈ। ਅਤੇ ਇੰਨਾ ਸਾਰਾ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਅਵਾਰਡ ਵੀ ਮਿਲਿਆ। ਅਵਾਰਡ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਉਹਨਾਂ ਨੂੰ 1996 ਵਿੱਚ ਉਹਨਾਂ ਨੂੰ ਭਾਰਤੀ ਮੋਸ਼ਨ ਪਿਕਚਰ ਪ੍ਰੋਡਿਊਸਰਸ ਐਸੋਸੀਏਸ਼ਨ ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਸਤੋ ਗੱਲ ਚੱਲਦੀ ਹੈ ਜੀ ਜਾਨਕੀ ਦਾਸ ਜੀ ਬਾਰੇ ਔਰ ਇੱਕ ਹੋਰ ਗੀਤ ਦਾ ਜਿਹੜਾ ਸਮਾਂ ਹੋ ਚੁੱਕਿਆ ਅਤੇ ਆਓ ਸੁਣਦੇ ਹਾਂ ਇੱਕ ਗੀਤ ਜ਼ਮਾਨਾ ਫਿਲਮ ਦਾ, ਨਿਆ ਜ਼ਮਾਨਾ ਫਿਲਮ ਦਾ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈ ਚੋਰ। ਆਓ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਔਰ ਉਸ ਤੋਂ ਬਾਅਦ ਕਰਦੇ ਹਾਂ ਗੱਲ ਇਹਨਾਂ ਦੇ ਬਾਰੇ ਹੋਰ।
1: ਇਲਜ਼ਾਮ ਲਗਾਏ ਓ ਮੇਰੇ ਨਾਮ ਲਗਾਏ ਆਪਨੇ ਸੋ ਇਲਜ਼ਾਮ ਲਗਾਏ ਚੁੱਪ ਕਿਉਂ ਹੋ ਗਏ ਕਹੀ

ਜਾਨਕੀ ਦਾਸ ਜੀ, ਜਿਨ੍ਹਾਂ ਦੇ ਬਾਰੇ ਬਹੁਤ ਹੀ ਇੰਟਰਸਟਿੰਗ ਫੈਕਟਸ ਵੀ ਨੇ, ਉਹਨਾਂ ਦੇ ਬਾਰੇ ਦੱਸ ਦਿੰਦੇ ਹਾਂ। 1000 ਤੋਂ ਵੱਧ ਫਿਲਮਾਂ ਜਿਹੜੀਆਂ ਕੀਤੀਆਂ ਇਹਨਾਂ ਨੇ, ਮੁੱਖ ਫਿਲਮਾਂ ਯਾਨੀ ਕਿ ਉਹ ਫਿਲਮਾਂ ਦਾ ਦੌਰ ਜਿੱਥੇ ਬੋਲ ਕੇ ਮਤਲਬ ਡਾਇਲੋਗਸ ਨਹੀਂ ਸੀ ਬੋਲੇ ਜਾਂਦੇ, ਸਿਰਫ ਐਕਟਿੰਗ ਕੀਤੀ ਜਾਂਦੀ ਸੀ, ਉਸ ਦੌਰ ਤੋਂ ਲੈ ਕੇ ਆਧੁਨਿਕ ਫਿਲਮਾਂ ਦੇ ਤੱਕ ਦੌਰ ਤੱਕ ਇਹ ਰਹੇ ਨੇ ਔਰ ਬਹੁਤ ਸਾਰਾ ਯੋਗਦਾਨ ਇਹਨਾਂ ਨੇ ਦਿੱਤਾ ਹੈ। ਸਾਈਕਲਿੰਗ ਦੇ ਚੈਂਪੀਅਨ, ਵਰਲਡ ਰਿਕਾਰਡ ਬਣਾਉਣ ਵਾਲੇ, ਨਵੇਂ ਸਿਤਾਰਿਆਂ ਦੇ ਖੋਜ ਜੀ ਰਹੇ ਨੇ ਇਹ, ਮਧੂਬਾਲਾ ਜੀ, ਮੀਨਾ ਕੁਮਾਰੀ ਅਤੇ ਮਾਲਾ ਸਿੰਹਾ ਵਰਗੀਆਂ ਮਹਾਨ ਅਭਿਨੇਤਰੀਆਂ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਔਰ ਅਜਿਹੇ ਕਿਰਦਾਰ ਕਰਨ ਵਾਲੇ, ਮਤਲਬ ਹਰ ਤਰ੍ਹਾਂ ਦੇ ਕਿਰਦਾਰ, ਕੋਈ ਕੋਈ ਹੀ ਅਜਿਹਾ ਹੁੰਦਾ ਹੈ ਜਿਹੜੇ ਹਰ ਤਰ੍ਹਾਂ ਦੇ ਕਿਰਦਾਰ ਜਿਹੜਾ ਉਹ ਨਿਭਾ ਸਕਦਾ ਹੈ, ਔਰ ਉਹ ਸੀ ਜਾਨਕੀ ਦਾਸ ਜੀ। ਕਈ ਪੱਤਰਕਾਰ ਅਤੇ ਫਿਲਮ ਸਮੀਖਿਆਕਾਰ ਉਹਨਾਂ ਨੂੰ ਹਿੰਦੀ ਸਿਨੇਮਾ ਦਾ ਗ੍ਰੈਂਡ ਓਲਡ ਮੈਨ ਵੀ ਕਹਿੰਦੇ ਸੀ, ਪਰ ਜਿਹੜਾ ਆਇਆ ਉਹਨੇ ਜਾਣਾ ਵੀ ਹੈ। ਉਸੇ ਤਰ੍ਹਾਂ ਜਾਨਕੀ ਦਾਸ ਜੀ 2003 ਨੂੰ ਮੁੰਬਈ ਦੇ ਜ਼ੂਹੂ ਸਥਿਤ ਨਿਵਾਸ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇਸ ਫਿਲਮ ਇੰਡਸਟਰੀ ਔਰ ਇਸ ਦੁਨੀਆ ਨੂੰ, ਜਗਤ ਨੂੰ ਵਿਛੋੜਾ ਕਰ ਗਏ। ਉਸ ਸਮੇਂ ਉਹ 93 ਸਾਲ ਦੇ ਸੀ। ਉਹਨਾਂ ਦੇ ਜਾਣ ਨਾਲ ਹਿੰਦੀ ਸਿਨੇਮਾ ਦੇ ਇੱਕ ਅਜਿਹੇ ਯੋਗਦਾਨ ਤੋਂ ਹੋ ਗਿਆ ਜੋ ਮੁੱਖ ਫਿਲਮਾਂ ਦੇ ਦੌਰ ਤੋਂ ਲੈ ਕੇ ਆਧੁਨਿਕ ਸਿਨੇਮਾ ਤੱਕ ਫੈਲਿਆ ਹੋਇਆ ਸੀ। ਜਾਨਕੀ ਦਾਸ ਜੀ ਭਾਰਤੀ ਸਿਨੇਮਾ ਦੇ ਉਹ ਅਦਾਕਾਰ ਜਿਨ੍ਹਾਂ ਨੇ ਕਦੇ ਹੀਰੋ ਬਣਨ ਦੀ ਦੌੜ ਨਹੀਂ ਲਗਾਈ, ਪਰ ਆਪਣੇ ਛੋਟੇ ਛੋਟੇ ਕਿਰਦਾਰਾਂ ਰਾਹੀਂ ਉਹ ਅਮਰ ਹੋ ਗਏ। ਇੱਕ ਅਦਾਕਾਰ, ਲੇਖਕ, ਪ੍ਰੋਡਕਸ਼ਨ ਡਿਜ਼ਾਈਨਰ ਅਤੇ ਖਿਡਾਰੀ ਵਜੋਂ ਉਹਨਾਂ ਦਾ ਯੋਗਦਾਨ ਬੇਮਿਸਾਲ ਹੈ। ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਂ ਹਮੇਸ਼ਾ

ਸਨਮਾਨ ਨਾਲ ਲਿਆ ਜਾਂਦਾ ਰਹੇਗਾ। ਆਓ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਹੀ ਇੱਕ ਫਿਲਮ ਜਿਹਦੇ ਵਿੱਚ ਉਹਨਾਂ ਨੇ ਟਿਕਟ ਕਲੈਕਟਰ ਦਾ ਜਿਹੜਾ ਰੋਲ ਕੀਤਾ ਸੀ ਜੀ। ਬਿਲਕੁਲ ਜੀ, ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ, ਤੁਸੀਂ ਸਹੀ ਵਿਚਾਰਿਆ ਜੀ। ਦ ਬਰਨਿੰਗ ਟ੍ਰੇਨ ਜਿਹੜੀ ਮੂਵੀ ਆ ਉਹਦੇ ਵਿੱਚ ਇਹਨਾਂ ਨੇ ਟਿਕਟ ਕਲੈਕਟਰ ਦਾ ਰੋਲ ਕੀਤਾ ਸੀ। ਅਤੇ ਆਓ ਉਸੇ ਫਿਲਮ ਦਾ ਇੱਕ ਗੀਤ ਸੁਣਦੇ ਹਾਂ, ਜਾਣਾ ਕਿਤੇ ਨਹੀਂ ਸੁਣਦੇ ਰਹਿਣਾ ਫਿਲਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ। ਉਸ ਤੋਂ ਬਾਅਦ ਗੱਲ ਕਰਾਂਗੇ ਇੱਕ ਹੋਰ ਬਿਹਤਰੀਨ ਅਦਾਕਾਰ ਕਲਾਕਾਰ। ਇਹ ਜਾਰੀ ਰਹੇਗਾ ਸਿਲਸਿਲਾ ਜੀ।

ਜੀ ਦੋਸਤੋ, ਫਿਰ ਤੋਂ ਸਵਾਗਤ ਹੈ ਜੀ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ, ਔਰ ਪ੍ਰੋਗਰਾਮ ਪੇਸ਼ ਕਰ ਰਿਹਾ ਜੀ ਤੁਹਾਡਾ ਦੋਸਤ ਕੁਲਦੀਪ। ਅਗਲੇ ਕਲਾਕਾਰ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ, ਇੱਕ ਲਿਰਿਸਿਸਟ, ਕੰਪੋਜ਼ਰ, ਗੀਤਕਾਰ, ਔਰ ਉਹਨਾਂ ਦਾ ਨਾਂ ਹੈ ਜੀ ਪ੍ਰੇਮ ਧਵਨ ਜੀ। ਬਿਲਕੁਲ ਜੀ, ਇੱਕ ਲਿਰਿਸਿਸਟ, ਮਿਊਜ਼ਿਕ ਕੰਪੋਜ਼ਰ, ਕੋਰੀਓਗ੍ਰਾਫਰ ਅਤੇ ਨਾਲ ਦੀ ਨਾਲ ਹੀ ਬਾਲੀਵੁੱਡ ਦੇ ਐਕਟਰ ਵੀ ਔਰ ਰਹੇ ਨੇ। ਦੇਸ਼ ਭਗਤੀ ਦੇ ਗੀਤਾਂ ਦਾ ਅਮਰ ਸ਼ਾਇਰ, ਗੀਤਕਾਰ ਅਤੇ ਸੰਗੀਤਕਾਰ ਪ੍ਰੇਮ ਧਵਨ ਭਾਰਤੀ ਫਿਲਮੀ ਸੰਗੀਤ ਦੇ ਇਤਿਹਾਸ ਦਾ ਇੱਕ ਅਜਿਹਾ ਨਾਂ ਹੈ ਜਿਸ ਨੇ ਆਪਣੇ ਸ਼ਬਦਾਂ ਨਾਲ ਦੇਸ਼ ਭਗਤੀ, ਇਨਸਾਨੀਅਤ, ਪਿਆਰ ਅਤੇ ਸਮਾਜਿਕ ਚੇਤਨਾ ਨੂੰ ਆਵਾਜ਼ ਦਿੱਤੀ। ਉਹ ਕੇਵਲ ਗੀਤਕਾਰ ਹੀ ਨਹੀਂ ਸਨ, ਸਗੋਂ ਸੰਗੀਤਕਾਰ, ਕੋਰੀਓਗ੍ਰਾਫਰ, ਕਵੀ ਅਤੇ ਅਦਾਕਾਰ ਵੀ ਰਹੇ। ਉਹਨਾਂ ਨੇ ਹਿੰਦੀ ਅਤੇ ਪੰਜਾਬੀ ਸਿਨੇਮਾ ਨੂੰ ਅਨੇਕਾਂ ਅਮਰ ਗੀਤਾਂ, ਮਤਲਬ ਗੀਤ ਦਿੱਤੇ ਨੇ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਨੇ, ਜਿਵੇਂ ਕਿ ਐ ਵਤਨ ਮੇਰਾ ਰੰਗ ਦੇ ਬਸੰਤੀ ਚੋਲਾ, ਜਾਂ ਫਿਰ ਐ ਮੇਰੇ ਪਿਆਰੇ ਵਤਨ, ਇਹੋ ਜਿਹੇ ਗੀਤਾਂ ਨੇ ਉਹਨਾਂ ਨੂੰ ਅਮਰ ਕਰ ਦਿੱਤਾ। ਉਹਨਾਂ ਦਾ ਜਨਮ ਵੀ ਅੱਜ ਹੀ ਦੇ ਦਿਨ, ਯਾਨੀ ਕਿ 13 ਜੂਨ 1923 ਨੂੰ ਅੰਬਾਲਾ ਵਿੱਚ ਹੋਇਆ। ਉਸ ਸਮੇਂ ਅੰਬਾਲਾ ਪੰਜਾਬ ਦਾ ਹੀ ਹਿੱਸਾ ਸੀ। ਉਹਨਾਂ ਦੇ ਪਿਤਾ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਸੀ। ਬਚਪਨ ਤੋਂ ਹੀ ਪ੍ਰੇਮ ਧਵਨ ਨੂੰ ਸਾਹਿਤ, ਸੰਗੀਤ ਅਤੇ ਕਵਿਤਾ ਨਾਲ ਪਿਆਰ ਸੀ। ਉਹਨਾਂ ਨੇ ਆਪਣੀ ਉੱਚ ਸਿੱਖਿਆ ਜਿਹੜੀ ਹੈ

ਲਾਹੌਰ ਤੋਂ ਪ੍ਰਾਪਤ ਕੀਤੀ ਅਤੇ ਲਾਹੌਰ ਦੇ ਵਿਦਿਆਰਥੀ ਜੀਵਨ ਦੌਰਾਨ ਉਹ ਪ੍ਰਗਤੀਸ਼ੀਲ ਵਿਚਾਰਾਂ ਅਤੇ ਸਮਾਜਿਕ ਅੰਦੋਲਨਾਂ ਨਾਲ ਜੁੜੇ। ਪ੍ਰੇਮ ਧਵਨ ਦੇ ਜੀਵਨ ਦਾ ਜਿਹੜਾ ਆ ਸਭ ਤੋਂ ਮਹੱਤਵਪੂਰਨ ਮੋੜ ਉਹ ਉਸ ਵੇਲੇ ਆਇਆ ਜਦੋਂ ਉਹ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਨਾਲ ਜੁੜੇ। IPTA ਉਸ ਸਮੇਂ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਸੱਭਿਆਚਾਰਕ ਅੰਦੋਲਨਾਂ ਵਿੱਚੋਂ ਇੱਕ ਸੀ। ਇੱਥੇ ਉਹਨਾਂ ਦੀ ਮੁਲਾਕਾਤ ਰਵੀਸ਼ੰਕਰ, ਬਲਰਾਜ ਸਾਨੀ ਅਤੇ ਕੈਫੀ ਆਜ਼ਮੀ ਅਤੇ ਹੋਰ ਮਹਾਨ ਕਲਾਕਾਰਾਂ ਨਾਲ ਹੋਈ। IPTA ਨੇ ਉਹਨਾਂ ਦੀ ਕਲਾ ਨੂੰ ਨਵਾਂ ਰੂਪ ਦਿੱਤਾ ਅਤੇ ਉਹਨਾਂ ਵਿੱਚ ਦੇਸ਼ ਭਗਤੀ ਅਤੇ ਲੋਕ ਚੇਤਨਾ ਵਾਲੇ ਗੀਤ ਲਿਖਣ ਦੀ ਪ੍ਰੇਰਣਾ ਪੈਦਾ ਕੀਤੀ। ਪ੍ਰੇਮ ਧਵਨ ਜੀ ਨੇ ਆਪਣੀ ਸ਼ੁਰੂਆਤ ਜਿਹੜੀ ਫਿਲਮੀ ਸਫ਼ਰ ਦੀ ਸ਼ੁਰੂਆਤ ਜਿਹੜੀ ਆ ਉਹ 1946 ਵਿੱਚ ਕੀਤੀ। ਉਸ ਵਿੱਚ ਉਹਨਾਂ ਨੇ ਕਈ ਫਿਲਮੀ ਗੀਤਾਂ ਮਤਲਬ ਫਿਲਮਾਂ ਦੇ ਵਿੱਚ ਗੀਤ ਲਿਖੇ ਔਰ ਉਹਨਾਂ ਦੀ ਪਹਿਲੀ ਮਹੱਤਵਪੂਰਨ ਫਿਲਮ ਰਹੀ ਹੈ ਧਰਤੀ ਕੇ ਲਾਲ, ਉਹ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਉਹ ਹੌਲੀ ਹੌਲੀ ਹਿੰਦੀ ਫਿਲਮ ਉਦਯੋਗ ਵਿੱਚ ਸਥਾਪਿਤ ਹੋ ਗਏ। ਦੋਸਤੋ, ਗੱਲ ਚੱਲ ਰਹੀ ਹੈ ਜੀ ਪ੍ਰੇਮ ਧਵਨ ਜੀ ਦੇ ਬਾਰੇ ਅਤੇ ਇਹਨਾਂ ਦੀ ਹੀ ਇੱਕ ਫਿਲਮ ਜਿਹੜੀ ਆ ਉਹ ਉਸਦਾ ਇੱਕ ਗੀਤ ਸੁਣ ਲੈਂਦੇ ਹਾਂ। ਗੀਤ ਜਿਹੜਾ ਹੈ ਜੀ ਉਹ ਹੈ ਜੀ ਜੀਵਨ ਮੇਂ ਪਿਆ ਤੇਰਾ ਸਾਥ ਰਹੇ। ਫਿਲਮ ਹੈ ਜੀ ਗੂੰਜ ਉੱਠੀ ਸ਼ਹਿਨਾਈ ਔਰ ਗਾਇਆ ਜੀ ਰਫੀ ਸਾਹਿਬ ਅਤੇ ਲਤਾ ਜੀ ਨੇ। ਆਓ ਇਹ ਪਿਆਰਾ ਜਿਹਾ ਗੀਤ ਸੁਣਦੇ ਔਰ ਗੀਤ ਤੋਂ ਬਾਅਦ ਫਿਰ ਗੱਲ ਕਰਾਂਗੇ ਪ੍ਰੇਮ ਧਵਨ ਜੀ ਦੇ ਬਾਰੇ। ਸੋ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ।

ਬਹੁਤ ਹੀ ਪਿਆਰੇ ਜਿਹੇ ਗੀਤ ਨੇ ਇਸ ਫਿਲਮ ਦੇ, ਔਰ ਜਦੋਂ ਇੱਕ ਵਾਰੀ ਸੁਣ ਲਓ ਤਾਂ ਫਿਰ ਦਿਲ ਕਰਦਾ ਹੈ ਕਿ ਸੁਣਦੇ ਰਹੀਏ ਸੁਣਦੇ ਰਹੀਏ ਸੁਣਦੇ ਰਹੀਏ। ਗੱਲ ਚੱਲ ਰਹੀ ਹੈ ਜੀ ਪ੍ਰੇਮ ਧਵਨ ਜੀ ਦੇ ਬਾਰੇ, ਔਰ ਇਹਨਾਂ ਨੇ ਐਜ਼ ਏ ਲਿਰਿਸਿਸਟ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ, ਜਿਵੇਂ ਅੱਪੂ ਰਾਜਾ, ਦੋ ਦਿਲ ਦੀਵਾਨੇ, ਕਿਸਾਨ ਔਰ ਭਗਵਾਨ, ਗੀਤਾ, ਮਤਲਬ ਹੋਰ ਵੀ। ਇਸ ਤੋਂ ਇਲਾਵਾ ਕੰਪੋਜ਼ਰ ਦੇ ਤੌਰ 'ਤੇ ਵੀ ਕੰਮ ਕੀਤਾ, ਯਾਨੀ ਕਿ ਕਿਸਾਨ ਔਰ ਭਗਵਾਨ, ਮੇਰਾ ਦੇਸ਼ ਮੇਰਾ ਧਰਮ, ਭਾਰਤ ਕੇ ਸ਼ਹੀਦ, ਪਵਿੱਤਰ ਪਾਪੀ, ਸ਼ਹੀਦ, ਆਦੀ ਰਾਤ ਕੇ ਬਾਅਦ। ਔਰ ਇਸ ਤੋਂ ਇਲਾਵਾ ਕੋਰੀਓਗ੍ਰਾਫਰ, ਐਜ਼ ਏ ਕੋਰੀਓਗ੍ਰਾਫਰ ਵੀ ਇਹਨਾਂ ਨੇ ਕੰਮ ਕੀਤਾ। ਵਕਤ, ਧੂਲ ਕਾ ਫੂਲ, ਦੋ ਫੂਲ, ਸਹਾਰਾ, ਨਯਾ ਦੌਰ, ਦੋ ਬੀਘਾ ਜ਼ਮੀਨ, ਆਰਜ਼ੂ, ਹੋਰ ਵੀ ਕਈ ਫਿਲਮਾਂ ਨੇ। ਔਰ ਗੱਲ ਚੱਲ ਰਹੀ ਹੈ ਜੀ ਪ੍ਰੇਮ ਧਵਨ ਜੀ ਦੇ ਬਾਰੇ, ਹੁਣ ਇਹਨਾਂ ਨੇ ਜੋ ਕੰਮ ਕੀਤਾ ਹੈ ਉਸਦਾ ਇਹਨਾਂ ਨੂੰ ਅਵਾਰਡ ਵੀ ਮਿਲਿਆ ਹੈ ਜੀ। ਬਿਲਕੁਲ ਜੀ, ਗੌਰਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਅਵਾਰਡ ਦਿੱਤਾ ਸੀ ਸਿਵਿਲੀਅਨ ਓਨਰ ਦੇ ਤੌਰ 'ਤੇ, ਪਦਮ ਸ਼੍ਰੀ ਦਾ 1970 ਦੇ ਵਿੱਚ, ਔਰ ਨੈਸ਼ਨਲ ਫਿਲਮ ਅਵਾਰਡ ਫੋਰ ਬੈਸਟ ਲਿਰਿਕਸ ਇਨ 1971 ਇਹਨਾਂ ਨੂੰ ਮਿਲਿਆ ਹੈ ਜੀ। ਫਿਲਮ ਕਿਹੜੀ? ਨਾਨਕ ਦੁਖੀਆ ਸਭ ਸੰਸਾਰ ਦੇ ਲਈ। ਜੀ ਪ੍ਰੇਮ ਧਵਨ, ਇਹਨਾਂ ਦੇ ਕਈ ਇੰਟਰਸਟਿੰਗ ਫੈਕਟਸ ਵੀ ਨੇ, ਜਿਵੇਂ ਕਿ ਪ੍ਰੇਮ ਧਵਨ ਨੇ ਲਾਹੌਰ ਵਿੱਚ ਆਪਣੀ ਸਿੱਖਿਆ ਪ੍ਰਾਪਤ ਕੀਤੀ, ਉਸ ਤੋਂ ਬਾਅਦ ਉਹ IPTA ਦੇ ਸਰਗਰਮ ਮੈਂਬਰ ਰਹੇ। ਉਹਨਾਂ ਨੇ ਰਵੀ ਸ਼ੰਕਰ ਤੋਂ ਸੰਗੀਤ ਦੀ ਸਿੱਖਿਆ ਲਈ, ਉਹ ਦੇਸ਼ ਭਗਤੀ ਗੀਤ

ਲਈ ਸਭ ਤੋਂ ਵੱਧ ਮਸ਼ਹੂਰ ਰਹੇ। ਉਹ ਗੀਤਕਾਰ ਦੇ ਨਾਲ ਨਾਲ ਸੰਗੀਤਕਾਰ ਅਤੇ ਕੋਰੀਓਗ੍ਰਾਫਰ ਵੀ ਰਹੇ। ਉਹਨਾਂ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਫਿਲਮ ਉਦਯੋਗ ਵਿੱਚ ਕੰਮ ਕੀਤਾ। ਸ਼ਹੀਦ ਫਿਲਮ ਨੇ ਉਹਨਾਂ ਨੂੰ ਬੇਹੱਦ ਲੋਕਪ੍ਰਿਯਤਾ ਦਿੱਤੀ ਔਰ ਉਹਨਾਂ ਨੇ ਕੁਝ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਉਹਨਾਂ ਦੇ ਲਿਖੇ ਗੀਤ ਅੱਜ ਵੀ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਗਾਏ ਜਾਂਦੇ ਨੇ। 2001 ਨੂੰ ਮੁੰਬਈ ਵਿੱਚ ਦਿਲ ਦਾ ਦੌਰਾ ਔਰ ਇੱਕ ਹੋਰ ਕਲਾਕਾਰ ਇਸ ਫਿਲਮ ਜਗਤ ਨੂੰ ਔਰ ਇਸ ਦੁਨੀਆਂ ਨੂੰ ਛੱਡ ਕੇ ਚਲਾ ਜਾਂਦਾ ਹੈ। ਉਸ ਸਮੇਂ ਉਹ 77 ਸਾਲ ਦੇ ਸੀ ਜਦੋਂ ਇਸ ਦੁਨੀਆਂ ਨੂੰ ਛੱਡ ਕੇ ਗਏ, ਪਰ ਪਿੱਛੇ ਛੱਡ ਗਏ ਬਹੁਤ ਸਾਰੀਆਂ ਯਾਦਾਂ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਰਹਿੰਦੇ ਹਾਂ। ਪ੍ਰੇਮ ਧਵਨ ਜੀ ਭਾਰਤੀ ਫਿਲਮ ਇਤਿਹਾਸ ਦੇ ਉਹ ਮਹਾਨ ਗੀਤਕਾਰ ਜਿਨ੍ਹਾਂ ਨੇ ਆਪਣੇ ਸ਼ਬਦਾਂ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੇ ਗੀਤਾਂ ਵਿੱਚ ਦੇਸ਼ ਪ੍ਰੇਮ, ਤਿਆਗ, ਮਨੁੱਖਤਾ ਅਤੇ ਭਾਵਨਾਵਾਂ ਦਾ ਅਨੋਖਾ ਮੇਲ ਮਿਲਦਾ ਹੈ। ਸੋ ਦੋਸਤੋ, ਗੱਲ ਚੱਲ ਰਹੀ ਸੀ ਪ੍ਰੇਮ ਧਵਨ ਜੀ ਦੇ ਬਾਰੇ। ਫਿਰ ਅਗਲਾ ਕਲਾਕਾਰ ਹੋਰ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਨੀ ਹੈ। ਸਮਾਂ ਬਹੁਤ ਘੱਟ ਹੈ, ਸਮਾਂ ਬਹੁਤ ਤੇਜ਼ੀ ਨਾਲ ਬੀਤਦਾ ਹੈ। ਸੋ ਕੋਈ ਨਹੀਂ, ਤੁਹਾਡੇ ਨਾਲ ਗੱਲਾਂ ਬਹੁਤ ਸਾਰੀਆਂ ਸਾਂਝੀਆਂ ਕਰਦੇ ਰਹਾਂਗੇ। ਇਹ ਪ੍ਰੋਗਰਾਮ ਇਹੋ ਜਿਹਾ ਹੈ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਦਾ, ਪਰ ਸਾਨੂੰ ਵੀ ਸਮੇਂ ਦੇ ਵਾਂਗ ਅੱਗੇ ਵੱਧਦੇ ਰਹਿਣਾ। ਸੋ ਦੋਸਤੋ, ਆਓ ਜੀ ਪ੍ਰੇਮ ਧਵਨ ਜੀ ਨੂੰ ਯਾਦ ਕਰਦੇ ਹੋਏ ਇੱਕ ਹੋਰ ਫਿਲਮ ਦਾ ਗੀਤ ਅਸੀਂ ਸੁਣ ਲੈਂਦੇ ਹਾਂ। ਮੇਰਾ ਨਾਮ ਜੋਕਰ, ਇਸ ਫਿਲਮ ਦੇ ਵਿੱਚ ਐਜ਼ ਏ ਲਿਰਿਸਿਸਟ ਇਹਨਾਂ ਨੇ ਕੰਮ ਕੀਤਾ ਸੀ ਔਰ ਗਾਣਾ ਸੁਣਦੇ ਹਾਂ ਜੀ, ਕਹਿਤਾ ਹੈ ਜੋਕਰ ਸਾਰਾ ਜ਼ਮਾਨਾ। ਆਓ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਟਰੈਕ।

ਐਫਐਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੇ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ, ਹੁਣ ਇੱਕ ਅਗਲੇ ਅਦਾਕਾਰ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ। ਬਿਲਕੁਲ, ਇੱਕ ਕਲਾਕਾਰ, ਅਦਾਕਾਰ ਔਰ ਮਲਟੀ ਟੈਲੈਂਟਡ ਪਰਸਨ, ਇੱਕ ਅੱਜ ਬਹੁਤ ਸਾਰੀ ਮਲਟੀ ਟੈਲੈਂਟਡ ਪਰਸਨੈਲਿਟੀਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਇੱਕ ਹੋਰ ਗੱਲ ਕਰਾਂਗੇ ਜੇ ਸਮਾਂ ਰਿਹਾ ਤਾਂ, ਜ਼ਰੂਰ ਗੱਲ ਕਰਾਂਗੇ। ਪਰ ਅੱਜ ਇੱਕ ਹੋਰ ਪਰਸਨ ਨੂੰ ਆਪਾਂ ਯਾਦ ਕਰਨਾ ਹੈ, ਪਰਸਨੈਲਿਟੀ ਨੂੰ ਆਪਾਂ ਯਾਦ ਕਰਨਾ ਹੈ ਜੀ। ਉਹਨਾਂ ਦਾ ਨਾਮ ਹੈ ਜੀ ਰਾਧਾ ਕਿਸ਼ਨ ਮਹਿਰਾ ਜੀ। ਭਾਰਤੀ ਫਿਲਮ ਇਤਿਹਾਸ ਵਿੱਚ ਕਈ ਅਜਿਹੇ ਕਲਾਕਾਰ ਹੋਏ ਜਿਨ੍ਹਾਂ ਨੇ ਮੁੱਖ ਹੀਰੋ ਨਾ ਹੋਣ ਦੇ ਬਾਵਜੂਦ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਜਿਹੜੀ ਆ ਉਹ ਛੱਡੀ ਹੈ। ਰਾਧਾ ਕਿਸ਼ਨ ਜੀ ਵੀ ਅਜਿਹੇ ਨੇ। ਉਹ ਹਿੰਦੀ ਫਿਲਮਾਂ ਦੇ ਮਸ਼ਹੂਰ ਹਾਸ ਅਦਾਕਾਰ, ਕਿਰਦਾਰ ਅਦਾਕਾਰ, ਲੇਖਕ ਅਤੇ ਨਿਰਮਾਤਾ ਰਹੇ। ਉਹਨਾਂ ਦੀ

ਵਿਲੱਖਣ ਆਵਾਜ਼, ਸੰਵਾਦ ਬੋਲਣ ਦਾ ਖਾਸ ਅੰਦਾਜ਼ ਅਤੇ ਕੰਜੂਸ ਜਾਂ ਚਲਾਕ ਪਾਤਰਾਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਉਹਨਾਂ ਨੂੰ ਦਰਸ਼ਕਾਂ ਵਿੱਚ ਬਹੁਤ ਲੋਕਪ੍ਰਿਯ ਬਣਾਇਆ। ਔਰ ਇਹਨਾਂ ਦਾ ਜਨਮ ਵੀ ਅੱਜ ਹੀ ਦੇ ਦਿਨ ਯਾਨੀ 13 ਜੂਨ, ਔਰ ਜਿਨ੍ਹਾਂ ਦੀ ਪਰਸਨੈਲਿਟੀ ਦੇ ਬਾਰੇ ਆਪਾਂ ਗੱਲ ਕੀਤੀ ਉਹਨਾਂ ਦਾ ਵੀ ਜਨਮ ਅੱਜ ਦੇ ਦਿਨ ਹੈ। ਔਰ ਮੈਂ ਹੈਪੀ ਬਰਥਡੇ ਕਹਿਣਾ ਭੁੱਲ ਗਿਆ ਜੀ, ਅੱਜ ਇਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਆਕਾਸ਼ਵਾਣੀ ਜਲੰਧਰ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਡੇ ਜਿੰਨੇ ਵੀ ਸ਼ਰੋਤਾ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਵੱਲੋਂ ਜੀ, ਜਿੰਨੇ ਵੀ ਕਲਾਕਾਰ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹਨਾਂ ਦਾ ਜਨਮ ਦਿੱਲੀ ਵਿੱਚ ਹੋਇਆ ਔਰ ਬਚਪਨ ਤੋਂ ਹੀ ਉਹ ਰੰਗਮੰਚ ਦੇ ਅਦਾਕਾਰੀ ਦਾ ਉਹਨਾਂ ਨੂੰ ਬਹੁਤ ਸ਼ੌਕ ਸੀ। ਉਹ ਫਿਲਮਾਂ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਸੀ ਔਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਫਿਲਮੀ ਦੁਨੀਆ ਵੱਲ ਆ ਗਏ। ਰਾਧਾ ਕਿਸ਼ਨ ਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਸਿੱਧ ਵੀ ਸ਼ਾਂਤਾ ਰਾਮ ਦੀ ਫਿਲਮ ਜਿਹੜੀ ਆ ਪੜੋਸੀ ਤੋਂ ਕੀਤੀ। ਇਸ ਫਿਲਮ ਵਿੱਚ ਉਹਨਾਂ ਨੇ ਨਕਾਰਾਤਮਕ ਭੂਮਿਕਾ ਨਿਭਾਈ ਜੀ, ਬਿਲਕੁਲ ਜੀ। ਇਹਨਾਂ ਨੂੰ ਪਤਾ ਕਿਸ ਨਾਂ ਤੋਂ ਜਾਣੇ ਜਾਂਦੇ ਸੀ? ਕੋਮੇਡੀ ਵਿਲਨ ਵੱਲੋਂ। ਵਿਲਨ ਤੁਸੀਂ ਸੁਣੇ ਹੋਣੇ, ਵਿਲਨ ਬੜੇ ਕਈ ਡਰਾਵਣੇ ਹੁੰਦੇ ਆ ਜੀ, ਹੀਰੋਇਨ ਨੂੰ ਚੱਕ ਲੈ ਜਾਂਦੇ ਕਦੀ ਕੁਛ ਕਦੀ, ਪਰ ਇਹ ਵਿਲਨ ਇਹੋ ਜਿਹੇ ਸੀ ਜਿਹੜੇ ਲੋਕਾਂ ਨੂੰ ਜਾਂ ਦਰਸ਼ਕਾਂ ਨੂੰ ਹਸਾਉਂਦੇ ਸੀ। ਇਸ ਫਿਲਮ ਵਿੱਚ ਉਹਨਾਂ ਨੇ ਨਕਾਰਾਤਮਕ ਭੂਮਿਕਾ ਯਾਨੀ ਕਿ ਇੱਕ ਵਿਲਨ ਦੀ ਭੂਮਿਕਾ ਜਿਹੜੀ ਉਹ ਨਿਭਾਈ ਸੀਗੀ। ਇਹ ਉਹਨਾਂ ਦੀ ਪਹਿਲੀ ਮਹੱਤਵਪੂਰਨ ਫਿਲਮ ਸੀ ਜਿਸ ਨੇ ਉਹਨਾਂ ਨੂੰ ਉਦਯੋਗ ਵਿੱਚ ਪਛਾਣ ਦਵਾਈ। ਫਿਲਮ ਕੰਪਨੀ ਵਿੱਚ ਕੰਮ ਕਰਦੇ ਹੋਏ ਉਹਨਾਂ ਦੀ ਮੁਲਾਕਾਤ ਮਸ਼ਹੂਰ ਲੇਖਕ ਪੰਡਿਤ ਮੁਖਰਾਮ ਸ਼ਰਮਾ ਨਾਲ ਹੋਈ। ਮੁਖਰਾਮ ਸ਼ਰਮਾ ਉਹਨਾਂ ਦੀ ਅਦਾਕਾਰੀ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਰਾਧਾ ਕਿਸ਼ਨ ਲਈ ਖਾਸ ਪਾਤਰ ਲਿਖਣ ਲੱਗ ਪਏ। ਉੱਨੀ ਸੌ ਚਾਲੀ ਅਤੇ 1950 ਦੇ ਦਹਾਕੇ ਵਿੱਚ ਰਾਧਾ ਕਿਸ਼ਨ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧੀ। ਉਹਨਾਂ ਨੇ ਹਾਸੇ, ਖਲਨਾਇਕੀ ਅਤੇ ਕਿਰਦਾਰ ਭੂਮਿਕਾ ਨੂੰ ਬੜੀ ਖੂਬਸੂਰਤੀ ਨਾਲ ਨਿਭਾਇਆ। ਸੋ ਦੋਸਤੋ, ਗੱਲ ਚੱਲ ਰਹੀ ਹੈ ਜੀ ਰਾਧਾ ਕਿਸ਼ਨ ਜੀ ਦੇ ਬਾਰੇ ਔਰ ਆਓ ਇਹਨਾਂ ਦੀ ਹੀ ਫਿਲਮ ਇੱਕ ਬੈਜੂ ਬਾਵਰਾ ਜਿਹੜੀ ਆ ਬੜੀ ਮਸ਼ਹੂਰ ਹੋਈ ਸੀ, ਉਸ ਫਿਲਮ ਦਾ ਇੱਕ ਗੀਤ ਸੁਣ ਲੈਂਦੇ ਹਾਂ, ਇਨਸਾਨ ਬਣੋ ਕਰ ਲਓ ਭਲਾਈ। ਆਓ ਸੁਣਦੇ ਹਾਂ ਇਸ ਮੂਵੀ ਦਾ ਗੀਤ ਜੋ ਕਿ ਹੈ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ, ਅਤੇ ਇਸ ਤੋਂ ਬਾਅਦ ਫਿਰ ਗੱਲ ਕਰਾਂਗੇ ਰਾਧਾ ਕਿਸ਼ਨ ਜੀ ਦੇ ਬਾਰੇ।

ਜੀ ਗੱਲ ਚੱਲ ਰਹੀ ਹੈ ਜੀ ਰਾਧਾ ਕ੍ਰਿਸ਼ਨ ਜੀ ਔਰ ਇਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਔਰ ਇਹਨਾਂ ਦੇ ਬਾਰੇ ਗੱਲਾਂ ਕਰ ਰਹੇ ਹਾਂ ਜੀ। 1940 ਅਤੇ 1950 ਦੇ ਦਹਾਕੇ ਵਿੱਚ ਰਾਧਾ ਕ੍ਰਿਸ਼ਨ ਜੀ ਦੀ ਲੋਕਪ੍ਰਿਯਤਾ ਜਿਹੜੀ ਆ ਉਹ ਬਹੁਤ ਤੇਜ਼ੀ ਨਾਲ ਵਧੀ। ਉਹਨਾਂ ਨੇ ਹਾਸੇ ਖਲਨਾਇਕੀ ਅਤੇ ਕਿਰਦਾਰ ਭੂਮਿਕਾਵਾਂ ਨੂੰ ਜਿਹੜੀਆਂ ਬੜੀ ਹੀ ਖੂਬਸੂਰਤੀ ਨਾਲ ਨਿਭਾਇਆ। ਉਹਨਾਂ ਦੀਆਂ ਕੁਝ ਸ਼ੁਰੂਆਤੀ ਪ੍ਰਸਿੱਧ ਫਿਲਮਾਂ ਰਹੇ ਗੀਤ ਗੋਬਿੰਦ, ਸ਼ਹਿਨਾਈ, ਖਿੜਕੀ, ਸਰਗਮ, ਨਿਰਾਲਾ, ਛਮ ਛਮਾ ਛਮ, ਖਾਸ

ਕੇ ਸ਼ਹਿਨਾਈ ਅਤੇ ਨਿਰਾਲਾ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਹਾਸ ਅਦਾਕਾਰ ਵਜੋਂ ਮਜ਼ਬੂਤ ਪਹਿਚਾਣ ਜਿਹੜੀ ਆ ਉਹ ਦਿੱਤੀ। ਇਹਨਾਂ ਦੀ ਗਹਿਰੀ ਦੋਸਤੀ ਵੀ ਰਹੀ ਔਰ ਕਿਹਨਾਂ ਨਾਲ ਰਹੀ ਹੈ ਜੀ? ਦੇਵਾਨੰਦ ਸਾਹਿਬ ਜੀ ਨਾਲ ਜੀ। ਬਿਲਕੁਲ ਜੀ, ਰਾਧਾ ਕਿਸ਼ਨ ਜੀ ਦੀ ਗਹਿਰੀ ਦੋਸਤੀ ਮਸ਼ਹੂਰ ਅਦਾਕਾਰ ਦੇਵਾਨੰਦ ਜੀ ਨਾਲ ਰਹੀ। ਉਹ ਦੇਵਾਨੰਦ ਜੀ ਦੀਆਂ ਕਈ ਫਿਲਮਾਂ ਵਿੱਚ ਨਜ਼ਰ ਆਏ, ਨਿਰਾਲਾ ਵਿੱਚ ਪਲਟੂ ਪਾਂਡੇ, ਏਕ ਕੇ ਬਾਅਦ ਏਕ ਵਿੱਚ ਗੰਗੂ ਟੈਲੀ, ਇਹੋ ਜਿਹੇ ਇਹਨਾਂ ਨੇ ਯਾਦਗਾਰ ਕਿਰਦਾਰ ਜਿਹੜੇ ਆ ਉਹ ਨਿਭਾਏ ਨੇ। ਉਸ ਤੋਂ ਬਾਅਦ ਨਵਾਂ ਦੌਰ ਯਾਨੀ ਕਿ ਨਵਾਂ ਦੌਰ ਫਿਲਮ ਯਾਨੀ 1957 ਦੇ ਵਿੱਚ ਜਿਹੜੀ ਕਿ ਸੁਪਰ ਹਿੱਟ ਰਹੀ ਹੈ। ਇਸ ਫਿਲਮ ਵਿੱਚ ਮੁੱਖ ਜਿਹੜੇ ਕਿਰਦਾਰ ਸੀ ਦਲੀਪ ਕੁਮਾਰ, ਵਿਜੰਤੀਮਾਲਾ, ਜੌਨੀ ਵਾਕਰ, ਅਤੇ ਇਸ ਫਿਲਮ ਨੇ ਰਾਧਾ ਕਿਸ਼ਨ ਦੀ ਲੋਕਪ੍ਰਿਯਤਾ ਹੋਰ ਵਧਾ ਦਿੱਤੀ। ਅਤੇ ਹੋਰ ਕੁਝ ਪ੍ਰਸਿੱਧ ਫਿਲਮਾਂ ਨੇ ਇਹਨਾਂ ਦੀ ਪੜੋਸੀ, ਗੀਤ ਗੋਬਿੰਦ, ਸ਼ਹਿਨਾਈ, ਸੰਗੀਤਾ, ਨਿਰਾਲਾ, ਬੈਜੂ ਬਾਵਰਾ, ਔਲਾਦ, ਵਚਨ, ਨਵੀਂ ਦਿੱਲੀ, ਏਕ ਹੀ ਰਾਸਤਾ, ਪੈਸਾ ਹੀ ਪੈਸਾ, ਬੇਗੁਨਾਹ, ਪਰਵਰਿਸ਼, ਸਾਧਨਾ, ਛੋਟੀ ਭੈਣ, ਸਕੂਲ ਮਾਸਟਰ, ਸਿੰਗਾਪੁਰ, ਸ਼੍ਰੀਮਾਨ, ਸੱਤੇਵਾਦੀ, ਕਰੋੜਪਤੀ, ਮਤਲਬ ਹੋਰ ਕਾਫੀ ਸਾਰੀਆਂ ਇਹਨਾਂ ਦੀ ਜਿਹੜੀਆਂ ਫਿਲਮਾਂ ਆ ਉਹ ਫੇਮਸ ਰਹੀਆਂ ਨੇ। ਰਾਧਾ ਕਿਸ਼ਨ ਜੀ ਇਹਨਾਂ ਦੇ ਬਾਰੇ ਇੱਕ ਇੰਟਰਸਟਿੰਗ ਚੀਜ਼ ਇਹ ਵੀ ਰਹੀ ਹੈ ਕਿ ਉਹ ਖੁਦ ਗਾਇਕ ਨਹੀਂ ਸੀ ਪਰ ਉਹ ਕਈ ਸੰਗੀਤਮਈ ਫਿਲਮਾਂ ਦਾ ਹਿੱਸਾ ਵੀ ਰਹੇ। ਉਹਨਾਂ ਦੀ ਫਿਲਮਾਂ ਵਿੱਚ ਸ਼ਾਮਿਲ ਕੁਝ ਪ੍ਰਸਿੱਧ ਗੀਤ ਰਹੇ ਨੇ ਜਿਵੇਂ ਕਿ ਨਯਾ ਦੌਰ, ਮਾਂਗ ਕੇ ਸਾਥ ਤੁਮਾਰਾ, ਸਾਥੀ ਹੱਥ ਬੜਾ ਨਾਂ, ਨਵੀਂ ਦਿੱਲੀ ਜਿਹੜੀ ਹੈ ਮਤਲਬ ਫਿਲਮ ਜਿਹੜੀ ਹੈ ਨਈ ਦਿੱਲੀ, ਮਿਲਤੇ ਹੀ ਨਜ਼ਰ, ਬੈਜੂ ਬਾਬਰਾ ਦੇ ਵਿੱਚ ਵੀ ਕਾਫੀ ਸਾਰੇ ਗੀਤ ਨੇ, ਸਾਧਨਾ ਦੇ ਵਿੱਚ ਵੀ, ਛੋਟੀ ਭੈਣ ਫਿਲਮ ਦੇ ਵਿੱਚ ਵੀ ਕਾਫੀ ਸਾਰੇ ਗੀਤ ਨੇ ਜਿਹੜੇ ਕਿ ਉਹਨਾਂ ਨੂੰ ਪ੍ਰਸਿੱਧ ਬਣਾਇਆ ਔਰ ਇਹ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਵਿੱਚ ਲੋਕਪ੍ਰਿਯ ਰਹੇ ਨੇ। ਤਾਂ ਦੋਸਤੋ ਇੱਕ ਹੋਰ ਗੀਤ ਇਹਨਾਂ ਦਾ ਸੁਣ ਲੈਂਦੇ, ਇਹਨਾਂ ਦੀ ਫਿਲਮ ਦਾ, ਜਿਸਦਾ ਨਾਂ ਹੈ ਜੀ, ਫਿਲਮ ਦਾ ਨਾਮ ਹੈ ਜੀ ਸਕੂਲ ਮਾਸਟਰ, ਔਰ ਜਿਹੜਾ ਗਾਇਆ ਜੀ ਲਤਾ ਜੀ ਔਰ ਤਲਤ ਜੀ ਨੇ, ਤਲਤ ਜੀ ਨੇ ਗਾਇਆ ਜੀ ਇਹਨਾਂ ਨੂੰ, ਉਹ ਦਿਲਬਰ ਬੋਲੋ ਇੱਕ ਵਾਰ, ਔਰ ਇਹ ਸੁਣਦੇ ਹਾਂ ਗੀਤ। ਇਸ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਔਰ ਗੱਲ ਚੱਲ ਰਹੀ ਹੈ ਜੀ ਰਾਧਾ ਕਿਸ਼ਨ ਜੀ ਦੇ ਬਾਰੇ।

ਅਦਾਕਾਰੀ ਦੇ ਵਿੱਚ ਉਹਨਾਂ ਨੂੰ ਸਫਲਤਾ ਬਹੁਤ ਸਾਰੀ ਮਿਲੀ ਔਰ ਉਸ ਤੋਂ ਬਾਅਦ ਰਾਧਾ ਕ੍ਰਿਸ਼ਨ ਜੀ ਨੇ ਫਿਲਮ ਨਿਰਮਾਤਾ ਵਿੱਚ ਮਤਲਬ ਫਿਲਮ ਨਿਰਮਾਣ ਵਿੱਚ ਵੀ ਹੱਥ ਅਜ਼ਮਾਇਆ ਐਜ਼ ਏ ਫਿਲਮ ਨਿਰਮਾਤਾ ਵਜੋਂ ਉਹਨਾਂ ਨੇ ਆਪਣੀ ਫਿਲਮ ਬਣਾਉਣ ਦਾ ਜ਼ੋਖਮ ਲਿਆ ਜੋ ਉਹਨਾਂ ਦੀ ਹਿੰਮਤ ਅਤੇ ਕਲਾ ਪ੍ਰਤੀ ਸਮਰਪਣ ਨੂੰ ਵੀ ਦਰਸਾਉਂਦਾ ਹੈ ਰਾਧਾ ਕ੍ਰਿਸ਼ਨ ਜੀ ਨੇ ਆਪਣੇ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਏਕ ਬਾਅਦ ਏਕ ਦੀ ਸ਼ੂਟਿੰਗ ਪੂਰੀ ਕੀਤੀ ਸੀ ਉਹ ਉਹਨਾਂ ਦੇ ਕਰੀਅਰ ਦਾ ਇੱਕ ਭਾਵੁਕ ਅਧਿਆਇ ਵੀ ਮੰਨਿਆ ਜਾਂਦਾ ਹੈ 18 ਮਾਰਚ 1960 ਨੂੰ ਰਾਧਾ ਕ੍ਰਿਸ਼ਨ ਜੀ ਇਸ ਫਿਲਮੀ ਜਗਤ ਔਰ ਇਸ ਦੁਨੀਆ ਨੂੰ ਛੱਡ ਗਏ ਸਦਾ ਲਈ ਛੱਡ ਗਏ ਉਹਨਾਂ ਦੇ ਜਾਣ 'ਤੇ ਫਿਲਮ ਉਦਯੋਗ ਨੂੰ ਗਹਿਰਾ ਝਟਕਾ ਜਿਹੜਾ ਮਿਲਿਆ ਉਹਨਾਂ ਦੇ ਦੋਸਤ ਅਤੇ ਨਿਰਮਾਤਾ ਰਾਜ ਰਿਸ਼ੀ ਨੇ ਆਪਣੀ ਫਿਲਮ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਉਹਨਾਂ ਦੀ ਯਾਦ ਵਿੱਚ ਪ੍ਰਸਿੱਧ ਨਿਰਮਾਤਾ ਜਿਹੜੇ ਆ ਤਾਰਾ ਚੰਦ ਜੀ ਉਹਨਾਂ ਨੇ ਸਰਵੋਤਮ ਹਾਸ ਅਦਾਕਾਰੀ ਲਈ ਰਾਧਾ ਕ੍ਰਿਸ਼ਨ ਟਰੋਫੀ ਜਿਹੜੀ ਆ ਉਹ ਦੇਣ ਦਾ ਐਲਾਨ ਵੀ ਮਤਲਬ ਉਸਨੂੰ ਸ਼ੁਰੂ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਇਹ ਉਹਨਾਂ ਦੀ ਕਲਾ ਨੂੰ ਦਿੱਤਾ ਗਿਆ ਵੱਡਾ ਸਨਮਾਨ ਹੈ ਰਾਧਾ ਕ੍ਰਿਸ਼ਨ ਜੀ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਸਾਬਤ ਕੀਤਾ ਕਿ ਚੰਗਾ ਅਦਾਕਾਰ ਬਣਨ ਲਈ ਹੀਰੋ ਹੋਣਾ ਜ਼ਰੂਰੀ ਨਹੀਂ ਹੈ ਉਹਨਾਂ ਦੀ ਹੱਸ ਅਦਾਕਾਰੀ ਸੰਵਾਦ ਬੋਲਣ ਦਾ ਵਿਲੱਖਣ ਅੰਦਾਜ਼ ਅਤੇ ਯਾਦਗਾਰ ਕਿਰਦਾਰ ਅੱਜ ਵੀ ਫਿਲਮ ਪ੍ਰੇਮੀਆਂ ਨੂੰ ਯਾਦ ਨੇ ਭਾਵੇਂ ਉਹਨਾਂ ਨੂੰ ਇਸ ਦੁਨੀਆ ਤੋਂ ਗੁਜ਼ਰੇ ਕਈ ਸਮਾਂ ਹੋ ਚੁੱਕਾ ਕਾਫੀ ਸਮਾਂ ਹੋ ਚੁੱਕਿਆ ਪਰ ਨਵੀਂ ਦਿੱਲੀ ਨਯਾ ਦੌਰ ਸਾਧਨਾ ਪਰਵਰਿਸ਼ ਛੋਟੀ ਭੈਣ ਔਰ ਬੈਜੂ ਬਾਵਰਾ ਵਰਗੀ ਫਿਲਮਾਂ ਰਾਹੀਂ ਉਹ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਨੇ ਰਾਧਾ ਕ੍ਰਿਸ਼ਨ ਜੀ ਹਿੰਦੀ ਸਿਨੇਮਾ ਦੇ ਸੁਨਹਿਰੀ ਯੁੱਗ ਦੇ ਉਹ ਅਨਮੋਲ ਕਲਾਕਾਰ ਨੇ ਜਿਨ੍ਹਾਂ ਨੇ ਹਾਸੇ ਨੂੰ ਇੱਕ ਨਵੀਂ ਪਛਾਣ ਦਿੱਤੀ ਉਹਨਾਂ ਦੀ ਜ਼ਿੰਦਗੀ ਸੰਘਰਸ਼ ਮਿਹਨਤ ਅਤੇ ਕਲਾ ਪ੍ਰਤੀ ਸਮਰਪਣ ਵੀ ਉਹ ਇੱਕ ਮਿਸਾਲ ਦਿੰਦਾ ਹੈ ਉਹਨਾਂ ਸਿਰਫ ਇੱਕ ਸ਼ਾਨਦਾਰ ਕੋਮੇਡੀਅਨ ਰਹੇ ਸਗੋਂ ਲੇਖਕ ਨਿਰਮਾਤਾ ਅਤੇ ਬਹੁ ਪੱਖੀ ਕਲਾਕਾਰ ਵੀ ਰਹੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਸਨਮਾਨ ਨਾਲ ਲਿਆ ਜਾਏਗਾ ਅਤੇ ਦੋਸਤੋ ਆਓ ਸੁਣਦੇ ਹਾਂ ਇਹਨਾਂ ਦਾ ਨਯਾ ਦੌਰ ਮੂਵੀ ਦਾ ਫਿਲਮ ਦਾ ਇੱਕ ਬਹੁਤ ਹੀ ਫੇਮਸ ਟਰੈਕ

0: ले चलिएगा।
1: नींद
0: नींद।
2: जी दोस्तों, ਇਹ ਜਿਹੜੀ ਤੁਸੀਂ ਆਵਾਜ਼ ਸੁਣੀ ਹੈ ਕਿਨ੍ਹਾਂ ਦੀ ਆਵਾਜ਼ ਸੀ? ਜੀ ਬਿਲਕੁਲ ਜੀ, ਕਈਆਂ ਨੂੰ ਇਹ ਬਿਲਕੁਲ ਸਪਸ਼ਟ ਜਿਹੜੀ ਹੈ ਸਮਝ ਆ ਗਈ ਹੋਏਗੀ ਜੀ, ਕਿਨ੍ਹਾਂ ਦਾ ਡਾਇਲੋਗ ਹੈ ਔਰ ਕਿਨ੍ਹਾਂ ਦੀ ਆਵਾਜ਼ ਸੀ। ਜੀ ਇਹ ਆਵਾਜ਼ ਸੀ ਜੀ ਦੇਵਾਨੰਦ ਸਾਹਿਬ ਜੀ ਦੀ। ਜੀ ਬਿਲਕੁਲ ਜੀ, ਔਰ ਦੇਵਾਨੰਦ ਸਾਹਿਬ ਜੀ ਦੇ ਬਾਰੇ ਅਸੀਂ ਗੱਲ ਨਹੀਂ ਕਰਨ ਲੱਗੇ, ਅਸੀਂ ਗੱਲ ਕਰਨ ਲੱਗੇ ਹਾਂ ਜੀ ਨਵਕੇਤਨ ਫਿਲਮਸ 'ਤੇ। ਦੇਵਾਨੰਦ ਜੀ, ਚੇਤਨ ਆਨੰਦ ਜੀ, ਵਿਜੇ ਆਨੰਦ ਜੀ ਅਤੇ ਜਿਹੜੇ ਪ੍ਰਕਾਸ਼ ਸਾਟਮ ਜੀ ਨਾਲ ਇਹ ਜੁੜਿਆ ਹੋਇਆ ਵਿਸਥਾਰਪੂਰਵਕ ਇਹ ਇਤਿਹਾਸ ਹੈ ਨਵਕੇਤਨ ਫਿਲਮਸ। ਨਵਕੇਤਨ ਫਿਲਮਸ ਜਿਹੜੀ ਹੈ ਭਾਰਤੀ ਸਿਨੇਮਾ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਕੰਪਨੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਔਰ ਇਸ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? 1949 ਦੇ ਵਿੱਚ ਦੇਵਾਨੰਦ ਜੀ ਨੇ ਅਤੇ ਉਹਨਾਂ ਦੇ ਵੱਡੇ ਭਰਾ ਚੇਤਨ ਆਨੰਦ ਜੀ ਨੇ ਕੀਤੀ ਸੀ। ਬਾਅਦ ਵਿੱਚ ਛੋਟੇ ਭਰਾ ਵਿਜੇ ਆਨੰਦ ਜੀ ਵੀ ਇਸ ਨਾਲ ਜੁੜੇ ਅਤੇ ਨਵਕੇਤਨ ਨੂੰ ਹਿੰਦੀ ਸਿਨੇਮਾ ਦਾ ਇੱਕ ਸੁਨਹਿਰੀ ਅਧਿਆਇ ਜਿਹੜਾ ਉਹ ਬਣਾ ਦਿੱਤਾ। 1940 ਦੇ ਦਹਾਕੇ ਦੇ ਅੰਤ ਵਿੱਚ ਚੇਤਨ ਆਨੰਦ ਅਤੇ ਦੇਵਾਨੰਦ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਆਪਣੀ ਰਚਨਾਤਮਕ ਸੋਚ ਨੂੰ ਪੂਰੀ ਆਜ਼ਾਦੀ ਨਾਲ ਪੇਸ਼ ਕਰਨ ਲਈ ਇੱਕ ਸੁਤੰਤਰ ਫਿਲਮ ਕੰਪਨੀ ਦੀ ਲੋੜ ਹੈ। ਇਸ ਲਈ 1949 ਵਿੱਚ ਨਵਕੇਤਨ ਫਿਲਮਸ ਦੀ ਸ਼ੁਰੂਆਤ ਹੋਈ। ਕੰਪਨੀ ਦੀ ਪਹਿਲੀ ਫਿਲਮ ਅਫਸਰ ਸੀ, ਜਿਸ ਦਾ ਨਿਰਦੇਸ਼ਨ ਚੇਤਨ ਆਨੰਦ ਜੀ ਨੇ ਕੀਤਾ ਔਰ ਇਸ ਵਿੱਚ ਦੇਵਾਨੰਦ ਜੀ ਨੇ ਮੁੱਖ ਭੂਮਿਕਾ ਨਿਭਾਈ। ਨਵਕੇਤਨ ਦਾ ਮਤਲਬ ਹੈ ਜੀ ਨਵਾਂ ਝੰਡਾ ਜਾਂ ਨਵੀਂ ਪਛਾਣ, ਅਤੇ ਇਹ ਨਾਮ ਹੀ ਦਰਸਾਉਂਦਾ ਹੈ ਕਿ ਆਨੰਦ ਭਰਾਵਾਂ ਭਾਰਤੀ ਸਿਨੇਮਾ ਵਿੱਚ ਨਵੀਂ ਸੋਚ ਲਿਆਉਣਾ ਚਾਹੁੰਦੇ ਸੀ। ਦੇਵਾਨੰਦ ਜੀ ਨਵਕੇਤਨ ਦੀ ਰੂਹ ਮੰਨੇ ਜਾਂਦੇ ਨੇ। ਉਹ ਸਿਰਫ ਅਦਾਕਾਰ ਹੀ ਨਹੀਂ ਸਗੋਂ ਨਿਰਮਾਤਾ, ਨਿਰਦੇਸ਼ਕ ਔਰ ਦੂਰਦਰਸ਼ੀ ਵੀ ਰਹੇ। ਨਵਕੇਤਨ ਰਾਹੀਂ ਉਹਨਾਂ ਨੇ ਭਾਰਤੀ ਸਿਨੇਮਾ ਨੂੰ ਆਧੁਨਿਕਤਾ ਨਾਲ ਜੋੜਿਆ। ਦੇਵਾਨੰਦ ਜੀ ਦੀਆਂ ਖਾਸ ਵਿਸ਼ੇਸ਼ਤਾਵਾਂ ਨੇ ਕਿ ਵਿਲੱਖਣ ਅਦਾਕਾਰੀ, ਤੇਜ਼ ਬੋਲਣ ਦਾ ਆਜ਼ਾਦ, ਸਿਰ ਹਿਲਾ ਕੇ ਸੰਵਾਦ ਬੋਲਣਾ, ਫੈਸ਼ਨ ਦਾ ਨਵਾਂ ਰੁਝਾਨ, ਰੋਮਾਂਟਿਕ ਹੀਰੋ ਵੀ ਦੀ ਨਵੀਂ ਪਰਿਭਾਸ਼ਾ, ਬਾਜ਼ੀ, ਉਸ ਤੋਂ ਇਲਾਵਾ ਟੈਕਸੀ ਡਰਾਈਵਰ ਔਰ ਕਈ ਇਹੋ ਜਿਹੀ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਜਿਹੜੀਆਂ ਕਿ ਬਹੁਤ ਸਾਰੀਆਂ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਰਹੀਆਂ ਨੇ। ਔਰ ਇਹਨਾਂ ਦੇ ਹੀ ਇੱਕ ਇੱਕ ਕਰਕੇ ਅਸੀਂ ਗੀਤ ਸੁਣਦੇ ਹਾਂ ਛੋਟੇ ਛੋਟੇ, ਕਿਉਂਕਿ ਟਾਈਮ ਸਮਾਂ ਥੋੜ੍ਹਾ ਜਿਹਾ ਘੱਟ ਹੈ, ਪਰ ਤੁਹਾਨੂੰ ਅਸੀਂ ਜਿਹੜੇ ਆ ਟਰੈਕ 'ਤੇ ਸੁਣਾਉਣਾ ਹੀ ਹੈ। ਇਹਨਾਂ ਨੇ ਜਿਹੜੀ ਵੀ ਨਵਕੇਤਨ ਫਿਲਮਸ ਨੇ ਜਿਹੜੀਆਂ ਮੂਵੀਜ਼ ਕੀਤੀਆਂ ਨੇ, ਕਿਉਂਕਿ ਬਹੁਤ ਵਧੀਆ ਵਧੀਆ ਗੀਤ ਨੇ, ਅਤੇ ਸ਼ੁਰੂਆਤ ਕਰਦੇ ਹਾਂ ਜੀ ਇਸ ਗੀਤ ਤੋਂ।

ਦੋਸਤੋ ਜੀ, ਬਹੁਤ ਪਿਆਰੇ ਪਿਆਰੇ ਜੀ ਗੀਤ ਇਹਨਾਂ ਨੇ ਜਿਹੜੀ ਮੂਵੀਜ਼ ਦੇ ਵਿੱਚ ਹੈਗੇ ਨੇ, ਔਰ ਬਹੁਤ ਸਾਰੇ ਪ੍ਰਸਿੱਧ ਵੀ ਰਹੇ ਨੇ, ਔਰ ਸਮਾਂ ਜਿਹੜਾ ਹੈ ਬਹੁਤ ਅੱਗੇ ਵੱਧ ਗਿਆ ਹੈ ਜੀ। ਔਰ ਕੀ ਦੱਸਾਂ, ਨਵਕੇਤਨ ਨੇ ਭਾਰਤੀ ਸਿਨੇਮਾ ਨੂੰ ਸਿਰਫ ਮਨੋਰੰਜਨ ਨਹੀਂ ਦਿੱਤਾ, ਸਗੋਂ ਇੱਕ ਨਵੀਂ ਦ੍ਰਿਸ਼ਟੀ ਵੀ ਦਿੱਤੀ। ਇਸ ਬੈਨਰ ਨੇ ਆਧੁਨਿਕ ਕਹਾਣੀਆਂ ਕਥਨ

ਸੰਗੀਤ, ਨਵੇਂ ਕਲਾਕਾਰ, ਪ੍ਰਯੋਗਾਤਮਕ ਸਿਨੇਮਾ, ਅੰਤਰਰਾਸ਼ਟਰੀ ਪੱਧਰ ਦੀ ਸੋਚ ਨੂੰ ਪ੍ਰੋਤਸਾਹਿਤ ਕੀਤਾ। ਅਤੇ ਦੋਸਤੋ, ਸਮਾਂ ਹੋਰ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਸੋ ਮੈਨੂੰ ਇੱਥੇ ਹੀ ਇਸ ਪ੍ਰੋਗਰਾਮ ਨੂੰ ਜਿਹੜਾ ਸਮਾਪਤ ਕਰਨ ਦੀ ਦਿਓ ਇਜਾਜ਼ਤ। ਜਾਣਾ ਕਿਤੇ ਨਹੀਂ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਸੋ ਇਸ ਜਿਹੜੀ ਪ੍ਰੋਗਰਾਮ ਦਾ ਆਖਰੀ ਗੀਤ, ਜਿਹੜੇ ਕਿ ਸਿਰਫ ਥੋੜ੍ਹੀ ਦੇਰ ਦਾ ਹੀ, ਆਓ ਸੁਣਦੇ ਹਾਂ ਜੀ।

ਐਫਐਮਐਨ 102.7 ਮੈਗਾਹਰਟਸ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 8 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਹੁੰਦਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਭਾਰਤੀ ਸੈਨਾ ਅਕਾਦਮੀ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ, ਕਿਹਾ ਪਹਿਲੀ ਵਾਰ ਮਹਿਲਾ ਕੈਡਿਟਾਂ ਦਾ ਪਾਸ ਆਊਟ ਹੋਣਾ ਇਤਿਹਾਸਿਕ ਉਪਲਬਧੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿੱਖਿਆ, ਹੁਨਰ ਵਿਕਾਸ, ਨਵੀਨਤਾ ਅਤੇ ਸਟਾਰਟਅਪਸ ਦੇ ਇੱਕ ਨਵੇਂ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਦਾ ਆਯੋਜਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜੀ ਮੁਖੀ ਹੋਣਗੇ, ਉਹ 30 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਨੇ ਗੈਂਗਸਟਰ ਵਿਰੋਧੀ ਕਾਰਜ ਬਲ ਦੇ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਭਲਕੇ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਪ੍ਰੋਗਰਾਮ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਕਿਹੜਾ ਵਾਲਾ ਜੀ ਬਿਲਕੁਲ ਜੀ ਅੱਜ ਸ਼ਨੀਵਾਰ ਹੈ ਜੀ ਅਤੇ ਸਮਾਂ ਜਿਹੜਾ ਹੋ ਚੁੱਕਿਆ ਜੀ 8 ਵੱਜ ਚੁੱਕੇ ਨੇ ਔਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਨੈਟ ਵਾਣੀ ਜੀ ਬਿਲਕੁਲ ਜੀ ਨੈੱਟ ਦੀ ਬਾਣੀ ਕੀ ਕਹਿ ਰਹੀ ਹੈ ਕਿਹੜੇ ਕਿਹੜੇ ਅਪਡੇਟਸ ਆ ਗਏ ਨੇ ਕੀ ਵਾਇਰਲ ਹੋ ਰਿਹਾ ਹੈ ਕੀ ਕੁਝ ਤੁਹਾਡੇ ਲਈ ਸਹੀ ਹੈ ਅਤੇ ਕੀ ਗਲਤ ਹੈ ਉਹ ਜਿਹੜੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਇਕੱਠੀ ਕਰਕੇ ਲਿਆਏ ਔਰ ਬਿਟਾਰਾ ਅਸੀਂ ਖੋਲ੍ਹਣ ਲੱਗੇ ਹਾਂ ਔਰ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇੱਕ ਜਿਹੜਾ ਈਵੈਂਟ ਹੋ ਰਿਹਾ ਹੈ ਅੱਜ ਜਲੰਧਰ ਦੇ ਵਿੱਚ ਸਾਈਂਦਾਸ ਗਰਾਊਂਡ ਦੇ ਵਿੱਚ ਔਰ ਉੱਥੇ ਇੱਕ ਪ੍ਰਸਿੱਧ ਗਾਇਕ ਆਏ ਹੋਏ ਨੇ ਜੀ ਬਿਲਕੁਲ ਜੀ ਜਿਨ੍ਹਾਂ ਦਾ ਨਾਂ ਹੈ ਜੀ ਔਰ ਕਈ ਉਸ ਈਵੈਂਟ ਦੇ ਵਿੱਚ ਹੋਣਗੇ ਵੀ ਅਤੇ ਜੇ ਕੋਈ ਲਾਗੇ ਛਾਗੇ ਹੈਗਾ ਤਾਂ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਗੀਤ ਹੈ ਇੰਨੇ ਵਧੀਆ ਵਧੀਆ ਜਿਹੜੇ ਗੀਤ ਗਾਉਂਦੇ ਨੇ ਉਹ ਸੁਣ ਸਕਦੇ ਨੇ ਜੀ ਬਿਲਕੁਲ ਜੀ ਅੱਜ ਆਏ ਹੋਏ ਨੇ ਜੀ ਹੰਸ ਰਾਜ ਰਘੁਵੰਸ਼ੀ ਜੀ ਜਿਹੜਾ ਈਵੈਂਟ ਹੈ 6:30 ਦਾ ਉਸ ਗਰਾਊਂਡ ਦੇ ਵਿੱਚ ਚੱਲ ਰਿਹਾ ਹੈ ਜੀ ਔਰ ਜੇ ਕੋਈ ਉਸ ਆਲੇ ਦੁਆਲੇ ਹੈਗਾ ਕੋਈ ਲਾਗੇ ਹੈਗਾ ਅਤੇ ਔਰ ਜੋ ਇਹਨਾਂ ਦੇ ਫੈਨਸ ਨੇ ਉਹ ਜਾਣਾ ਚਾਹੁੰਦੇ ਨੇ ਸੁਣਨਾ ਚਾਹੁੰਦੇ ਨੇ ਉੱਥੇ ਜਾ ਸਕਦੇ ਨੇ ਔਰ ਸਾਈਂਦਾਸ ਗਰਾਊਂਡ ਤੁਹਾਨੂੰ ਪਤਾ ਹੀ ਹੈ ਜਲੰਧਰ ਦੀ ਪ੍ਰਸਿੱਧ ਗਰਾਊਂਡਾਂ ਵਿੱਚੋਂ ਇੱਕ ਨੇ ਔਰ ਉੱਥੇ ਇਹ ਈਵੈਂਟ ਚੱਲ ਰਿਹਾ ਜੀ ਸੋ ਸ਼ੁਰੂਆਤ ਇਸ ਤੋਂ ਕੀਤੀ ਹੈ ਔਰ ਇਹਨਾਂ ਦਾ ਹੀ ਇੱਕ ਜਿਹੜਾ ਆ ਬੜਾ ਹੀ ਪਿਆਰਾ ਆ ਜਿਹੜਾ ਗੀਤ ਹੈ ਉਹ ਅਸੀਂ ਸੁਣ ਲੈਂਦੇ ਹਾਂ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪਿਟਾਰਾ ਮੈਂ ਖੋਲ੍ਹਿਆ ਉਹਦੇ ਵਿੱਚੋਂ ਇੱਕ ਇੱਕ ਕਰਕੇ ਖਬਰਾਂ ਅਸੀਂ ਦੱਸਦੇ ਰਹਿਣਾ ਅਤੇ ਜਾਣਾ ਕਿਤੇ ਨਹੀਂ ਸੁਣਦੇ ਰਹਿਣਾ ਫਿਰ ਮੇਰੇ ਬੋ ਜਲੰਧਰ ਦਿਲ ਤੋਂ ਦਿਲ ਤੱਕ।

ਜੀ ਦੋਸਤੋ, ਸ਼ੁਰੂਆਤ ਅਸੀਂ ਇੱਕ ਕਹਿ ਲਓ ਕਿ ਬਹੁਤ ਹੀ ਪਿਆਰੇ ਜਿਹੇ ਸੌਂਗ ਤੋਂ ਕੀਤੀ ਹੈ, ਔਰ ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਅਜਿਹਾ ਜਾਦੂ ਹੈ ਕਿ ਇੱਕ ਵਾਰੀ ਜਦੋਂ ਅਸੀਂ ਇਹਨਾਂ ਦੀ ਆਵਾਜ਼ ਸੁਣਨ ਲੱਗ ਜਾਂਦੇ ਹਾਂ ਤਾਂ ਬਸ ਹੋਰ ਕੁਝ ਨਹੀਂ ਚਾਹੀਦਾ ਜੀ। ਬਿਲਕੁਲ ਪਰਸਨਲੀ ਮੈਂ ਦੱਸਾਂ ਤਾਂ ਜੀ, ਜੇ ਮੈਂ ਕਿਤੇ ਵੀ ਜਾਂਦਾ ਹਾਂ ਕਿਸੇ ਵੀ ਸਫ਼ਰ 'ਤੇ, ਚਾਹੇ ਮੈਂ ਇਕੱਲਾ ਹੋਵਾਂ ਚਾਹੇ ਮੈਂ ਫੈਮਿਲੀ ਦੇ ਨਾਲ ਹੋਵਾਂ, ਬਸ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਇਹਨਾਂ ਦੇ ਬਸ ਆਵਾਜ਼ ਇਹਨਾਂ ਦੀ ਚਾਹੀਦੀ ਹੈ। ਔਰ ਮੇਰੇ ਵਰਗੇ ਹੋਰ ਵੀ ਕਈ ਜਿਹੜੇ ਆ ਫੈਨਸ ਹੋਣਗੇ ਇਹਨਾਂ ਦੇ ਜੀ, ਫੈਨਸ ਤਾਂ ਹੁੰਦੇ ਹੀ, ਸਾਰਿਆਂ ਦੇ ਫੈਨਸ ਹੁੰਦੇ ਆ, ਔਰ ਹਰ ਇੱਕ ਨੂੰ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਅਲੱਗ ਖੂਬੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਸ਼ੁਰੂਆਤ ਆਪਾਂ ਇੱਕ ਹੋਰ ਚੀਜ਼ ਨਾਲ ਵੀ ਕਰਦੇ ਹਾਂ ਕਿ ਸਕੈਮ ਤੁਸੀਂ ਬੜੇ ਤਰ੍ਹਾਂ ਦੇ ਸੁਣੇ ਨੇ, ਜਿਵੇਂ ਕਿ ਕੋਈ ਲਿੰਕ ਦੇ ਉੱਤੋਂ ਸਕੈਮ ਆ ਜਾਂਦਾ ਹੈ ਜੀ, ਕੋਈ ਕਾਲ ਦੇ ਥਰੂ ਸਕੈਮ ਕਰ ਰਿਹਾ, ਕੋਈ OTP ਦੇ ਥਰੂ ਸਕੈਮ ਕਰ ਰਿਹਾ, ਲੇਕਿਨ ਇੱਕ ਹੋਰ ਅੱਜ ਕੱਲ੍ਹ ਨਵਾਂ ਸਕੈਮ ਚੱਲ ਰਿਹਾ ਜੀ ਜੀ, ਉਹ ਕਿਹੜਾ ਆ ਜੀ ਸਕੈਮ? ਸਕੈਮ ਹੈ ਜੀ ਉਹ ਜਿਹੜਾ ਆ, ਉਹਦੇ ਬਾਰੇ ਦੱਸ ਦਿੰਦੇ ਹਾਂ ਕਿ ਉਹ ਨਾ ਜਿੱਦਾਂ ਰਾਹ ਜਾਂਦੇ ਆ ਕੋਈ ਵੀ, ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਨੋਟ ਕੋਈ ਡਿੱਗਿਆ ਹੁੰਦਾ ਹੈ ਨਾ, ਜਦੋਂ ਨੋਟ ਡਿੱਗਿਆ ਹੁੰਦਾ ਤਾਂ ਸਾਡੀ ਜਿਹੜੀ ਹੈ ਨਜ਼ਰ ਉੱਤੇ ਪੈ ਜਾਂਦੀ ਹੈ, ਸਾਡੇ ਮਨ 'ਚ ਲਾਲਚ ਜਿਹੜਾ ਹੈ ਉਹ ਆ ਜਾਂਦਾ ਹੈ ਜੀ। ਬਿਲਕੁਲ ਲਾਲਚ ਆਏਗਾ ਜੀ, ਹੁਣ ਮੰਨ ਲਓ 10-20 ਦਾ ਨੋਟ ਡਿੱਗਿਆ, ਉਹਦੇ ਲਈ ਵੀ ਅਸੀਂ ਰੁਕ ਜਾਂਦੇ, ਦੇਖਦੇ ਹਾਂ ਕਿ ਅਸਲੀ ਹੈ ਜਾਂ ਨਕਲੀ, ਫਿਰ ਉਹਨੂੰ ਚੁੱਕਦੇ ਹਾਂ, ਹੈ ਨਾ। ਇਹ ਆਦਤ ਹੈਗੀ ਆ, ਮੇਰੀ ਨਹੀਂ ਕਿਸੇ ਦੀ ਵੀ ਹੋਏਗੀ, ਇਹ ਨੇਚਰ ਹੁੰਦੀ ਹੈ, ਹਿਊਮਨ ਨੇਚਰ ਹੁੰਦੀ ਹੈ, ਉਹ ਜਦੋਂ ਵੀ ਇੱਦਾਂ ਦਾ ਕੋਈ ਨੋਟ ਉੱਥੇ ਪਿਆ ਹੋਏਗਾ ਉਹ ਜ਼ਰੂਰ ਉਸ ਨੂੰ ਚੁੱਕੇਗਾ, ਔਰ ਉਸ ਨੋਟ ਨੂੰ ਜਦੋਂ ਹੀ ਚੁੱਕੇਗਾ ਉਸ ਨੋਟ ਦੇ ਉੱਤੇ ਕੁਛ ਚਿਪਚਿਪਾ ਜਿਹਾ ਪਦਾਰਥ ਜਿਹੜਾ ਆ ਉਹ ਲੱਗਾ ਹੁੰਦਾ। ਦੋਸਤੋ, ਜਦੋਂ ਉਹ ਚਿਪਚਿਪਾ ਪਦਾਰਥ ਹੱਥ 'ਤੇ ਲੱਗ ਜਾਂਦਾ ਤਾਂ ਸਾਡੀ ਇੱਕ ਹੋਰ ਨੇਚਰ ਹੈ ਕਿ ਅਸੀਂ ਚਲੋ ਨੋਟ 'ਤੇ ਚੁੱਕ ਲਿਆ, ਫਿਰ ਜਦੋਂ ਕੁਛ ਲੱਗਿਆ ਹੋਇਆ ਉਹਨੂੰ ਅਸੀਂ ਸੁੰਘਣਾ ਜ਼ਰੂਰ ਹੁੰਦਾ। ਅਤੇ ਬਿਲਕੁਲ ਜੀ, ਸੁੰਘਣਾ, ਜਦੋਂ ਇਸ ਚੀਜ਼ ਨੂੰ ਅਸੀਂ ਸੁੰਘ ਲਿਆ ਉਸ ਦੇ ਉੱਤੇ ਇੱਕ ਨਸ਼ੀਲਾ ਪਦਾਰਥ ਹੁੰਦਾ ਹੈ ਜਿਹੜਾ ਕਿ ਸਾਨੂੰ ਜਦੋਂ ਅਸੀਂ ਸੁੰਘਦੇ ਹਾਂ ਉਹ ਸਾਨੂੰ ਬੇਹੋਸ਼ ਜਿਹੜਾ ਉਹ ਕਰ ਦਿੰਦਾ। ਜਦੋਂ ਇੱਕ ਵਾਰੀ ਅਸੀਂ ਬੇਹੋਸ਼ ਹੋ ਗਏ ਤਾਂ ਫਿਰ ਲਾਗੇ ਛਾਗੇ ਜਿਹੜਾ ਵੀ ਬੰਦੇ ਨੇ ਉਹ ਨੋਟ ਰੱਖਿਆ ਹੋਏਗਾ ਉਹ ਤੁਹਾਡੇ ਕੋਲੋਂ ਜੋ ਵੀ ਹੈਗਾ ਉਹ ਚੁੱਕ ਕੇ ਲੈ ਜਾਏਗਾ। ਸੋ ਦੋਸਤੋ, ਇਹੋ ਜਿਹੇ ਸਕੈਮ ਤੋਂ ਜਿਹੜਾ ਹੈ ਤੁਹਾਨੂੰ ਜਿਹੜਾ ਬਚਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ, ਕਿਉਂਕਿ ਇਹ ਸਕੈਮ ਬਹੁਤ ਤਰ੍ਹਾਂ ਦੇ ਨੇ, ਤੁਹਾਨੂੰ ਅੱਗੇ ਵੀ ਅਸੀਂ ਯਾਨੀ ਕਿ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਕਿ ਕੋਈ ਵੀ ਲਿੰਕ ਆਉਂਦਾ ਆ, ਅਨਨੋਨ ਲਿੰਕ ਆਉਂਦਾ ਆ ਮੇਲ 'ਤੇ ਜਾਂ ਵਟਸਐਪ 'ਤੇ ਜਾਂ ਕਿਤੇ ਵੀ, ਉਸ ਨੂੰ ਕਦੀ ਓਪਨ ਨਹੀਂ ਕਰਨਾ। ਕੋਈ ਵੀ ਤੁਹਾਡੇ ਤੋਂ OTP ਮੰਗਦਾ ਹੈ, ਅਨਨੋਨ ਪਰਸਨ ਹੈ ਜਾਂ ਵੈਸੇ ਤਾਂ ਨੋਨ ਨੂੰ ਵੀ ਨਹੀਂ ਤੁਸੀਂ ਦੇਣਾ ਚਾਹੀਦਾ, ਪਰ ਹਾਂ ਜੇ ਤੁਸੀਂ ਭਰੋਸਾ ਕਰਦੇ ਹੋ ਤੁਸੀਂ ਸ਼ੇਅਰ ਕਰ ਸਕਦੇ ਹੋ, ਹਾਂਜੀ ਉਹਨਾਂ ਨਾਲ ਸ਼ੇਅਰ ਕਰ ਲੈਂਦੇ ਹੋ, ਬਟ ਉਸ ਤੋਂ ਬਾਅਦ ਜਿਹੜਾ OTP ਵੀ ਨਹੀਂ ਸ਼ੇਅਰ ਕਰਨਾ ਕਿਸੇ ਅਨਨੋਨ ਪਰਸਨ ਨੂੰ, ਜਾਂ ਕਾਲ ਆਉਂਦੀ ਹੈ ਅਤੇ ਕੋਈ ਲਿੰਕਸ ਹੋ ਗਏ ਇਹਨਾਂ 'ਤੇ ਵੀ ਨਹੀਂ ਕਰਨਾ। ਜਿੰਨਾ ਤੁਸੀਂ ਬਚ ਸਕਦੇ ਹੋ ਉਨਾ ਤੁਹਾਨੂੰ ਬਚਣਾ ਚਾਹੀਦਾ, ਔਰ ਇਹ ਜਿਹੜਾ ਨਵਾਂ ਸਕੈਮ ਹੈ ਇਹ ਤੋਂ ਵੀ ਤੁਹਾਨੂੰ ਜਿਹੜਾ ਆ ਉਹ ਬਚਣਾ ਬਹੁਤ ਜ਼ਰੂਰੀ ਹੈ। ਸੋ ਅਗਲਾ ਗਾਣਾ ਵੀ ਥੋੜ੍ਹਾ ਜਿਹਾ ਕੁਛ ਇਹੋ ਜਿਹਾ ਹੀ ਹੈ, ਆਓ ਸੁਣਦੇ ਹਾਂ ਜੀ ਇਹ ਟਰੈਕ, ਉਸ ਤੋਂ ਬਾਅਦ ਮਿਲਦੇ ਹਾਂ ਜੀ ਥੋੜ੍ਹੀ ਜਿਹੀ ਅਲੱਗ ਜਿਹੀ ਇਨਫੋਰਮੇਸ਼ਨ ਦੇ ਨਾਲ। ਜਣਕ ਦਰੀਆਂ ਸੁਣਦੇ ਰਹਿਣਾ ਪਰਮੇ ਬੋ ਜਲਾਂਦਰ ਦਿਲ ਤੋਂ ਦਿਲ ਤੱਕ, ਪ੍ਰੋਗਰਾਮ ਚੱਲ ਰਿਹਾ ਜੀ ਨੈਟਵਾਨੀ ਆਪਣੇ ਦੋਸਤ ਕੁਲਦੀਪ ਨਾਲ।

ਨਹੀਂ ਨਹੀਂ ਦੋਸਤੋ, ਨਹੀਂ ਨਹੀਂ ਨਹੀਂ ਬਿਲਕੁਲ ਨਹੀਂ ਹੈ, ਬੱਸ ਨਹੀਂ ਆਈ ਹੈ ਇੱਥੇ, ਪਰ ਮੈਂ ਟ੍ਰੈਫਿਕ 'ਚ ਫਸਿਆ ਹੋਇਆ ਸੀ ਅੱਜ। ਹਾਂਜੀ, ਉਹੀ ਬਸ ਪਲ ਨੂੰ ਯਾਦ ਕਰ ਰਹੇ ਹਾਂ ਜੀ ਜਦੋਂ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਸੀ ਜੀ। ਬਿਲਕੁਲ ਜੀ, ਅੱਜ ਕੱਲ੍ਹ ਟ੍ਰੈਫਿਕ ਜਿਹੜਾ ਆ, ਖਾਸ ਕਰ ਸ਼ਨੀਵਾਰ ਅਤੇ ਐਤਵਾਰ ਨੂੰ, ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਹੋ ਜਾਂਦਾ ਹੈ ਜੀ। ਇਹ ਇਕੱਲਾ ਤੁਸੀਂ ਮਹਿਸੂਸ ਨਹੀਂ ਕੀਤਾ ਹੋਣਾ, ਇਹ ਹੋਰਾਂ ਨੇ ਵੀ ਕਈ ਵਾਰੀ ਮਹਿਸੂਸ ਜਿਹੜਾ ਆ ਉਹ ਕੀਤਾ ਹੈ ਜੀ। ਔਰ ਇਸ ਦੇ ਕਈ ਕਾਰਨ ਨੇ ਕਿ ਸਭ ਤੋਂ ਪਹਿਲਾਂ ਸਾਨੂੰ ਕਿਤੇ ਨਾ ਕਿਤੇ ਜਾਣ ਦੀ ਬਹੁਤ ਹੀ ਜ਼ਿਆਦਾ ਕਾਹਲੀ ਹੈ। ਸੋ ਦੋਸਤੋ, ਚਲੋ ਜੇ ਕਾਹਲੀ ਹੈ ਤਾਂ ਚਲੋ ਠੀਕ ਹੈ, ਪਰ ਤੁਸੀਂ ਉਸਨੂੰ ਆਪਣੇ ਟਾਈਮ ਨੂੰ ਇੱਦਾਂ ਮੈਨੇਜ ਕਰੋ ਕਿ ਤੁਹਾਨੂੰ ਜਿਹੜੀ ਜਲਦਬਾਜ਼ੀ ਨਾ ਹੀ ਕਰਨੀ ਪਵੇ। ਕਿਉਂਕਿ ਮੈਂ ਜਿਹੜਾ ਇਹਦਾ ਕਾਰਨ ਦੱਸਣ ਜਾ ਰਿਹਾ, ਉਹਦੇ ਵਿੱਚ ਮੈਂ ਦੇਖਿਆ ਅੱਜ PAP ਚੌਂਕ ਤੋਂ ਲੈ ਕੇ ਜਿਹੜਾ ਪਿੱਛੇ ਚੁਗਿੱਟੀ ਜਿਹੜਾ ਬਾਈਪਾਸ ਆ ਉੱਥੇ ਤੱਕ ਬਹੁਤ ਜ਼ਿਆਦਾ ਜਾਮ ਜਿਹੜਾ ਉਹ ਲੱਗਿਆ ਹੋਇਆ ਸੀ, ਟ੍ਰੈਫਿਕ ਸੀਗਾ। ਔਰ ਉਹਦੇ ਵਿੱਚ ਇੱਕ ਐਂਬੂਲੈਂਸ ਫਸੀ ਹੋਈ ਸੀ ਔਰ ਉਹਨੂੰ ਬੜੀ ਮੁਸ਼ਕਿਲ ਨਾਲ ਜਿਹੜਾ ਆ ਰਸਤਾ ਦਿੱਤਾ ਗਿਆ ਔਰ ਉਹ ਆਪਣੇ ਜਿਹੜਾ ਵੀ ਪੇਸ਼ੈਂਟ ਸੀ ਉਹਨੂੰ ਲੈ ਕੇ ਅੱਗੇ ਰਵਾਨਾ ਹੋਈ। ਇਹ ਬਹੁਤ ਮਾੜੀ ਗੱਲ ਆ ਸਾਡੇ ਲਈ ਕਿ ਅਸੀਂ ਇਹੋ ਜਿਹਾ ਟ੍ਰੈਫਿਕ ਜਾਮ ਜਿਹੜਾ ਉਹ ਲਗਾ ਦਿੰਦੇ ਹਾਂ ਸਿਰਫ ਅਸੀਂ ਕਿਸ ਕਰਕੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਕੇ। ਦੇਖੋ, ਹਰ ਇੱਕ ਨੂੰ ਕਾਹਲੀ ਹੈ, ਪਰ ਜੇ ਅਸੀਂ ਇੱਕ ਇੱਕ ਕਰਕੇ ਔਰ ਮਤਲਬ ਲਾਈਨ ਵਾਈਜ਼ ਚੱਲਦੇ ਰਹੀਏ ਤਾਂ ਇਹ ਜਿਹੜੀ ਆ ਪ੍ਰੋਬਲਮ ਆਵੇ ਹੀ ਨਾ। ਔਰ ਦੂਸਰੀ ਗੱਲ, ਜੇ ਐਂਬੂਲੈਂਸ ਆਉਂਦੀ ਹੈ ਤਾਂ ਪਲੀਜ਼ ਉਹਨੂੰ ਰਸਤਾ ਦੇ ਦਿਓ, ਕਿਉਂਕਿ ਉਹਨਾਂ ਲਈ ਇੱਕ ਇੱਕ ਸੈਕਿੰਡ ਵੀ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਦੋਸਤੋ, ਇਹ ਤਾਂ ਸੀ ਇੱਕ ਛੋਟੀ ਜਿਹੀ ਜਾਣਕਾਰੀ। ਉਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਅਸੀਂ ਦੱਸਣ ਜਾ ਰਹੇ ਹਾਂ ਤੁਹਾਨੂੰ ਕਿ ਜਲੰਧਰ ਦੇ ਵਿੱਚ ਜਿਹੜਾ ਦੁੱਧ ਅਤੇ ਪਨੀਰ, ਦੁੱਧ ਪਨੀਰ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ। ਔਰ ਇਹਦੇ ਨਾਲ ਡੋਲੇ ਛੋਲੇ ਬਣਦੇ ਨੇ, ਪ੍ਰੋਟੀਨ ਮਿਲਦਾ ਔਰ ਕੈਲਸ਼ੀਅਮ ਔਰ ਕਾਫੀ ਜ਼ਿਆਦਾ ਮਿਨਰਲਸ, ਨਿਊਟ੍ਰੀਐਂਟਸ ਸਭ ਕੁਝ ਮਿਲਦਾ ਇਹਦੇ ਵਿੱਚੋਂ। ਪਰ ਇਹਦੀ ਕੀ ਦਿੱਕਤ ਆ ਰਹੀ ਹੈ ਜੀ, ਇਹਨਾਂ ਦੇ ਵਿੱਚ ਯਾਨੀ ਘਿਓ ਦੇ ਵਿੱਚ ਅਤੇ ਦੁੱਧ ਪਨੀਰ ਵਗੈਰਾ ਦੇ ਵਿੱਚ ਮਿਲਾਵਟ ਜਿਹੜੀ ਆ ਉਹ ਹੋ ਰਹੀ ਹੈ ਜੀ, ਜਿਹੜਾ ਕਿ ਇੱਕ ਗੰਭੀਰ ਵਿਸ਼ਾ ਜਿਹੜਾ ਉਹ ਬਣ ਜਾਂਦਾ ਹੈ। ਜਿਹੜੀ ਮੇਨ ਪ੍ਰੋਬਲਮ ਹੈ ਉਹ ਇਹ ਹੈ ਜੀ, ਦੁੱਧ ਦੇ ਵਿੱਚ ਜਿਹੜੀ ਹੈ ਫੈਟ ਦੀ ਕਟੌਤੀ ਯਾਨੀ ਕਿ ਘੱਟ ਹੋ ਰਹੀ ਹੈ, ਔਰ ਪਨੀਰ ਅਤੇ ਦੇਸੀ ਘਿਓ ਦੇ ਵਿੱਚ ਵੈਜੀਟੇਬਲ ਓਇਲ ਜਿਹੜਾ ਆ ਉਹ ਐਡ ਕੀਤਾ ਜਾ ਰਿਹਾ ਹੈ। ਇਹ ਕਿੱਦਾਂ ਪਤਾ ਲੱਗਾ? 243 ਸੈਂਪਲ ਜਿਹੜੇ ਆ ਉਹ ਭਰੇ ਗਏ ਸੀ, ਉਹਨਾਂ ਨੂੰ ਯਾਨੀ ਕਿ ਕੁਆਲਿਟੀ ਵਜੋਂ ਚੈੱਕ ਕੀਤਾ ਗਿਆ ਅਤੇ 220 ਦੀ ਰਿਪੋਰਟ ਆਈ, ਉਹਦੇ ਵਿੱਚੋਂ 18 ਸੈਂਪਲ ਜਿਹੜੇ ਆ ਉਹ ਫੇਲ ਹੋ ਚੁੱਕੇ ਆ। ਉਹ ਇਹ ਦੱਸਦੇ ਨੇ ਕਿ ਸਾਡੇ ਜਿਹੜੇ ਜਲੰਧਰ ਦੇ ਵਿੱਚ ਦੁੱਧ, ਦਹੀਂ, ਪਨੀਰ ਜਾਂ ਕੁਛ ਵੀ ਵਿਕ ਰਿਹਾ ਆ ਉਹ ਮਿਲਾਵਟੀ ਹੈ। ਔਰ ਫੇਲ ਸੈਂਪਲਾਂ ਦਾ ਵੇਰਵਾ ਜਿਹੜਾ ਹੈ ਉਹ ਇੱਦਾਂ ਹੈ ਜੀ, 10 ਦੁੱਧ ਦੇ ਸੈਂਪਲ ਫੇਲ ਹੋਏ, 4 ਪਨੀਰ ਦੇ, 1 ਦੇਸੀ ਘਿਓ, 1 ਬਟਰ, 1 ਬਰਫੀ, 1 ਪੁਦੀਨਾ ਚਟਨੀ ਦਾ ਸੈਂਪਲ ਵੀ ਫੇਲ ਹੋਇਆ ਜੀ। ਚਟਨੀ ਵੀ ਧਿਆਨ ਰੱਖਾਓ ਜੀ। ਔਰ ਤੁਸੀਂ ਇਸ ਚੀਜ਼ ਨੂੰ ਘਰ ਵੀ ਚੈੱਕ ਕਰ ਸਕਦੇ ਹੋ, ਕੋਈ ਵੀ ਚੀਜ਼ ਤੁਸੀਂ ਲਿਆਉਂਦੇ ਹੋ ਪਹਿਲਾਂ ਤਾਂ ਜਿਹੜਾ ਵੀ ਪ੍ਰੋਡਕਟ ਆ ਉਹਦੀ ਬੈਕ ਸਾਈਡ ਦੇ ਉੱਤੇ ਇੱਕ ਪੂਰੇ ਪੈਰਾਮੀਟਰਸ ਲਿਖੇ ਹੁੰਦੇ ਨੇ ਕਿ ਉਹਦੇ ਵਿੱਚ ਇੰਨੀ ਫੈਟ ਆ, ਇੰਨੇ SNF ਹੈ, ਜੋ ਵੀ SNF ਮਤਲਬ ਸੋਲਿਡ ਨੋਟ ਫੈਟਸ ਹੁੰਦੇ ਨੇ ਉਹ ਜਿਹੜੀ ਤੁਹਾਨੂੰ ਡੇਅਰੀ ਪ੍ਰੋਡਕਟਸ ਦੇ ਵਿੱਚ ਮਿਲ ਜਾਣਗੇ। ਔਰ ਉਸ ਤੋਂ ਇਲਾਵਾ ਹੋਰ ਵੀ ਯਾਨੀ ਕਿ ਫੈਟ ਕਿੰਨੀ ਹੈ, ਕੈਲਸ਼ੀਅਮ ਕਿੰਨਾ, ਇਹ ਉਹ ਸਾਰਾ ਕੁਛ ਉਹਦੇ ਪਿੱਛੇ ਬੈਕ ਸਾਈਡ ਦੇ ਉੱਤੇ ਲਿਖਿਆ ਹੁੰਦਾ, ਪਰ ਆਪਾਂ ਉਹਨੂੰ ਨਾਪ ਤਾਂ ਨਹੀਂ ਸਕਦੇ। ਲੇਕਿਨ ਜਿਹੜੇ ਆ ਪਨੀਰ ਵਗੈਰਾ ਨੂੰ ਚੈੱਕ ਕਰਨ ਦਾ ਇੱਕ ਘਰੇਲੂ ਤਰੀਕਾ ਹੈ ਉਹ ਦੱਸ ਦਿੰਦੇ ਹਾਂ ਜੀ। ਜੇ ਤੁਸੀਂ ਸ਼ੁੱਧ ਪਨੀਰ ਨੂੰ ਯਾਨੀ ਗਰਮ ਪਾਣੀ ਮਤਲਬ ਗਰਮ ਕਰੋਗੇ ਤਾਂ ਉਹ ਜਿਹੜਾ ਆ ਸ਼ੁੱਧ ਪਨੀਰ ਜਿਹੜਾ ਆ ਉਹ

ਹੌਲੀ ਵਗੇਗਾ ਅਤੇ ਨਿਸ਼ਾਨ ਛੱਡੇਗਾ। ਉਬਾਲ ਕੇ ਠੰਡਾ ਕਰਕੇ ਆਇਓਡੀਨ ਪਾਉਣ 'ਤੇ ਨੀਲਾ ਹੋ ਜਾਵੇਗਾ ਅਤੇ ਸਟਾਰਚ, ਜੇ ਉਹ ਨੀਲਾ ਹੋ ਜਾਂਦਾ ਤਾਂ ਇਸਦਾ ਮਤਲਬ ਹੈ ਕਿ ਉਹਦੇ ਵਿੱਚ ਜਿਹੜਾ ਆ ਸਟਾਰਚ ਮਿਲਿਆ ਹੋਇਆ ਜੀ। ਬਿਲਕੁਲ ਜੀ, ਉਬਾਲੂਗੇ ਜਦੋਂ ਵੀ ਦੁੱਧ ਨੂੰ, ਕੋਈ ਵੀ ਦੁੱਧ ਤੁਸੀਂ ਬਾਹਰੋਂ ਲਿਆਉਂਦੇ ਹੋ, ਕਿਤੋਂ ਵੀ ਲਿਆਉਂਦੇ ਹੋ, ਚਾਹੇ ਪੈਕਟ ਵਾਲਾ ਜਾਂ ਕੋਈ ਵੀ ਹੈ, ਉਸਨੂੰ ਤੁਸੀਂ ਉਬਾਲ ਕੇ ਠੰਡਾ ਕਰਨਾ, ਉਹਦੇ ਵਿੱਚ ਥੋੜ੍ਹਾ ਜਿਹਾ ਆਇਓਡੀਨ ਪਾਉਂਗੇ ਤਾਂ ਜੇ ਉਹਦਾ ਕਲਰ ਨੀਲਾ ਹੋ ਜਾਂਦਾ ਤਾਂ ਉਸ ਦੇ ਵਿੱਚ ਮਤਲਬ ਸਟਾਰਚ ਮਿਲਿਆ ਹੋਇਆ। ਜੇ ਦੇਸੀ ਘਿਓ ਨੂੰ ਚੈੱਕ ਕਰਨਾ ਜੀ, ਬਿਲਕੁਲ ਬਹੁਤ ਜ਼ਰੂਰੀ ਪ੍ਰੋਡਕਟ ਹੈ। ਉਹਨੂੰ ਪਾਣੀ 'ਚ ਪਾਉਣ 'ਤੇ ਉਹ ਜੇ ਤੈਰੇ, ਮਤਲਬ ਉਹ ਜੇ ਪਾਣੀ ਦੇ ਉੱਤੇ ਤੈਰਦਾ ਹੈ ਤਾਂ ਉਸਦਾ ਮਤਲਬ ਉਹ ਸ਼ੁੱਧ ਹੈ। ਅਤੇ ਜੇ ਉਬਾਲ ਕੇ ਫਰਿੱਜ 'ਚ ਰੱਖਣ 'ਤੇ ਉਸਦੀ ਅਲੱਗ ਪਰਤ ਦਿਸੇ ਤਾਂ ਇਸ ਦੇ ਵਿੱਚ ਤੇਲ ਮਿਲਿਆ ਹੈ। ਦੇਖਿਆ ਜੀ, ਸਾਡੀ ਖਾਣ ਵਾਲੀ ਚੀਜ਼ਾਂ ਦੇ ਵਿੱਚ ਕਿੰਨਾ ਕੁਝ ਮਿਲਿਆ ਹੋਇਆ, ਔਰ ਉਸਨੂੰ ਚੈੱਕ ਕਰਨ ਦੇ ਅਸੀਂ ਤੁਹਾਨੂੰ ਤਰੀਕੇ ਵੀ ਦੱਸੇ ਨੇ। ਔਰ ਜੇ ਇੱਦਾਂ ਕੋਈ ਫੜਿਆ ਜਾਂਦਾ ਤਾਂ ਉਹਦੀ ਸਜ਼ਾ ਵਗੈਰਾ ਵੀ ਹੈ, ਜਿਵੇਂ ਕਿ 6 ਮਹੀਨੇ ਤੋਂ 3 ਸਾਲ ਤੱਕ ਦੀ ਜੇਲ੍ਹ ਵੀ ਹੈ, 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਵੀ ਹੈ। ਸਿਹਤ ਦਾ ਖਤਰਾ ਜਿਹੜਾ ਆ ਪਾਮ ਓਇਲ ਅਤੇ ਵੈਜੀਟੇਬਲ ਓਇਲ ਨਾਲ ਕਿਡਨੀ ਲੀਵਰ ਜਿਹੜੀ ਆ ਉਹ ਖਰਾਬ ਹੁੰਦੀ ਹੈ। ਉਸ ਤੋਂ ਇਲਾਵਾ ਜਿੱਦਾਂ ਉਲਟੀ ਆਉਣੀ, ਦਸਤ ਵਗੈਰਾ, ਐਲਰਜੀ ਵਗੈਰਾ ਇਹ ਚੱਲਦੇ ਰਹਿੰਦੇ ਨੇ, ਔਰ ਇੱਦਾਂ ਮਤਲਬ ਇਹੋ ਜਿਹੀ ਚੀਜ਼ਾਂ ਵਰਤਣ ਨਾਲ ਸਾਨੂੰ ਕੈਂਸਰ ਦਾ ਖਤਰਾ ਵੀ ਹੋ ਸਕਦਾ ਹੈ। ਸੋ ਦੋਸਤੋ, ਇਹ ਤਾਂ ਇੱਕ ਛੋਟੀ ਜਿਹੀ ਜਾਣਕਾਰੀ ਦਿੱਤੀ ਤੁਹਾਨੂੰ ਸਿਹਤ ਦੇ ਸੰਬੰਧਿਤ ਥੋੜ੍ਹੀ ਜਿਹੀ। ਉਮੀਦ ਕਰਦਾ ਤੁਸੀਂ ਨੋਟ ਜ਼ਰੂਰ ਕੀਤੀ ਹੋਏਗੀ, ਔਰ ਕੋਈ ਵੀ ਪ੍ਰੋਡਕਟ ਲੈਣ ਤੋਂ ਪਹਿਲਾਂ, ਖਾਣ ਤੋਂ ਪਹਿਲਾਂ ਉਸਨੂੰ ਜ਼ਰੂਰ ਚੈੱਕ ਕਰੋਗੇ। ਔਰ ਇੱਦਾਂ ਦੀ ਹੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀਆਂ, ਔਰ ਜਾਣਾ ਕਿਤੇ ਨਹੀਂ ਸੁਣ ਰਹੇ ਐਫ ਐਮ ਰੇਨਬੋ ਜਲੰਧਰ ਦਿਲ ਤੋਂ ਦਿਲ ਤੱਕ, ਔਰ ਗਾਣਾ ਅਗਲਾ ਤਿਆਰ ਹੈ ਜੀ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਨੈੱਟਵਾਣੀ, ਔਰ ਤੁਸੀਂ ਪਿਆਰੇ ਪਿਆਰੇ ਜੀ ਗੀਤ ਵੀ ਸੁਣ ਰਹੇ ਹੋ, ਔਰ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਹਾਂ ਜੀ ਨੈੱਟ ਤੋਂ ਇਕੱਠੀ ਕਰਕੇ ਜੀ, ਨੈੱਟ ਤੋਂ ਇਕੱਠੀ ਕਰਕੇ ਵੀ ਅਤੇ ਔਰ ਜੋ ਵੀ ਸਾਨੂੰ ਮਿਲ ਰਹੀ ਹੈ ਜੀ. ਔਰ ਨੈੱਟਵਾਣੀ ਦਾ ਮਤਲਬ ਹੀ ਹੈ ਨੈੱਟ ਦੀ ਬਾਣੀ, ਔਰ ਨੈੱਟ ਤੋਂ ਜੋ ਜੋ ਮਿਲ ਰਿਹਾ ਅਪਡੇਟਸ ਆ ਰਹੇ ਆ ਉਹ ਸਾਰਾ ਕੁਛ ਤੁਹਾਡੇ ਨਾਲ ਅਸੀਂ ਸ਼ੇਅਰ ਜਿਹੜੀ ਆ ਉਹ ਕਰਦੇ ਰਹਿਣਾ ਇਸ ਪ੍ਰੋਗਰਾਮ ਦੇ ਵਿੱਚ. ਔਰ ਕੱਲ੍ਹ ਤੁਹਾਨੂੰ ਪਤਾ ਕੀ ਹੈ? ਨਹੀਂ ਪਤਾ, ਦੁਬਾਰਾ ਪੁੱਛਾਂ? ਚਲੋ ਪੁੱਛ ਲੈਣਾ, ਦੁਬਾਰਾ ਪੁੱਛ ਲੈਣਾ. ਕੱਲ੍ਹ ਕੀ ਹੈ ਜੀ? ਨਹੀਂ ਪਤਾ, ਚਲੋ ਦੱਸ ਦਿੰਦੇ. ਕੱਲ੍ਹ ਇੱਕ ਬਹੁਤ ਹੀ ਇੰਪੋਰਟੈਂਟ ਡੇ ਹੈ ਜੀ. ਕਿਹੜਾ ਡੇ ਹੈ ਜੀ? ਮੇਰਾ ਬਰਥਡੇ ਨਹੀਂ ਹੈਗਾ, ਮੇਰਾ ਬਰਥਡੇ ਸੱਚੀ ਨਹੀਂ ਹੈਗਾ. ਕੱਲ੍ਹ ਹੈਗਾ ਜੀ ਵਰਲਡ ਬਲੱਡ ਡੋਨਰ ਡੇ ਜੀ. ਬਿਲਕੁਲ ਜੀ. ਔਰ ਵਰਲਡ ਬਲੱਡ ਡੋਨਰ ਡੇ ਦੀ ਗੱਲ ਕਿਉਂ ਕਰਨ ਜਾ ਰਹੇ ਹਾਂ? ਕਿਉਂਕਿ ਇਸ ਯਾਨੀ ਕਿ ਸਾਡੇ ਮਤਲਬ ਏਰੀਏ ਦੇ ਵਿੱਚ ਕਹਿ ਲਓ ਜਾਂ ਕਿਤੇ ਵੀ ਹੈ, ਯਾਨੀ ਕਿ ਕਿਸੇ ਨਾ ਕਿਸੇ ਨੂੰ ਬਲੱਡ ਦੀ ਲੋੜ ਜਿਹੜੀ ਆ ਉਹ ਪੈ ਹੀ ਜਾਂਦੀ ਹੈ. ਇੱਕ ਯੂਨਿਟ ਖੂਨ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ, ਰੈੱਡ ਸੈੱਲ, ਪਲੈਟਲੇਟਸ ਅਤੇ ਪਲਾਜ਼ਮਾ. ਇਸ ਲਈ ਇੱਕ ਡੋਨਰ ਤਿੰਨ ਲੋਕਾਂ ਦੀ ਜਾਨ ਜਿਹੜਾ ਉਹ ਬਚਾ ਸਕਦਾ. ਇਸ ਲਈ ਵਰਲਡ ਬਲੱਡ ਡੋਨਰ ਡੇ ਜਿਹੜਾ ਉਹ ਮਨਾਇਆ ਜਾਂਦਾ. ਦੇਸ਼ ਦੇ ਵਿੱਚ ਸਾਲਾਨਾ 1.46 ਕਰੋੜ ਜਿਹੜੇ ਆ, ਯਾਨੀ ਕਿ 1.46 ਕਰੋੜ ਯੂਨਿਟ ਖੂਨ ਚਾਹੀਦਾ ਹੈ. ਅਤੇ 2024-25 'ਚ ਲੋੜ ਤੋਂ ਜ਼ਿਆਦਾ ਇਕੱਠਾ ਹੋਇਆ, ਫਿਰ ਵੀ ਕਈ ਥਾਵਾਂ 'ਤੇ ਬਲੱਡ ਦੀ ਜਿਹੜੀ ਆ ਥੋੜ੍ਹ ਮਤਲਬ ਡੋਰਤ ਰਹੀ. ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜਾ ਬਲੱਡ ਗਰੁੱਪ ਜਿਹੜਾ ਆ ਉਹ ਕਿਹਨੂੰ ਕਿਹਨੂੰ ਖੂਨ ਦੇ ਸਕਦਾ ਹੈ, ਉਸ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ, ਕਿਉਂਕਿ ਤਾਂ ਕਿ ਤੁਹਾਨੂੰ ਜੇ ਤੁਸੀਂ ਨੋਟ ਕਰ ਸਕਦੇ ਹੋ ਵੈਸੇ ਵੀ ਕਿਸੇ ਨੂੰ, ਵੈਸੇ ਤਾਂ ਰੱਬ ਕਰੇ ਕਦੀ ਕਿਸੇ ਨੂੰ ਇਹੋ ਜਿਹੀ ਲੋੜ ਨਾ ਪਵੇ, ਪਰ ਜੇ ਪੈਂਦੀ ਵੀ ਹੈ ਤਾਂ ਤੁਹਾਨੂੰ ਇਹਦੀ ਇਨਫੋਰਮੇਸ਼ਨ ਹੋਏਗੀ ਤਾਂ ਤੁਸੀਂ ਝੱਟ ਉਸੇ ਵੇਲੇ, ਜੇ ਤੁਹਾਨੂੰ ਵੀ ਆਪਣਾ ਬਲੱਡ ਗਰੁੱਪ ਨਹੀਂ ਪਤਾ ਤਾਂ ਪਹਿਲਾਂ ਤਾਂ ਤੁਸੀਂ ਆਪਣਾ ਬਲੱਡ ਗਰੁੱਪ ਪਤਾ ਕਰੋ, ਤਾਂ ਕਿ ਜੇ ਲੋੜ ਪੈਂਦੀ ਹੈ ਤਾਂ ਉਸੇ ਵੇਲੇ ਹੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਕਿਹੜਾ ਬਲੱਡ ਗਰੁੱਪ ਜਿਹੜਾ ਆ ਉਸਦਾ ਖੂਨ ਜੇ ਚੜਾਇਆ ਜਾਵੇ ਤਾਂ ਉਹ ਸੂਟ ਕਰ ਲਏਗਾ, ਉਹ ਮੈਚ ਹੋ ਜਾਏਗਾ. ਜਿਹੜਾ ਓ ਪੋਜ਼ੀਟਿਵ ਹੈ ਉਹ ਓ ਪੋਜ਼ੀਟਿਵ, ਏ ਪੋਜ਼ੀਟਿਵ, ਬੀ ਪੋਜ਼ੀਟਿਵ, ਏ ਬੀ ਪੋਜ਼ੀਟਿਵ, ਓ ਪੋਜ਼ੀਟਿਵ ਅਤੇ ਓ ਨੈਗੇਟਿਵ ਮਤਲਬ ਸਭ ਤੋਂ ਕਾਮਨ ਹੁੰਦਾ ਇਹ, 30% ਲੋਕਾਂ ਦਾ ਤਕਰੀਬਨ ਹੁੰਦਾ ਹੀ ਹੁੰਦਾ ਇਹ ਦੇ ਸਕਦੇ ਨੇ. ਅਤੇ ਓ ਨੈਗੇਟਿਵ ਜਿਹੜੇ ਆ ਉਹ ਸਭ ਨੂੰ ਦਿੱਤਾ ਜਾ ਸਕਦਾ ਹੈ, ਸਿਰਫ ਓ ਨੈਗੇਟਿਵ ਯੂਨੀਵਰਸਲ ਡੋਨਰ ਨੂੰ ਵੀ ਕਿਹਾ ਜਾਂਦਾ ਹੈ. ਉਸ ਤੋਂ ਇਲਾਵਾ ਆ ਜਾਂਦਾ ਜੀ ਏ ਪੋਜ਼ੀਟਿਵ, ਉਹ ਕਿਹਨਾਂ ਕਿਹਨਾਂ ਨੂੰ ਦੇ ਸਕਦੇ ਹਾਂ ਉਹ ਦੱਸ ਦਿੰਦੇ ਹਾਂ ਜੀ. ਏ ਪੋਜ਼ੀਟਿਵ ਜਿਹੜਾ ਆ ਉਹ ਦਿੱਤਾ ਜਾ ਸਕਦਾ ਹੈ ਜੀ ਏ ਪੋਜ਼ੀਟਿਵ, ਏ ਬੀ ਪੋਜ਼ੀਟਿਵ, ਏ ਪੋਜ਼ੀਟਿਵ, ਏ ਨੈਗੇਟਿਵ, ਓ ਪੋਜ਼ੀਟਿਵ ਅਤੇ ਓ ਨੈਗੇਟਿਵ. ਏ ਨੈਗੇਟਿਵ ਜਿਹੜਾ ਆ ਏ ਪੋਜ਼ੀਟਿਵ, ਏ ਨੈਗੇਟਿਵ, ਏ ਬੀ ਪੋਜ਼ੀਟਿਵ, ਏ ਬੀ ਨੈਗੇਟਿਵ, ਏ ਨੈਗੇਟਿਵ, ਓ ਨੈਗੇਟਿਵ, ਔਰ ਸਿਰਫ ਦੋ ਗਰੁੱਪ ਤੋਂ ਹੀ ਇਹ ਲੈ ਸਕਦਾ ਹੈ. ਇਸ ਤੋਂ ਇਲਾਵਾ ਬੀ ਪੋਜ਼ੀਟਿਵ ਜਿਹੜਾ ਆ ਬੀ ਪੋਜ਼ੀਟਿਵ, ਏ ਬੀ ਪੋਜ਼ੀਟਿਵ, ਬੀ ਪੋਜ਼ੀਟਿਵ, ਬੀ ਨੈਗੇਟਿਵ, ਔਰ ਓ ਪੋਜ਼ੀਟਿਵ, ਔਰ ਉਹਨੂੰ ਓ ਨੈਗੇਟਿਵ ਜਿਹੜਾ ਆ ਉਹ ਦੇ ਸਕਦਾ ਉਹਨਾਂ ਨੂੰ. ਬੀ ਨੈਗੇਟਿਵ ਜਿਹੜਾ, ਬੀ ਪੋਜ਼ੀਟਿਵ, ਬੀ ਨੈਗੇਟਿਵ, ਏ ਬੀ ਪੋਜ਼ੀਟਿਵ, ਏ ਬੀ ਨੈਗੇਟਿਵ ਅਤੇ ਬੀ ਨੈਗੇਟਿਵ ਅਤੇ ਓ ਨੈਗੇਟਿਵ ਜਿਹੜਾ ਉਹਨੂੰ ਦਿੱਤਾ ਜਾ ਸਕਦਾ, ਅਤੇ ਸਿਰਫ ਓ ਨੈਗੇਟਿਵ ਅਤੇ ਬੀ ਨੈਗੇਟਿਵ ਤੋਂ ਹੀ ਇਹ ਲੈ ਸਕਦਾ ਹੈ.

ਤੇ ਏ ਬੀ ਪੋਜ਼ਿਟਿਵ ਜਿਹੜਾ ਆ ਉਹ ਸਿਰਫ ਤੇ ਸਿਰਫ ਏ ਬੀ ਪੋਜ਼ਿਟਿਵ ਨੂੰ ਦੇ ਸਕਦਾ ਹੈ ਪਰ ਸਾਰਿਆਂ ਤੋਂ ਉਹ ਲੈ ਸਕਦਾ ਹੈ ਜੀ ਬਿਲਕੁਲ। ਔਰ ਏ ਬੀ ਨੈਗੇਟਿਵ ਜਿਹੜਾ ਏ ਬੀ ਪੋਜ਼ਿਟਿਵ ਏ ਬੀ ਨੈਗੇਟਿਵ ਏ ਬੀ ਨੈਗੇਟਿਵ ਏ ਨੈਗੇਟਿਵ ਬੀ ਨੈਗੇਟਿਵ ਅਤੇ ਓ ਨੈਗੇਟਿਵ ਅਤੇ ਇਹ ਸਭ ਤੋਂ ਰੇਅਰ ਜਿਹੜਾ ਆ ਉਹ ਹੈ ਜੀ ਭਾਰਤ ਦੇ ਵਿੱਚ। ਚਲੋ ਇੱਕ ਇੰਪੋਰਟੈਂਟ ਗੱਲ ਹੋਰ ਵੀ ਦੱਸ ਦਿੰਦਾ, ਜਿਵੇਂ ਕਿ ਓ ਨੈਗੇਟਿਵ ਵਾਲੇ ਸਭ ਨੂੰ ਖੂਨ ਦੇ ਸਕਦੇ ਨੇ ਪਰ ਖੁਦ ਸਿਰਫ ਓ ਨੈਗੇਟਿਵ ਤੋਂ ਹੀ ਲੈ ਸਕਦੇ ਨੇ, ਅਤੇ ਉੱਦਾਂ ਹੀ ਏ ਬੀ ਪੋਜ਼ਿਟਿਵ ਵਾਲੇ ਸਭ ਤੋਂ ਖੂਨ ਲੈ ਸਕਦੇ ਨੇ ਪਰ ਸਿਰਫ ਏ ਬੀ ਪੋਜ਼ਿਟਿਵ ਨੂੰ ਹੀ ਦੇ ਸਕਦੇ ਨੇ, ਅਤੇ ਏ ਬੀ ਨੈਗੇਟਿਵ ਭਾਰਤ ਦੇ ਵਿੱਚ ਸਭ ਤੋਂ ਘੱਟ ਜਿਹੜਾ ਉਹ ਮਿਲਦਾ ਹੈ। ਸੋ ਦੋਸਤੋ ਇਹ ਤਾਂ ਸੀ ਥੋੜ੍ਹੀ ਜਿਹੀ ਬਲੱਡ ਡੋਨਰ ਡੇ ਦੇ ਬਾਰੇ ਥੋੜ੍ਹੀ ਜਿਹੀ ਪਿਆਰੀ ਪਿਆਰੀ ਜਿਹੀ ਗੱਲਾਂ।

ਕਿਉਂਕਿ ਕੱਲ੍ਹ ਬਲੱਡ ਡੋਨਰ ਡੇ ਹੈ, ਤਾਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਹੈ ਪਤਾ ਹੋਣੀ ਚਾਹੀਦੀ ਹੈ ਵੀ ਕਿਹੜਾ ਖੂਨ ਕਿਹਨੂੰ ਦਿੱਤਾ ਜਾ ਸਕਦਾ ਹੈ, ਜਾਂ ਫਿਰ ਤੁਸੀਂ ਨੈੱਟ ਦੇ ਉੱਤੋਂ ਸਰਚ ਕਰੋਗੇ, ਸਿੱਧਾ ਹੀ ਸਰਚ ਕਰ ਲਓ। ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਤੁਹਾਨੂੰ ਆਪਣਾ ਬਲੱਡ ਗਰੁੱਪ ਜਿਹੜਾ ਉਹ ਪਤਾ ਹੋਣਾ ਚਾਹੀਦਾ। ਖਾਸ ਕਰਕੇ ਇੱਕ ਆਈ ਕਾਰਡ ਇਹੋ ਜਿਹਾ ਰੱਖੋ ਆਪਣੇ ਕੋਲ ਜਿਸ ਦੇ ਵਿੱਚ ਤੁਹਾਡਾ ਨਾਮ, ਐਡਰੈਸ, ਪਤਾ, ਮੋਬਾਈਲ ਨੰਬਰ ਔਰ ਖਾਸ ਬਲੱਡ ਗਰੁੱਪ ਜਿਹੜਾ ਆ ਉਹ ਉਸ ਦੇ ਵਿੱਚ ਹੋਵੇ, ਤਾਂ ਕਿ ਕੋਈ ਵੀ ਮਿਸਹੈਪਨਿੰਗ ਹੁੰਦੀ ਹੈ ਤਾਂ ਜਿਹੜਾ ਵੀ ਤੁਹਾਨੂੰ ਦੇਖਦਾ ਹੈ ਜਾਂ ਮਿਲਦਾ ਹੈ ਤਾਂ ਉਹ ਤੁਹਾਡੀ ਸਾਰੀ ਜਾਣਕਾਰੀ ਜਿਹੜੀ ਆ ਉਹ ਲੈ ਸਕੇ। ਦੋਸਤੋ ਇਹ ਤਾਂ ਗੱਲਾਂ ਸੀ ਥੋੜ੍ਹੀ ਜਿਹੀਆਂ ਬਲੱਡ ਡੋਨਰ ਡੇ ਦੇ ਬਾਰੇ ਔਰ ਬਲੱਡ ਗਰੁੱਪਸ ਦੇ ਬਾਰੇ, ਅਤੇ ਆਓ ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ ਔਰ ਜਾਣਗੇ ਤਾਂ ਨਹੀਂ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਜੀ ਦੋਸਤੋ ਕੀ ਹਾਲ ਚਾਲ ਜੀ ਦੁਬਾਰਾ ਔਰ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ, ਮੈਨੂੰ ਪਤਾ ਹੈ ਜੀ ਪ੍ਰੋਗਰਾਮ ਦਾ ਨਾਮ ਦੁਬਾਰਾ ਦੱਸ ਦਿੰਦਾ ਜੀ ਨੈੱਟ ਵਾਣੀ ਜੀ, ਬਿਲਕੁਲ ਜੀ। ਔਰ ਅਗਲੀ ਜਿਹੜੀ ਆ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆ ਗਏ ਜੀ, ਕਿਹੜੀ ਇਨਫੋਰਮੇਸ਼ਨ ਹੋਊਗੀ ਬੋਲਾ? ਨੈੱਟ ਵਾਣੀ ਹੈ ਤਾਂ ਥੋੜ੍ਹੀ ਜਿਹੀ ਨੈੱਟ ਦੇ ਰਿਲੇਟਡ ਇੱਕ ਟੈਕਨੋਲੋਜੀ ਦੇ ਰਿਲੇਟਡ ਤੁਹਾਡੇ ਕੋਲ ਇਨਫੋਰਮੇਸ਼ਨ ਲੈ ਕੇ ਆਏ ਜੀ। ਕਿਹੜੀ? ਸਮਾਰਟ ਵਾਚ। ਜੀ ਦੋਸਤੋ, ਅੱਜ ਕੱਲ੍ਹ ਸਮਾਰਟ ਵਾਚ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਜਿਹੜੀਆਂ ਫੇਮਸ ਹੋ ਰਹੀਆਂ ਨੇ ਔਰ ਹੌਲੀ ਹੌਲੀ ਉਹਨਾਂ ਦੇ ਵਿੱਚ ਕਾਫੀ ਕੁਝ ਜਿਹੜਾ ਆ ਉਹ ਡਿਵੈਲਪ ਕੀਤਾ ਜਾ ਰਿਹਾ, ਉਸਨੂੰ ਬਹੁਤ ਹੀ ਟੈਕਨੋਲੋਜੀ ਦੇ ਅਕੋਰਡਿੰਗਲੀ ਉਹਦੇ ਵਿੱਚ ਕਾਫੀ ਫੇਰ ਬਦਲ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਅਤੇ ਔਰ ਉਹਦੇ ਵਿੱਚ ਬਹੁਤ ਕੁਝ ਚੀਜ਼ਾਂ ਜਿਹੜੀਆਂ ਐਡ ਵੀ ਕੀਤੀਆਂ ਜਾ ਰਹੀਆਂ ਨੇ। ਅਤੇ ਪਹਿਲਾਂ ਤਾਂ ਹੁੰਦੀ ਸੀ ਸਮਾਰਟ ਵਾਚ ਜਾਂ ਇਕੱਲੀ ਵਾਚ ਹੁੰਦੀ ਸੀ ਟਾਈਮ ਦੇਖਣ ਦੇ ਲਈ ਜਾਂ ਫਿਰ ਆਪਣੇ ਮਤਲਬ ਸ਼ੋਸ਼ੇਬਾਜ਼ੀ ਕਰਨ ਦੇ ਲਈ ਜਾਂ ਫਿਰ ਪਰਸਨੈਲਿਟੀ ਨੂੰ ਹੋਰ ਵਧੀਆ ਦਿਖਾਉਣ ਦੇ ਲਈ, ਪਰ ਅੱਜ ਕੱਲ੍ਹ ਜਿਹੜੀਆਂ ਡਿਵਾਈਸਿਸ ਜਾਂ ਕਹਿ ਲਓ ਸਮਾਰਟ ਵਾਚਿਸ ਨੇ, ਇਹ ਜਿਹੜੀ ਸਮਾਰਟ ਵਾਚਿਸ ਨੇ ਇਹ ਸਾਨੂੰ ਪਰਸਨੈਲਿਟੀ ਤਾਂ ਦਿੰਦੀਆਂ ਨੇ, ਨਾਲ ਦੀ ਨਾਲ ਸਾਡੀ ਸਿਹਤ ਦੀ ਇਨਫੋਰਮੇਸ਼ਨ ਔਰ ਕਈ ਚੀਜ਼ਾਂ ਜਿਹੜੀਆਂ ਉਹ ਦਿੰਦੀਆਂ ਨੇ।

ਜਦੋਂ ਸੋ ਸਮਾਰਟ ਵਾਚ ਪਹਿਲੇ ਬਹੁਤ ਹੀ ਮਤਲਬ ਨੋਰਮਲ ਹੁੰਦੀਆਂ ਸੀ, ਉਹਦੇ ਵਿੱਚ ਜ਼ਿਆਦਾ ਫੀਚਰਸ ਨਹੀਂ ਸੀ ਹੁੰਦੇ, ਲੇਕਿਨ ਹੁਣ ਏ ਆਈ ਦੀ ਹੈਲਪ ਦੇ ਨਾਲ ਕਾਫ਼ੀ ਕੁਝ ਜਿਹੜਾ ਉਹਦੇ ਵਿੱਚ ਐਡ ਔਨ ਕਰ ਦਿੱਤਾ ਗਿਆ ਹੈ, ਜਿੱਦਾਂ ਕਿ ਤੁਹਾਡੀ ਜਿਹੜੀ ਸਿਹਤ ਦੇ ਰਿਲੇਟਡ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਐਡ ਔਨ ਕਰ ਦਿੱਤੀਆਂ ਗਈਆਂ ਨੇ, ਨੀਂਦ, ਆਕਸੀਜਨ ਲੈਵਲ, ਸਰੀਰ ਦੀ ਬਣਤਰ, ਖਾਣੇ ਦੀ ਗੁਣਵੱਤਾ ਅਤੇ ਬਾਇਓਲੋਜੀਕਲ ਉਮਰ ਦਾ ਵੀ ਅਨੁਮਾਨ ਇਹ ਲਾ ਸਕਦੀਆਂ ਨੇ। ਪਹਿਲਾਂ ਇਹ ਸਿਰਫ ਸਟੈਪ ਗਿਣਦੀਆਂ ਸੀ ਆਪਾਂ ਕਿੰਨੇ ਸਟੈਪ ਕੀਤੇ, ਕਿੰਨੀ ਫੈਟ ਬਰਨ ਹੋਈ ਜਾਂ ਕੁਝ ਅਜਿਹਾ, ਪਰ ਹੁਣ ਏ ਆਈ ਅਤੇ ਨਵੇਂ ਸੈਂਸਰਾਂ ਨਾਲ ਸਿਹਤ ਦੇ ਜੋਖਮਾਂ ਦਾ ਸੰਕੇਤ ਵੀ ਇਹ ਦਿੰਦੀਆਂ ਨੇ ਜੀ। ਬਿਲਕੁਲ ਜੀ, ਜਿਵੇਂ ਮੈਨੂੰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਸ ਨੂੰ ਵੀ ਇਹ ਪਹਿਲਾਂ ਹੀ ਭਾਪ ਲੈਂਦੀਆਂ ਨੇ ਅਤੇ ਤੁਹਾਡੇ ਲਈ ਅਲਰਟ ਜਾਰੀ ਕਰ ਦਿੰਦੀਆਂ ਨੇ। ਔਰ ਇਹ ਫੀਚਰ ਜਿਹੜੇ ਹੈ ਸਮਾਰਟ ਵਾਚਿਸ ਦੇ ਵਿੱਚ ਆ ਰਹੇ ਨੇ ਅਤੇ ਔਰ ਇਹ ਅੱਗੇ ਦੀ ਅੱਗੇ ਹੋਰ ਡਿਵੈਲਪ ਹੁੰਦੇ ਰਹਿਣਗੇ। ਕੁਝ ਇਹੋ ਜਿਹੀ ਵਾਚਿਸ ਨੇ ਜਿਹੜਾ SPO2 ਬਲੱਡ ਆਕਸੀਜਨ ਵੀ ਮਾਪਦੀਆਂ ਨੇ। ਸੌਂਦੇ ਸਮੇਂ ਕਈ ਵਾਰੀ ਆਕਸੀਜਨ ਵਾਰ ਵਾਰ ਘੱਟ ਜਾਂਦੀ ਹੈ ਤਾਂ ਸਲੀਪ ਜਿਹੜਾ ਐਪਨੀਆ ਦਾ ਸੰਕੇਤ ਹੋ ਜਾਂਦਾ ਹੈ ਉਹ ਦੱਸਦੀਆਂ ਰਹਿੰਦੀਆਂ ਨੇ, ਔਰ ਜਿਸ 'ਚ ਸਾਹ ਕੁਝ ਸੈਕਿੰਡ ਲਈ ਰੁਕ ਜਾਂਦਾ ਹੈ ਜਿਸ ਨਾਲ ਹਾਰਟ ਅਟੈਕ ਜਾਂ ਹਾਈ ਬੀ ਪੀ ਜਾਂ ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ। ਔਰ ਅਮਰੀਕਾ 'ਚ ਇਸ ਫੀਚਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਔਰ ਇਹ ਵਾਚਿਸ ਜਿਹੜੀਆਂ ਇਹ ਦੱਸਦੀਆਂ ਨੇ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਵਾਚ ਹੈ ਉਹਦੇ ਵਿੱਚ ਨਵਾਂ ਫੀਚਰ ਆਇਆ ਕਿ ਤੁਸੀਂ ਉਹਨੂੰ ਅੰਗੂਠਾ ਰੱਖਦੇ ਹੋ ਅਤੇ ਉਹ ਮਤਲਬ ਅੰਦਾਜ਼ਾ ਲੱਗੇਗਾ ਕਿ ਤੁਸੀਂ ਫਲ ਸਬਜ਼ੀਆਂ ਜਿਹੜੀ ਖਾ ਰਹੇ ਹੋ ਠੀਕ ਖਾ ਰਹੇ ਹੋ ਜਾਂ ਨਹੀਂ। ਇੰਟਰਸਟਿੰਗ ਜੀ ਗੱਲ। ਵਾਚਿਸ ਦੇ ਨਾਲ ਨਾਲ ਇੱਕ ਰਿੰਗ ਵੀ ਆਉਂਦੀ ਹੈ ਜਿਹਦੇ ਵਿੱਚ ਵੀ ਇਹੋ ਜਿਹੀ ਡਿਵਾਈ ਮਤਲਬ ਇਨਫੋਰਮੇਸ਼ਨ ਜਿਹੜੀ ਹੈ ਮਿਲਦੀ ਰਹਿੰਦੀ ਹੈ, ਸਾਡੀ ਸਿਹਤ ਠੀਕ ਹੈ ਜਾਂ ਨਹੀਂ ਹੈ ਉਹ ਸਭ ਦੱਸਦੇ ਰਹਿੰਦੇ। ਰਿੰਗ ਦਾ ਵੀ ਹੈ ਉਹਦੇ ਵਿੱਚ ਕੋਈ ਡਿਸਪਲੇ ਨਹੀਂ ਹੁੰਦੀ, ਲੇਕਿਨ ਉਹ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਡਿਵਾਈਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੰਦੇ ਰਹਿੰਦੇ। ਔਰ ਸਮਾਰਟ ਵਾਚਿਸ ਜਿਹੜੀਆਂ ਖਾਸ ਔਰਤਾਂ ਲਈ ਵੀ ਬੜੇ ਫੀਚਰ ਉਹਨਾਂ ਨੇ ਕਰਦੇ ਨੇ, ਜਿਵੇਂ ਕਿ ਸਮਾਰਟ ਵਾਚ ਜਿਹੜੀ ਕਿ ਆਪਣੀ ਤਵਚਾ ਦਾ ਤਾਪਮਾਨ ਰਿਕਾਰਡ ਕਰਦੇ ਨੇ। ਇਸ ਦੇ ਨਾਲ ਯਾਨੀ ਕਿ ਊਬ ਵਰਗੇ ਪਲੇਟਫਾਰਮ ਇਸ ਡੇਟਾ ਨਾਲ ਵਿਸਤ੍ਰਿਤ ਮਾਸਿਕ ਸਿਹਤ ਵਿਸ਼ਲੇਸ਼ਣ ਵੀ ਕਰਦੇ ਨੇ। ਡਿਵਾਈਸ ਆਈ ਹੈ ਅਤੇ ਇੱਕ ਹੋਰ ਡਿਵਾਈਸ ਦੇ ਬਾਰੇ ਵੀ ਦੱਸ ਦਿੰਦੇ, ਇੱਕ ਨਵੀਂ ਯਾਨੀ ਕਿ ਸਮਾਰਟ ਵਾਚ ਜਿਹੜੀ ਹੈ ਉਹ ਦੇਖਣ ਦੇ ਵਿੱਚ ਆ ਰਹੀ ਹੈ ਅੱਜ ਕੱਲ੍ਹ ਰੀਲਾਂ ਦੇ ਵਿੱਚ, ਫੋਟੋਜ਼ ਦੇ ਵਿੱਚ ਵੀ ਆ ਰਹੀ ਹੈ, ਵੈਸੇ ਤਾਂ ਲਾਂਚ ਹੋ ਚੁੱਕੀ ਹੋਈ ਹੈ, ਕਿ ਉਸਦੀ ਡਿਸਪਲੇ ਨਹੀਂ ਹੈ, ਸਕਰੀਨ ਨਹੀਂ ਹੈ, ਇੱਕ ਬੈਂਡ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਬੈਟਰੀ ਬੈਕਅਪ ਬਹੁਤ ਜ਼ਿਆਦਾ, ਕਿਉਂਕਿ ਡਿਸਪਲੇ ਨਹੀਂ ਹੋਏਗੀ ਤਾਂ ਉਹ ਮਤਲਬ ਜ਼ਿਆਦਾ ਕੰਮ ਕਰੇਗਾ। ਔਰ ਉਹਨੂੰ ਪਹਿਨਣਾ ਹੈ ਤੁਸੀਂ, ਔਰ ਪਹਿਨਣ ਦੇ ਨਾਲ ਨਾਲ ਉਹ ਕਾਫੀ ਫੀਚਰਸ ਜਿਹੜੇ ਹਨ ਡਾਇਰੈਕਟ ਉਹ ਤੁਹਾਡੇ ਫੋਨ ਦੇ ਨਾਲ ਅਟੈਚ ਹੋ ਜਾਂਦੀ ਹੈ ਔਰ ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਔਰ ਸਾਰਾ ਰਿਕਾਰਡ ਜਿਹੜਾ ਉਹ ਰੱਖਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤੁਹਾਡਾ ਸਿਹਤ ਕਿਵੇਂ ਹੈ ਔਰ ਕਿਵੇਂ ਚੱਲ ਰਿਹਾ ਹੈ ਔਰ ਅੱਗੇ ਤੁਸੀਂ ਕੀ ਕਰਨਾ ਹੈ ਉਹਦੇ ਲਈ, ਕੀ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਸਿਹਤ ਜਿਹੜੀ ਉਹ ਠੀਕ ਰਹੇ। ਫਿਟਬਿਟ ਏਅਰ, ਵੂਪ ਔਰ ਪੋਲਰ ਲੂਪ ਇਹੋ ਜਿਹੀ ਜਿਹੜੀਆਂ ਡਿਵਾਈਸਿਸ ਹੈ ਇਹ ਕੰਮ ਕਰ ਰਹੀਆਂ ਨੇ। ਤੁਹਾਡੇ ਦਿਲ ਦੀ ਧੜਕਣ, ਖੂਨ ਵਿੱਚ ਆਕਸੀਜਨ, ਬਲੱਡ ਪ੍ਰੈਸ਼ਰ ਦਾ ਪਤਾ ਇਹ ਲਗਾ ਸਕਦੀਆਂ ਨੇ, ਸੌਣ ਦਾ ਰਿਕਾਰਡ, ਕਸਰਤ ਅਤੇ ਰਿਕਵਰੀ, ਬੈਟਰੀ ਲਾਈਫ ਤਾਂ ਇਹਨਾਂ ਦੀ ਅਨਗਿਣਤ, ਬਹੁਤ ਕੁਝ ਜਿਹੜਾ ਆ ਉਹ ਹੁਣ ਚੇਂਜ ਹੋ ਰਿਹਾ ਹੈ ਔਰ ਹੌਲੀ ਹੌਲੀ ਆਪਾਂ ਨਵੇਂ ਯੁੱਗ ਦੇ ਵੱਲ ਜਿੱਦਾਂ ਅੱਗੇ ਜਾ ਰਹੇ ਹਾਂ ਔਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਅਤੇ ਮਿਲਦੀਆਂ ਹੀ ਰਹਿਣਗੀਆਂ। ਜਿਵੇਂ ਕਿ ਅਸੀਂ ਦੇਖਿਆ ਸੀ ਕਿ ਲੈਪਟੋਪ ਜਿਹੜਾ ਆ ਬਿਨਾਂ ਸਕਰੀਨ ਵਾਲਾ ਲੈਪਟੋਪ ਵੀ ਅਸੀਂ ਗੱਲ ਕੀਤੀ ਹੋਈ ਹੈ ਜੀ, ਬਿਲਕੁਲ ਜੀ, ਬਿਨਾਂ ਸਕਰੀਨ ਵਾਲਾ ਲੈਪਟੋਪ ਸੁਣ ਕੇ ਹੈਰਾਨੀ ਹੋਈ ਨਾ।

ਫਟਾਫਟ ਗੂਗਲ ਕਰੋ ਅਤੇ ਦੇਖੋ, ਤੁਹਾਨੂੰ ਆਪਣੇ ਆਪ ਦਿਖ ਜਾਣਾ ਨੈੱਟ ਵਾਣੀ ਚੱਲ ਰਿਹਾ ਅਤੇ ਨੈੱਟ ਦੀ ਵਾਣੀ ਹੈ, ਅਤੇ ਨੈੱਟ ਦੇ ਵਿੱਚ ਹੀ ਤੁਹਾਨੂੰ ਇਹ ਸਭ ਚੀਜ਼ਾਂ ਪਤਾ ਚੱਲ ਜਾਣਗੀਆਂ। ਆਓ ਸੁਣਦੇ ਹਾਂ ਅਗਲਾ ਟਰੈਕ, ਮਿਲਦੇ ਹਾਂ ਇਸ ਟਰੈਕ ਤੋਂ ਬਾਅਦ। ਜਾਣਾ ਕਿਤਨੀਆਂ ਸੁਣਦੇ ਰਹਿਣਾ ਫਮਰੇ ਬਚਲ ਦਿਲ ਤੋਂ ਦਿਲ ਤੱਕ।

ਜੀ, ਅਸੀਂ ਇੱਕ ਡਿਵਾਈਸ ਦੀ ਗੱਲ ਕੀਤੀ, ਸਮਾਰਟ ਵਾਚ ਦੀ ਗੱਲ ਕੀਤੀ, ਪਰ ਉਸ ਤੋਂ ਵੀ ਜ਼ਿਆਦਾ ਇੱਕ ਇੰਪੋਰਟੈਂਟ ਹੈ ਜਿਹੜਾ ਕਿ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਚੁੱਕਿਆ ਹੈ ਜੀ, ਸਾਡੇ ਸਰੀਰ ਦਾ ਇੱਕ ਅੰਗ ਬਣ ਚੁੱਕਿਆ ਜੀ। ਉਹ ਕਿਹੜੀ ਚੀਜ਼ ਹੈ, ਸਮਝ ਗਏ ਜੀ? ਬਿਲਕੁਲ, ਇਸ ਵੇਲੇ ਸਾਰਿਆਂ ਨੇ ਆਪਣੇ ਹੱਥਾਂ ਦੇ ਵਿੱਚ ਫੜਿਆ ਹੋਇਆ ਜੀ ਆਪਣਾ ਫੋਨ ਜੀ। ਬਿਲਕੁਲ, ਜਿਹੜਾ ਤੁਹਾਡਾ ਫੋਨ ਹੈ ਨਾ, ਉਹ ਇਸ ਵੇਲੇ ਇੱਕ ਸਰੀਰ ਦਾ ਅੰਗ ਸਾਡਾ ਇਹ ਬਣ ਚੁੱਕਿਆ ਜੀ। ਅਸੀਂ ਇਹਨੂੰ ਬਿਲਕੁਲ ਅਲੱਗ ਨਹੀਂ ਕਰ ਸਕਦੇ। ਜੇ ਕੋਈ ਕਹਿ ਦੇਵੇ ਕਿ ਤੁਹਾਨੂੰ ਇੱਕ ਦਿਨ ਲਈ ਬਿਨਾਂ ਫੋਨ ਤੋਂ ਰਹਿਣਾ ਪਵੇਗਾ, ਤਾਂ ਤੁਹਾਡਾ ਜਵਾਬ ਹੋਏਗਾ ਜੀ ਨਹੀਂ। ਜੀ ਬਿਲਕੁਲ ਜੀ, ਔਰ ਮਤਲਬ ਇਹਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਹੋ ਚੁੱਕੀਆਂ ਨੇ, ਅਸੀਂ ਇਹਦੇ ਉੱਤੇ ਡਿਪੈਂਡ ਕਹਿ ਲਓ ਕਿ ਹੋ ਚੁੱਕੇ ਹੋਏ ਨੇ, ਕਾਫੀ ਕੰਮ ਜਿਹੜਾ ਇਹਦੇ ਉੱਤੇ ਹੋ ਚੁੱਕਿਆ ਹੋਇਆ। ਅਸੀਂ ਸਾਰੇ ਸਾਡੇ ਕੰਮ ਹੋ ਗਏ, ਦਿਨ ਚਰਿਆ ਹੋ ਗਈ, ਸਭ ਕੁਝ ਜਿਹੜਾ ਫੋਨ ਦੇ ਉੱਤੇ ਆ। ਅਸੀਂ ਸਾਡਾ ਮੂਡ ਖਰਾਬ ਹੁੰਦਾ, ਅਸੀਂ ਫੋਨ ਦੇਖਣ ਲੱਗ ਪੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ, ਅਸੀਂ ਫੋਨ ਦੇ ਦੇਖਣ ਲੱਗ ਪੈਂਦੇ ਹਾਂ, ਅਸੀਂ ਫੋਟੋਜ਼ ਕਲਿੱਕ ਕਰਦੇ ਹਾਂ, ਅਪਡੇਟ ਕਰਦੇ ਹਾਂ, ਸਾਰਾ ਕੁਝ ਚੱਲਦਾ। ਔਰ ਫੋਨ ਜ਼ਰੂਰੀ ਹੈ, ਔਰ ਫੋਨ ਦੇ ਵਿੱਚ ਵੀ ਅਪਡੇਟਸ ਆ ਰਹੇ ਨੇ ਜੀ। ਫੋਨ ਵੈਸੇ ਨਵੇਂ ਨਵੇਂ ਕਾਫੀ ਕੰਪਨੀਜ਼ ਜਿਹੜੀਆਂ ਕਰ ਰਹੀਆਂ ਨੇ, ਪਰ ਤੁਸੀਂ ਜਿਹੜੇ ਆ, ਅਸੀਂ ਫੋਨ ਦੇਖਦੇ ਹਾਂ ਉਹਦੇ ਪ੍ਰੋਸੈਸਰ ਤੋਂ, ਔਰ ਪ੍ਰੋਸੈਸਰ ਜਿਹੜਾ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ, ਉਸ ਬੇਸ ਦੇ ਉੱਤੇ ਅਸੀਂ ਉਸਨੂੰ ਲੈਂਦੇ ਹਾਂ। ਔਰ ਪ੍ਰੋਸੈਸਰ ਦੇ ਵਿੱਚ ਕੁਝ ਅਪਡੇਸ਼ਨਸ ਆਈਆਂ ਨੇ, ਉਹ ਤੁਹਾਨੂੰ ਦੱਸ ਰਹੇ ਹਾਂ। ਸਨੈਪ ਡਰੈਗਨ ਜਿਹੜਾ ਸੀਗਾ, ਉਹ ਪ੍ਰੋਸੈਸਰ ਜਿਹੜਾ ਆ ਉਹ ਚੱਲ ਰਿਹਾ ਸੀ 8 Elite 5 ਜਿਹੜਾ ਪਹਿਲੇ ਚੱਲ ਰਿਹਾ ਸੀ, ਔਰ ਉਸ ਤੋਂ ਬਾਅਦ ਹੁਣ ਨਵਾਂ ਆ ਚੁੱਕਿਆ ਜੀ 8 Gen 6 ਔਰ 8 Elite Gen 5 Pro, 8 Elite Gen 6 ਔਰ 8 Elite Gen 6 Pro, ਜਿਨ੍ਹਾਂ ਦਾ ਸਕੋਰਿੰਗ ਜਿਹੜਾ ਆ 3 NM ਤੋਂ 2 NM ਤੋਂ ਵੀ ਵੱਧ ਹੈ। ਮੀਡੀਆ ਟੈਕ ਕਾਫੀ ਐਂਡਰੋਇਡ ਫੋਨ ਦੇ ਵਿੱਚ ਵਰਤਿਆ ਜਾਂਦਾ ਹੈ, ਔਰ ਇਸਦਾ ਵੀ ਨਵਾਂ ਜਿਹੜਾ ਪ੍ਰੋਸੈਸਰ ਉਹ ਆ ਰਹੇ ਨੇ, ਮੀਡੀਆ ਟੈਕ 8600, ਜਿਹਦਾ ਸਕੋਰਿੰਗ 3 NM ਤੋਂ ਜ਼ਿਆਦਾ, ਔਰ ਮੀਡੀਆ ਟੈਕ 9600S, 9600 ਔਰ 96

ਸੋ ਪ੍ਰੋ, ਇਹ ਵੀ ਤਿੰਨ ਜਿਹੜੇ ਪ੍ਰੋਸੈਸਰ ਨਵੇਂ ਜਿਹੜੇ ਆ ਉਹ ਆ ਰਹੇ ਨੇ। ਉਸ ਤੋਂ ਇਲਾਵਾ ਐਗਜ਼ਨਸ ਕਿਵੇਂ ਪਿੱਛੇ ਰਹਿ ਸਕਦਾ, ਉਸਦਾ ਵੀ ਅਪਡੇਟ ਆ ਰਿਹਾ ਜੀ, 2700 ਔਰ 2 NM ਤੱਕ ਦਾ ਸਕੋਰਿੰਗ ਉਸਦਾ ਹੈ। ਔਰ ਬਾਇਓਨਿਕ ਚਿਪ ਜਿਹੜੀ ਆ A20 Pro ਔਰ A20 ਜਿਹੜੀ ਆ ਉਹ ਵੀ ਆ ਰਹੀ ਹੈ ਜੀ। ਇਹ ਅਪਡੇਟਸ ਨੇ ਥੋੜ੍ਹੇ ਜਿਹੇ ਫੋਨ ਦੇ ਉੱਤੇ, ਔਰ ਤੁਸੀਂ ਐਜ਼ ਪਰ ਇਸ ਜੇ ਤੁਸੀਂ ਨਵਾਂ ਫੋਨ ਲੈਣਾ ਚਾਹ ਰਹੇ ਤੁਸੀਂ ਵੇਟ ਕਰ ਸਕਦੇ ਨਵੇਂ ਪ੍ਰੋਸੈਸਰ ਜਿਹੜੇ, ਜਿੱਦਾਂ ਥੋੜ੍ਹੇ ਹੈਵੀ ਪ੍ਰੋਸੈਸਰ ਤੁਸੀਂ ਲੈ ਲਓਗੇ ਤਾਂ ਤੁਹਾਡੇ ਕੁਝ ਸਾਲ ਜਿਹੜੇ ਵਧੀਆ ਤਰੀਕੇ ਨਾਲ ਚੱਲ ਜਾਣਗੇ। ਕਿਉਂਕਿ ਇੱਕ ਵਾਰੀ ਫੋਨ ਲੈ ਲੈਂਦੇ ਹਾਂ ਤਾਂ ਫਿਰ ਬਾਰ ਬਾਰ ਉਹਨੂੰ ਬਦਲਣਾ ਜਿਹੜਾ ਸਾਡੇ ਲਈ ਔਖਾ ਹੋ ਜਾਂਦਾ ਹੈ, ਉਸਦੇ ਵਿੱਚ ਕਾਫ਼ੀ ਸਾਰਾ ਡਾਟਾ ਜਿਹੜਾ ਆ ਬਾਰ ਬਾਰ ਟ੍ਰਾਂਸਫਰ ਕਰਨਾ, ਉਹ ਡਾਟਾ ਲੋਸ ਹੋਣ ਦੇ ਚਾਂਸਿਸ ਜਿਹੜੇ ਆ ਉਹ ਵੱਧ ਜਾਂਦੇ ਨੇ। ਸੋ ਇੱਕ ਫੋਨ ਲਵੋ, ਉਹਨੂੰ ਆਪਣੇ ਕੋਲ ਰੱਖੋ, ਉਸਦੇ ਵਿੱਚ ਸਾਰਾ ਡਾਟਾ ਸੇਵ ਕਰਕੇ ਰੱਖੋ। ਵੈਸੇ ਤਾਂ ਜਿਹੜਾ ਡਾਟਾ ਆ ਤੁਸੀਂ ਉਸਨੂੰ ਕਲਾਊਡ ਦੇ ਵਿੱਚ ਵੀ ਰੱਖ ਸਕਦੇ ਹੋ, ਅੱਜ ਕੱਲ੍ਹ ਬਹੁਤ ਕੁਝ ਡਿਵੈਲਪ ਹੋ ਚੁੱਕਿਆ ਹੈ। ਸੋ ਇਹ ਤਾਂ ਅਸੀਂ ਥੋੜ੍ਹੀ ਜਿਹੀ ਫੋਨਸ ਦੇ ਬਾਰੇ ਜਾਣਕਾਰੀ, ਜਿਹੜੇ ਸੋਫਟਵੇਅਰ ਯਾਨੀ ਕਿ ਜਿਹੜੇ ਪ੍ਰੋਸੈਸਰਸ ਦੇ ਬਾਰੇ ਜਾਣਕਾਰੀ। ਉਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਆ ਚੁੱਕੀ ਹੈ ਜੀ, ਨਵੇਂ ਯੁੱਗ ਦੀ ਨਵੀਂ ਪਛਾਣ ਜੀ। ਬਿਲਕੁਲ ਜੀ, ਉਹ ਕੀ ਹੋ ਸਕਦਾ, ਨਵੇਂ ਪਲਾਸਟਿਕ ਨੋਟ ਆ ਰਹੇ ਨੇ ਜੀ। ਬਿਲਕੁਲ ਜੀ, 10, 20, 50, 100, 200, 500, 2000 ਤੱਕ ਦਾ ਵੀ ਸ਼ਾਇਦ ਇਹ ਨੋਟ ਜਿਹੜੇ ਪਲਾਸਟਿਕ ਦੇ ਵਿੱਚ ਆ ਰਹੇ ਨੇ, ਕਿਉਂਕਿ ਪਹਿਲਾਂ ਜਿਹੜੇ ਨੋਟ ਜਿਹੜੇ ਚੱਲ ਰਹੇ ਸੀਗੇ ਉਹ ਕਾਗਜ਼ ਦੇ ਹੋਣ ਕਰਕੇ ਉਹ ਜਿਹੜਾ ਉਦੋਂ ਫਟ ਜਾਂਦੇ ਸੀ ਜਾਂ ਗਿੱਲੇ ਹੋਣ ਕਰਕੇ ਖਰਾਬ ਹੋ ਜਾਂਦੇ ਸੀ, ਸੋ ਕਾਫ਼ੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਹੁੰਦਾ ਸੀਗਾ। ਪਰ ਹੁਣ ਜਿਹੜਾ ਆ ਥੋੜ੍ਹਾ ਜਿਹਾ ਇਹ ਚੇਂਜ ਹੋ ਰਿਹਾ, ਅਤੇ ਜਿਹੜੇ ਪਲਾਸਟਿਕ ਦੇ ਨੋਟ ਜਿਹੜੇ ਆ ਉਹ ਆ ਰਹੇ ਨੇ, ਵਾਟਰਪਰੂਫ ਹੋਣਗੇ ਔਰ ਜਿਹੜੀ ਗੰਦਗੀ ਤੋਂ ਉਹ ਮਤਲਬ ਸੁਰੱਖਿਅਤ ਰਹਿਣਗੇ, ਔਰ ਪਰਿਆਵਰਨ ਯਾਨੀ ਇਨਵਾਇਰਮੈਂਟ ਦੇ ਲਈ ਵੀ ਉਹ ਬਿਹਤਰ ਹੋਣਗੇ ਅਤੇ ਲੰਬੇ ਸਮੇਂ ਤੱਕ ਇਹ ਚੱਲਣਗੇ। ਸੋ ਦੋਸਤੋ, ਇਹ ਸੀ ਥੋੜ੍ਹੀ ਜਿਹੀ ਕੋਈ ਜਾਣਕਾਰੀ ਤੁਹਾਡੇ ਨਾਲ ਜਿਹੜੀ ਅਸੀਂ ਸਾਂਝੀ ਕੀਤੀ। ਔਰ ਆਓ ਜੀ, ਇੱਕ ਗਾਣਾ ਵੀ ਬਣਦਾ ਨੇ ਜੀ, ਸਮਾਂ ਜਿਹੜਾ ਆ ਉਹ ਵੀ ਫਟਾਫਟ ਚੱਲੀ ਜਾ ਰਿਹਾ, ਉਹਨੂੰ ਰੋਕ ਨਹੀਂ ਸਕਦੇ, ਫੜ ਨਹੀਂ ਸਕਦੇ, ਸੋ ਸਮੇਂ ਦੇ ਨਾਲ ਨਾਲ ਸਾਨੂੰ ਚੱਲਣਾ ਪੈਣਾ। ਆਓ ਜੀ, ਇੱਕ ਪਿਆਰਾ ਜਿਹਾ ਗੀਤ ਸੁਣਦੇ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਜਾਣ ਕਿਤੇ ਸੁਣਦੇ ਰਹਿਣਾ ਫਿਰ ਮੇਰੇ ਮੁਜਲੰਦਰ, ਦਿਲ ਤੋਂ ਦਿਲ ਤੱਕ।

ਦੋਸਤੋ ਜੀ ਪ੍ਰੋਗਰਾਮ ਚੱਲ ਰਿਹਾ ਜੀ ਨੈਟਵਾਣੀ ਔਰ ਦੋਸਤ ਤੁਹਾਡਾ ਕੁਲਦੀਪ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਿਹਾ ਸੀ ਲੇਕਿਨ ਸਮਾਂ ਜਿਹੜਾ ਆ ਮੈਂ ਖੁਦ ਨਹੀਂ ਦੇਖਿਆ ਮੈਂ ਹੁਣੇ ਦੇਖ ਕੇ ਹੈਰਾਨ ਹੋ ਗਿਆ ਕਿ 8:56 ਜਿਹੜੇ ਆ ਹੋ ਚੁੱਕੇ ਨੇ ਜੀ ਇੰਨਾ ਸਮਾਂ ਜਿਹੜਾ ਆ ਉਹ ਅਸੀਂ ਗੱਲਾਂ ਬਾਤਾਂ ਕਰ ਲਈਆਂ ਔਰ ਸਮੇਂ ਦਾ ਪਤਾ ਵੀ ਨਹੀਂ ਲੱਗਾ ਸੋ ਦੋਸਤੋ ਇਹ ਹੈਰਾਨੀ ਵਾਲੀ ਗੱਲ ਵੀ ਹੈ ਪਰ ਇਸ ਪ੍ਰੋਗਰਾਮ ਨੂੰ ਸਮਾਪਤ ਵੀ ਕਰਨਾ ਪਰ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਡੇ ਲਈ ਹੋਰ ਲੈ ਕੇ ਆ ਚੁੱਕੇ ਹਾਂ ਜੀ ਜਿਹੜੀਆਂ ਸਬਜ਼ੀਆਂ ਨੇ ਅਸੀਂ ਖਾਂਦੇ ਨਹੀਂ ਹਾਂ ਲੇਕਿਨ ਉਹਦੇ ਵਿੱਚ ਬਹੁਤ ਕੁਝ ਭਰਿਆ ਹੋਇਆ ਹੈ ਜੀ ਬਹੁਤ ਸਾਰੀ ਚੀਜ਼ਾਂ ਸਾਨੂੰ ਉਹਦੇ ਨਾਲ ਮਿਲਦੀਆਂ ਸੋ ਜਿਹੜੇ ਆ ਸਬਜ਼ੀਆਂ ਜਿਹੜੀਆਂ ਉਹਦੇ ਬਾਰੇ ਤੁਹਾਨੂੰ ਛੋਟੀ ਛੋਟੀ ਇੱਕ ਜਾਣਕਾਰੀ ਦੇ ਰਹੇ ਹਾਂ ਜਿਵੇਂ ਕਿ ਸਹਿਜਨ ਆ ਜਿਹੜੀ ਡਰਮਸਟਿਕ ਵੀ ਕਹਿੰਦੇ ਹਾਂ ਇਹਦੇ ਵਿੱਚ ਤੁਹਾਨੂੰ ਆਇਰਨ ਕੈਲਸ਼ੀਅਮ ਫੋਲੇਟ ਐਂਟੀ ਇਨਫਲਾਮੇਟਰੀ ਜਿਹੜੇ ਆ ਉਹ ਚੀਜ਼ਾਂ ਮਿਲ ਜਾਣਗੀਆਂ ਸੋ ਤੁਸੀਂ ਇਸ ਨੂੰ ਵਰਤ ਸਕਦੇ ਹੋ ਉਸ ਤੋਂ ਬਾਅਦ ਆ ਜਾਂਦੇ ਜੀ ਕਰੇਲਾ ਬਿਟਰ ਕੌਰਡ ਔਰ ਇਸ ਨੂੰ ਤੁਸੀਂ ਵਰਤ ਸਕਦੇ ਹੋ ਜਿਹੜਾ ਕਿ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਕਰਦਾ ਹੈ ਔਰ ਲਿਵਰ ਹੈਲਥ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਆ ਜਾਂਦੀ ਪਰਵਲ ਜਿਹਨੂੰ ਕਹਿ ਦਿੰਦੇ ਹਾਂ ਜੀ ਪੁਆਇੰਟਡ ਗੌਰਡ ਜਿਹੜੇ ਫਾਈਬਰ ਇਹਦੇ ਵਿੱਚ ਬਹੁਤ ਸਾਰਾ ਹੁੰਦਾ ਹੈ ਤੁਹਾਡੀ ਜਿਹੜੀ ਪੇਟ ਦੇ ਰਿਲੇਟਡ ਕਈ ਪ੍ਰੋਬਲਮਸ ਆ ਉਸ ਨੂੰ ਇਹ ਸੋਲਵ ਕਰ ਸਕਦਾ ਹੈ ਜੀ ਇਹ ਇੱਕ ਜਿਹੜੀ ਬੜੀ ਇਹੀ ਅਲੱਗ ਜਿਹੀ ਸਬਜ਼ੀ ਹੈ ਕਿਸੇ ਕਿਸੇ ਨੂੰ ਨਹੀਂ ਪਸੰਦ ਆਉਂਦੀ ਟਿੰਡਾ ਜਿਹਦਾ ਨਾਂ ਹੀ ਬੜਾ ਅਲੱਗ 'ਚ ਆਇਆ ਪਰ ਇਹ ਤੁਹਾਡੇ ਸਿਸਟਮ ਨੂੰ ਕੂਲ ਰੱਖਦੀ ਹੈ ਹਾਈਡਰੇਟਡ ਰੱਖਦੀ ਹੈ ਕਿਡਨੀ ਹੈਲਥ ਨੂੰ ਵੀ ਵਧੀਆ ਕਰਦੀ ਹੈ ਅਤੇ ਇਹਦੇ ਵਿੱਚ ਹਾਈ ਫਾਈਬਰ ਹੁੰਦਾ ਹੈ ਸੋ ਇਹ ਤੁਹਾਨੂੰ ਕਾਫੀ ਚੀਜ਼ਾਂ ਦੇ ਵਿੱਚ ਰਿਲੀਫ ਦੇ ਸਕਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਆ ਹਰੀ ਸਬਜ਼ੀ ਜਿਹੜੀ ਹੈ ਸੋਆ ਲੀਫ ਜਿਹਨੂੰ ਕਹਿ ਦਿੰਦੇ ਹਾਂ ਜੀ ਸ਼ੇਪੂ ਵੀ ਕਹਿੰਦੇ ਇਹਨੂੰ ਇਹਦੇ ਵਿੱਚ ਆਇਰਨ ਬੋਨ ਹੈਲਥ ਔਰ ਕਾਫੀ ਚੀਜ਼ਾਂ ਨੂੰ ਇਹ ਸਪੋਰਟ ਕਰਦੀ ਹੈ ਫਿਰ ਇੱਕ ਚੀਜ਼ ਹੈ ਜੀ ਅਰਬੀ ਅਰਬੀ ਜਿਹੜੀ ਹੈ ਤੁਹਾਡੇ ਇਹਦੇ ਵਿੱਚ ਵੀ ਕਾਫੀ ਕੁਛ ਗੁੱਡ ਬੈਕਟੀਰੀਆ ਫੂਡ ਹੁੰਦਾ ਹੈ ਜਿਹਦੇ ਵਿੱਚ ਵਿਟਾਮਿਨ B6 ਪੋਟਾਸ਼ੀਅਮ ਔਰ ਇਹ ਹਾਰਟ ਦੀ ਹੈਲਥ ਨੂੰ ਵੀ ਸਹੀ ਰੱਖਦਾ ਹੈ ਉਸ ਤੋਂ ਬਾਅਦ ਇੱਕ ਹੋਰ ਹੈਗੀ ਹੈ ਸਬਜ਼ੀ ਮੇਥੀ ਬਲੱਡ ਸ਼ੂਗਰ ਬੈਲੈਂਸ ਔਰ ਕੋਲੈਸਟਰੋਲ ਕੰਟਰੋਲ ਕਰਦੀ ਹੈ ਜੀ ਇਹ ਸਭ ਚੀਜ਼ਾਂ ਤੁਸੀਂ ਵਰਤ ਸਕਦੇ ਹੋ ਔਰ ਹੈਲਦੀ ਰਹਿ ਸਕਦੇ ਹੋ ਜੀ ਇਹ ਕੁਝ ਟਿਪਸ ਜਿਹੜੇ ਤੁਹਾਨੂੰ ਐਂਡ ਦੇ ਵਿੱਚ ਜਾਂਦੇ ਜਾਂਦੇ ਦੇ ਦਿੱਤੇ ਨੇ ਔਰ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਾ ਹੋਏਗਾ ਔਰ ਤੁਸੀਂ ਇੰਜੋਏ ਕੀਤਾ ਹੋਏਗਾ ਬਹੁਤ ਵਧੀਆ ਤਰੀਕੇ ਦੇ ਨਾਲ ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ ਜਾਣਾਂਗੇ ਤਾਂ ਨਹੀਂ 11 ਤੱਕ ਮੈਂ ਤੁਹਾਡੇ ਨਾਲ ਹੀ ਹਾਂ ਅਗਲਾ ਪ੍ਰੋਗਰਾਮ ਕੁਝ ਕੁ ਪਲਾਂ 'ਚ ਸ਼ੁਰੂ ਹੋ ਜਾਏਗਾ ਜਿਸਦਾ ਨਾਂ ਹੈ ਜੀ ਦਿਲ ਚਾਹਤਾ ਹੈ ਮੈਨੂੰ ਪਤਾ ਸਾਰੇ ਜਣੇ ਤੁਸੀਂ ਵੇਟ ਕਰ ਰਹੇ ਹੋ ਅਤੇ ਆਓ ਸੁਣਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ

ਐਫ ਐਮ ਬੈਂਡ 102.7 MHz ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ 6 ਦਿਨਾਂ ਦੌਰੇ ਲਈ ਰਵਾਨਾ। ਪ੍ਰਧਾਨ ਮੰਤਰੀ ਭਲਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨਾਲ ਇੰਡੀਆ ਇਨੋਵੇਟਸ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜੀ ਮੁਖੀ ਹੋਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਨਿਰੰਤਰ ਰਹਿਣ ਯੋਗ ਖੇਤੀਬਾੜੀ, ਨਵੀਨਤਾ ਅਤੇ ਖੋਜ ਵਿਕਸਿਤ ਭਾਰਤ ਦੀ ਨੀਂਹ ਨੇ। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ OBC ਸਰਵ ਸਮਾਜ ਰੈਲੀ ਕਰਾਈ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਅਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਅੱਜ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਭਲਕੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ ਦੋਸਤੋ, ਤੁਹਾਡਾ ਸਵਾਗਤ ਹੈ ਜੀ ਤੁਹਾਡੇ ਮਨਪਸੰਦ ਪ੍ਰੋਗਰਾਮ ਜਿਸਦਾ ਨਾਂ ਹੈ ਜੀ ਦਿਲ ਚਾਹਤਾ ਹੈ ਜੀ। ਔਰ ਪ੍ਰੋਗਰਾਮ ਪੇਸ਼ ਕਰਤਾ ਜੀ ਤੁਹਾਡਾ ਆਪਣਾ ਦੋਸਤ ਕੁਲਦੀਪ ਜੀ। ਬਿਲਕੁਲ ਜੀ, ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜੀ। ਔਰ ਫਰਮਾਇਸ਼ਾਂ ਦਾ ਪ੍ਰੋਗਰਾਮ ਮੈਨੂੰ ਦੱਸਣ ਦੀ ਲੋੜ ਵੈਸੇ ਹੈਗੀ ਨਹੀਂ ਹੈ, ਕਿਉਂਕਿ ਫਰਮਾਇਸ਼ਾਂ ਇੰਨੀਆਂ ਜ਼ਿਆਦਾ ਆਲਰੇਡੀ ਆ ਚੁੱਕੀਆਂ ਹੋਈਆਂ ਨੇ। ਮੈਂ ਉਹੀ ਦੇਖ ਰਿਹਾ ਸੀ ਤਾਂ ਔਰ ਖੋ ਗਿਆ ਸੀ ਕਿ ਇੰਨੀਆਂ ਜ਼ਿਆਦਾ ਫਰਮਾਇਸ਼ਾਂ ਔਰ ਇੰਨੇ ਜ਼ਿਆਦਾ ਸਾਡੇ ਚਾਹਣ ਵਾਲੇ ਨੇ ਜੀ। ਸੋ ਦੋਸਤੋ, ਪ੍ਰੋਗਰਾਮ ਦਿਲ ਚਾਹਤਾ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ਾਂ, ਯਾਨੀ ਪੁਰਾਣੇ ਜਿਹੜੇ ਗੀਤ ਨੇ ਉਹਨਾਂ ਦੀ ਫਰਮਾਇਸ਼ਾਂ ਪੂਰੀਆਂ ਕਰਵਾ ਸਕਦੇ ਹੋ ਸਾਡੇ ਕੋਲੋਂ। ਔਰ ਕਰਨਾ ਕੀ ਹੈ, ਇੱਕ ਨੰਬਰ ਨੋਟ ਕਰਨਾ ਹੈ ਜੀ, ਆਪਣਾ ਫੋਨ ਚੱਕੋ ਔਰ ਨੰਬਰ ਡਾਇਲ ਕਰੋ ਜੀ 98 55 10 10 27। ਫਿਰ ਰੁਕ ਜਾਓ, ਕਾਲ ਨਹੀਂ ਕਰਨੀ ਜੀ, ਬਿਲਕੁਲ ਜੀ। ਇਸ ਨੰਬਰ ਨੂੰ ਸੇਵ ਕਰਨਾ ਹੈ ਔਰ ਸੇਵ ਕਰਕੇ ਵਟਸਐਪ ਖੋਲ੍ਹਣਾ ਹੈ। ਵਟਸਐਪ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਜਾਂ ਜੋ ਵੀ ਗੀਤ ਸੁਣਨਾ ਚਾਹੁੰਦੇ ਹੋ, ਜੋ ਵੀ ਕਿਸੇ ਨੂੰ ਡੈਡੀਕੇਟ ਕੀਤਾ ਹੈ ਜਾਂ ਖੁਦ ਸੁਣਨਾ ਚਾਹੁੰਦੇ ਹੋ, ਤੁਹਾਡਾ ਫੇਵਰੇਟ ਹੈ, ਉਸ ਦਾ ਨਾਮ, ਉਸ ਫਿਲਮ ਦਾ ਨਾਮ ਔਰ ਆਪਣਾ ਨਾਮ ਔਰ ਡੈਡੀਕੇਟਿਡ ਪਰਸਨ ਦਾ ਨਾਮ, ਔਰ ਜਾਂ ਫਿਰ ਕੋਈ ਵੀ ਮੈਸੇਜ ਪਿਆਰਾ ਜਾਂ ਸਾਡੇ ਲਈ ਕੁਛ ਭੇਜਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ, ਤੁਸੀਂ ਮੈਸੇਜ ਸਾਨੂੰ ਭੇਜ ਸਕਦੇ ਹੋ ਔਰ ਤੁਹਾਡਾ ਜਿਹੜਾ ਮੈਸੇਜ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਜੀ ਸਾਡੇ ਵੱਲੋਂ। ਔਰ ਜਿਵੇਂ ਕਿ ਪਹਿਲਾ ਮੈਸੇਜ ਆਏਗਾ ਸਾਡੇ ਕੋਲ, ਇਹ ਸੁਣਨਾ ਚਾਹੁੰਦੇ ਨੇ ਜੀ ਗੀਤ ਝਲਕ ਦਿਖਲਾ ਜਾ, ਔਰ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਜੀ। ਔਰ ਜਿਹੜਾ ਇਹਨਾਂ ਨੇ ਮੈਸੇਜ ਭੇਜਿਆ ਹੈ, ਆਓ ਜੀ ਇਹਨਾਂ ਦੀ ਜਿਹੜੀ ਫਰਮਾਇਸ਼ ਕਰ ਦਿੰਦੇ ਹਾਂ ਪੂਰੀ, ਫਿਰ ਪੂਰਾ ਕਰਨ 'ਚ ਤਾਂ ਕੁਝ ਜਾਂਦਾ ਨਹੀਂ ਹੈ ਜੀ। ਸੋ ਦੋਸਤੋ, ਇਹਨਾਂ ਦੀ ਫਰਮਾਇਸ਼ ਅਸੀਂ ਕਰਦੇ ਹਾਂ ਪੂਰੀ ਔਰ ਤੁਸੀਂ ਵੀ ਆਪਣੀ ਫਰਮਾਇਸ਼ ਸਾਡੇ ਤੋਂ ਪੂਰੀ ਕਰਵਾ ਸਕਦੇ ਹੋ, ਤੁਹਾਨੂੰ ਤਰੀਕਾ ਮੈਂ ਦੱਸਦਾ ਜੀ। ਸੋ ਇਸ ਗੀਤ ਤੋਂ ਬਾਅਦ ਮਿਲਦੇ ਹਾਂ, ਸੋ ਆਪਣੀ ਫਰਮਾਇਸ਼ ਰੇਡੀ ਰੱਖੋ ਜੀ, ਸਾਨੂੰ ਭੇਜੋ ਜਲਦੀ ਜਲਦੀ।

ਐਫ ਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਕਿਹੜਾ ਦਿਲ ਚਾਹਤਾ ਹੈ ਜੀ ਔਰ ਲੜਕਾ ਲੜਕੀ ਅਨਜਾਨੀ ਹੋ ਹੀ ਜਾਂਦੇ ਨੇ ਔਰ ਬਹੁਤ ਹੀ ਪਿਆਰਾ ਜਿਹਾ ਜਿਹਨਾਂ ਨੇ ਚੂਜ਼ ਕਰਕੇ ਸਾਨੂੰ ਇੱਕ ਫਰਮਾਇਸ਼ ਭੇਜੀ ਹੈ ਜੀ ਉਮੀਦ ਕਰਦਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੋਏਗੀ ਅਤੇ ਦੋਸਤੋ ਮੈਸੇਜਿਸ ਬਹੁਤ ਆ ਰਹੇ ਨੇ ਸਮਾਂ ਤੁਹਾਨੂੰ ਪਤਾ ਹੀ ਹੈ ਘੱਟ ਹੁੰਦਾ ਹੈ ਔਰ ਕਈਆਂ ਦੀ ਫਰਮਾਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ ਕਈਆਂ ਦੇ ਰਹਿ ਜਾਂਦੀਆਂ ਪਰ ਨਾਰਾਜ਼ ਨਹੀਂ ਹੋਣਾ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਸਾਰਿਆਂ ਦੇ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰੀਏ ਔਰ ਫਰਮਾਇਸ਼ਾਂ ਤਾਂ ਖੈਰ ਕਿੰਨੀਆਂ ਸਾਰੀਆਂ ਫਰਮਾਇਸ਼ਾਂ ਹੁੰਦੀਆਂ ਨੇ ਉਹ ਅਸੀਂ ਪੂਰੀਆਂ ਨਹੀਂ ਕਰ ਸਕਦੇ ਸੋ ਦੋਸਤੋ ਨਾਰਾਜ਼ ਕਿਸੇ ਨੇ ਨਹੀਂ ਹੋਣਾ ਸੋ ਅਗਲਾ ਜਿਹੜਾ ਮੈਸੇਜ ਪੜ੍ਹਦੇ ਹਾਂ ਜੀ ਮੈਸੇਜ ਕੀਤਾ ਜੀ ਸਾਨੂੰ ਸੰਦੀਪ ਮੱਕੜ ਜੋਤੀ ਮੱਕੜ ਮੰਨਤ ਮੱਕੜ ਭਰਤ ਮੱਕੜ ਕਮਲ ਸਾਨੀ ਪੀਂਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਇਹਨਾਂ ਨੇ ਭੇਜਿਆ ਜੀ ਔਰ ਫਿਲਮ ਬਾਦਸ਼ਾਹ ਦਾ ਕਹਿ ਰਹੇ ਨੇ ਸੌਂਗ ਇੱਕ ਪਲੇ ਕਰ ਦਿਉ ਅਤੇ ਅਸੀਂ ਇਹਨਾਂ ਦਾ ਸੌਂਗ ਜਿਹੜਾ ਹੈ ਉਹ ਦੇਖ ਲੈਂਦੇ ਹਾਂ ਜੀ ਮਿਲਦਾ ਤਾਂ ਅਸੀਂ ਜ਼ਰੂਰ ਪਲੇ ਕਰਾਂਗੇ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਤੋਂ ਗਾਂਵ ਨਥਾਣਾ ਪੰਜਾਬ ਤੋਂ ਜੀ ਹਰਜਿੰਦਰ ਸਿੰਘ ਦਾ ਜਸਵੀਰ ਜੱਸੀ ਸੀ ਤਾਂ ਔਰ ਕੀਤਾ ਔਰ ਕਹਿ ਰਹੇ ਨੇ ਕਿ ਆਪਣੀ ਪਸੰਦ ਦਾ ਕੋਈ ਵੀ ਗੀਤ ਜਿਹੜਾ ਸੁਣਾ ਦੀਜੀਏ ਜੀ ਖੁਸ਼ ਰਹੋ ਖੁਸ਼ੀਆਂ ਬਾਂਟੋ ਜੀ ਬਹੁਤ ਵਧੀਆ ਮੈਸੇਜ ਇਹਨਾਂ ਨੇ ਸਾਨੂੰ ਦਿੱਤਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਮੈਸੇਜ ਸਾਨੂੰ ਭੇਜਣ ਦੇ ਲਈ ਇੱਥੋਂ ਪਤਾ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਸਾਨੂੰ ਕਿੰਨਾ ਪਿਆਰ ਕਰਦੇ ਨੇ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਦਾ ਜੀ ਔਰ ਕਹਿ ਰਹੇ ਨੇ ਕਿ ਵੋ ਕੌਣ ਥੀ ਫਿਲਮ ਦਾ ਸ਼ੌਕ ਨਜ਼ਰ ਕੀ ਬਿਜਲੀਆਂ ਜਿਹੜਾ ਗਾਣਾ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਸਾਨੂੰ ਸੁਣਾ ਦਿੱਤਾ ਜਾਵੇ ਔਰ ਲਿਖ ਰਹੇ ਨੇ ਕਿ ਨਮਸਕਾਰ ਜੀ ਹਾਰਦਿਕ ਅਭਿਨੰਦਨ ਆਪਕੀ ਦਿਲਕਸ਼ ਪੇਸ਼ਕਸ਼ ਕੇ ਸਦਕੇ ਰੇਨਬੋ ਜਲੰਧਰ ਕੀ ਬੱਲੇ ਬੱਲੇ ਵਾਹ ਜੀ ਵਾਹ ਕਿਆ ਲਿਖਿਆ ਹੈ ਜੀ ਸੋ ਦੋਸਤੋ ਇਹਨਾਂ ਦੀ ਫਰਮਾਇਸ਼ ਤਾਂ ਅਸੀਂ ਲੱਭ ਲਈ ਹੈ ਜੀ ਔਰ ਜਿਹੜੀ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਕਰਨਾ ਕੁਝ ਨਹੀਂ 98 55 10 10 27 9855101027 ਦੇ ਉੱਤੇ ਸਾਨੂੰ ਫਰਮਾਇਸ਼ ਭੇਜਣੀ ਹੈ ਜੀ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰੇਗਾ ਅਤੇ ਇੱਕ ਹੋਰ ਮੈਸੇਜ ਪੜ੍ਹ ਹੀ ਲੈਂਦੇ ਹਾਂ ਜੀ ਇੱਕ ਮੈਸੇਜ ਆਇਆ ਸਾਡੇ ਗੋਬਿੰਦਪੁਰਾ ਸੀਕ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ ਸੰਗੀਤ ਕੰਵਰ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਔਰ ਇਹਨਾਂ ਨੇ ਕੋਈ ਫਰਮਾਇਸ਼ ਲਿਖੀ ਹੈ ਜੀ ਇਸ ਤੋਂ ਇਲਾਵਾ ਇੱਕ ਮੈਸੇਜ ਆਇਆ ਸਾਡੇ ਕੋਲ ਹੋਰ ਉਹ ਵੀ ਪੜ੍ਹ ਹੀ ਲੈਂਦੇ ਹਾਂ ਜੀ ਸਾਡੇ ਕੋਲ ਆਇਆ ਜੀ ਨਰਗੋੜਾ ਛੱਤੀਸਗੜ੍ਹ ਤੋਂ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮੀਨ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਔਰ ਦਿਸ਼ਾ ਗੋਸਵਾਮੀ ਜੀ ਔਰ ਕਹਿ ਰਹੇ ਨੇ ਮਾਈ ਰੇਡੀਓ ਮਾਈ ਲਾਈਫ ਔਰ ਧੰਨਵਾਦ ਜੀ ਕਹਿ ਰਹੇ ਨੇ

ਫਰਮਾਇਸ਼ ਲਿਖੀ ਹੈ ਜੀ ਜੀ ਸਮਾਂ ਜੇ ਜ਼ਰੂਰ ਹੋਇਆ ਤਾਂ ਫਿਰ ਆਪਾਂ ਇਹਨਾਂ ਦੀ ਫਰਮਾਇਸ਼ ਵੀ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਕਰਾਂਗੇ। ਆਓ ਜਿਹੜੀ ਫਰਮਾਇਸ਼ ਅਸੀਂ ਇੱਥੇ ਸਿਸਟਮ ਦੇ ਉੱਤੇ ਰੱਖੀ ਹੋਈ ਹੈ ਉਹ ਅਸੀਂ ਪੂਰੀ ਕਰ ਲੈਂਦੇ ਹਾਂ ਜੀ, ਅਤੇ ਇਸ ਤੋਂ ਬਾਅਦ ਮਿਲਦੇ ਇਸ ਫਰਮਾਇਸ਼ ਤੋਂ ਬਾਅਦ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਦੋਸਤੋ ਜੀ, ਮੈਸੇਜਸ ਦਾ ਸਿਲਸਿਲਾ ਜਾਰੀ ਹੋ ਚੁੱਕਿਆ ਜੀ। ਔਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਔਰ ਹਾਰਦਿਕ ਐਂਡ ਵੰਸ਼ ਬੱਤਾ ਜੀ ਨੇ ਮੈਸੇਜ ਭੇਜਿਆ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਔਰ ਇਹਨਾਂ ਨੇ ਫਰਮਾਇਸ਼ ਕੀਤੀ ਆ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ ਪੂਰੀ ਕਰਨ ਦੀ। ਔਰ ਮੈਸੇਜ ਇੱਕ ਹੋਰ ਪੜ੍ਹ ਲੈਂਦੇ ਹਾਂ ਜੀ। ਲਿਖ ਰਹੇ ਨੇ ਜੀ ਰਾਮ ਰਾਮ ਜੀ, ਰਾਮ ਰਾਮ ਜੀ। ਔਰ ਫਿਲਮ ਗਬਨ ਗੀਤ ਅਹਿਸਾਨ ਮੇਰੇ ਦਿਲ ਪੇ ਤੁਮਹਾਰਾ, ਇਹ ਵੀ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਔਰ ਨਿਮਿਤ ਅਹੂਜਾ ਜੀ ਨੇ ਮੈਸੇਜ ਭੇਜਿਆ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਸੁਪਰੇਮ ਨਮਸਕਾਰ ਫਿਲਮ ਇੱਜ਼ਤ ਦਾ, ਔਰ ਕਹਿ ਰਹੇ ਨੇ ਇਹ ਦਿਲ ਤੁਮ ਬਿਨ ਕਹੀਂ ਲੱਗਤਾ ਨਹੀਂ ਹਮ ਕਿਆ ਕਰੇ। ਅੱਛਾ ਜੀ, ਕਿਸ ਕੋ ਬੋਲ ਰਹੇ ਹੋ, ਇਹ ਦਿਲ ਕਿਸੇ ਮਤਲਬ ਲੱਗਤਾ ਨਹੀਂ, ਕਿਸਕੇ ਬਿਨਾ ਨਹੀਂ ਲੱਗਤਾ ਆਪਕਾ ਦਿਲ ਜੀ। ਚਲੋ ਖੈਰ, ਕਿਸੇ ਨੂੰ ਡੈਡੀਕੇਟ ਕਰ ਰਹੇ ਹਾਂ, ਉਸਦਾ ਨਾਂ ਨਹੀਂ ਲਿਖਿਆ, ਚਲੋ ਨਾਂ ਲਿਖਿਆ ਸੀ ਪਰ ਚਲੋ ਉਹਨੂੰ ਸਮਝ ਆ ਜਾਏਗਾ ਜੀ ਇਹਨਾਂ ਨੇ ਭੇਜਿਆ ਜੀ। ਨਾਮ ਲੈ ਦਿੰਦਾ ਇਹਨਾਂ ਦੇ ਜੀ, ਭਟਾਪਰਾ ਛੱਤੀਸਗੜ੍ਹ ਤੋਂ ਮੈਸੇਜ ਕਰ ਰਹੇ ਨੇ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ ਔਰ ਨੋਖੇ ਲਾਲ ਵਰਮਾ ਜੀ ਨੇ ਮੈਸੇਜ ਕੀਤਾ ਜੀ। ਹੁਣ ਤੁਸੀਂ ਆਪਣੇ ਆਪ ਸਮਝ ਗਏ ਹੋਵੋਗੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਵੀ ਕਿਹਨਾਂ ਨੂੰ ਡੈਡੀਕੇਟ ਕਰ ਰਹੇ ਨੇ ਜੀ, ਇਹ ਦਿਲ ਕਹੀਂ ਲੱਗਦਾ ਨਹੀਂ ਜੀ। ਚਲੋ ਆਓ ਸੁਣਦੇ ਹਾਂ ਜੀ ਇਹ ਗੀਤ, ਔਰ ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਆਪਣੀ। ਕਰਨਾ ਕੁਝ ਨਹੀਂ ਹੈ ਜੀ, 9855 10 10 9 8 5 5 1 0 1 0 2 7 ਇਸ ਨੂੰ ਵਟਸਐਪ 'ਤੇ ਸੇਵ ਕਰਕੇ ਸਾਨੂੰ ਮੈਸੇਜ ਭੇਜਣਾ ਹੈ ਜੀ, ਔਰ ਆਪਣੀ ਫਰਮਾਇਸ਼ ਕਰਵਾ ਸਕਦੇ ਹੋ ਪੂਰੀ। ਉਹਦੇ ਲਈ ਮਤਲਬ ਫਿਲਮ ਦਾ ਨਾਂ, ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤ, ਚਾਹੇ ਹਿੰਦੀ ਹੈ ਪੰਜਾਬੀ ਹੈ ਕੋਈ ਵੀ ਗੀਤ ਹੈ, ਤੁਸੀਂ ਸਾਨੂੰ ਭੇਜ ਸਕਦੇ ਹੋ। ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰੇਗਾ ਜੀ। ਆਓ ਜੀ ਇਹ ਫਰਮਾਇਸ਼ ਕਰਦੇ ਹਾਂ ਪੂਰੀ।

ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਦਿਲ ਚਾਹਤ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਔਰ ਬਹੁਤ ਕੁਝ ਚੱਲ ਰਿਹਾ ਜੀ, ਬਹੁਤ ਸਾਰੇ ਮੈਸੇਜਸ ਆ ਰਹੇ ਨੇ ਔਰ ਉਹਨਾਂ ਨੂੰ ਮੈਂ ਤੁਹਾਡੇ ਕੋਲ ਪੇਸ਼ ਕਰ ਰਿਹਾ ਜੀ, ਇੱਕ ਇੱਕ ਕਰਕੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਜੀ। ਬਿਲਕੁਲ ਜੀ, ਨਮਸਕਾਰ ਜੀ, ਗਾਂਵ ਲੋਹਗੜ੍ਹ ਠਾਕੁਰਾਂ ਵਾਲਾ ਤੋਂ ਇਹਨਾਂ ਨੇ ਮੈਸੇਜ ਕੀਤਾ ਜੀ। ਕੌਣ ਕਰ ਰਹੇ ਨੇ? ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਨੂਰ ਸਿੰਘ, ਗੁਰਲਾਲ ਸਿੰਘ, ਅਵੀਰਾਜ ਸਿੰਘ ਜੀ ਨੇ ਮੈਸੇਜ ਕੀਤਾ ਔਰ ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਉ ਜੀ, ਹਮਾਰਾ ਨਾਮ ਜ਼ਰੂਰ ਸ਼ਾਮਿਲ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਨਾਮ, ਤੁਹਾਡੇ ਸਾਰਿਆਂ ਦਾ ਨਾਮ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਮੈਸੇਜ ਕਰਨ ਦੇ ਲਈ। ਔਰ ਇੱਕ ਬਹੁਤ ਹੀ ਛੋਟਾ ਜਿਹਾ ਮੈਸੇਜ ਆਇਆ ਮੇਰੇ ਕੋਲ, ਛੋਟਾ ਜਿਹਾ, ਬਿਲਕੁਲ ਛੋਟਾ ਜਿਹਾ, ਮੈਂ ਇੰਨਾ ਜਿਹਾ ਆਇਆ, ਹੁਣ ਤੁਸੀਂ ਦੇਖ ਨਹੀਂ ਸਕਦੇ, ਪਰ ਛੋਟਾ ਜਿਹਾ ਮੈਸੇਜ ਆਇਆ। ਉਹਦੇ ਵਿੱਚ ਕੀ ਲਿਖਿਆ ਇਹਨਾਂ ਨੇ? ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਈ ਦਿੱਲੀ ਤੋਂ। ਬਸ ਇੰਨਾ ਜਿਹਾ ਮੈਸੇਜ ਆਇਆ, ਪਰ ਬਹੁਤ ਵਧੀਆ ਲੱਗਿਆ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਔਰ ਮੈਸੇਜ ਕੀਤਾ ਹੈ ਤੁਸੀਂ, ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਆਦਰਨੀਯ ਪ੍ਰਸਾਰਕ ਜੀ ਨਮਸਕਾਰ, ਆਦਰਨੀਯ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ। ਜੀ ਜ਼ਰੂਰ, ਕੌਣ ਕਰ ਰਹੇ ਨੇ? ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਅਕਸਰ, ਹਰਿਦੁਆਰ ਤੋਂ ਮੈਸੇਜ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ, ਔਰ ਇਹੋ ਜਿਹੇ ਮੈਸੇਜ ਪੜ੍ਹ ਕੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ ਔਰ ਮਜ਼ਾ ਆਉਂਦਾ ਜੀ ਮੈਸੇਜ ਪੜ੍ਹ ਕੇ ਵੀ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਉਹ ਤੁਹਾਡਾ ਮੈਸੇਜ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਲਿਆ ਜੀ। ਦਿਲ ਚਾਹਤਾ ਹੈ ਜੀ, ਦਿਲ ਚਾਹਤਾ ਹੈ ਪ੍ਰੋਗਰਾਮ ਚੱਲ ਰਿਹਾ ਜੀ, ਔਰ ਦਿਲ ਚਾਹਤਾ ਦੇ ਵਿੱਚ ਗਾਂਵ ਫਰਾਸੀ ਜ਼ਿਲ੍ਹਾ ਹਿਸਾਰ ਤੋਂ ਮੈਸੇਜ ਕਰ ਰਹੇ ਨੇ ਜੀ। ਰਾਜ ਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ ਜੀ, ਔਰ ਕਹਿ ਰਹੇ ਨੇ ਜੀ ਕੋਈ ਵੀ ਗੀਤ ਸੁਣਾ ਦਿੱਤੇ ਜਾਵੇ ਜੀ। ਜ਼ਰੂਰ ਜੀ, ਕੋਈ ਗੀਤ ਬੜੇ ਬੜੇ ਬੜੇ ਬੜੇ ਵਧੀਆ ਸੁਣਾ ਰਹੇ ਹਾਂ ਜੀ ਅਸੀਂ ਤੁਹਾਨੂੰ, 7 ਵਜੇ ਤੋਂ ਲੈ ਕੇ ਬੜੇ ਬੜੇ ਵਧੀਆ ਵਧੀਆ ਗੀਤ ਅਸੀਂ ਸੁਣਾਏ ਹਾਂ ਤੁਹਾਨੂੰ। ਸੋ ਦੋਸਤੋ, ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਜੀ, ਐਫ ਐਮ ਦਿਲ ਚਾਹਤਾ ਹੈ ਆਰ ਜੇ ਕੁਲਦੀਪ ਸਰ ਜੀ, ਪਿਆਰ ਭਰੀ ਨਮਸਕਾਰ ਜੀ, ਔਰ ਸੁਣਾਓ ਕੀ ਹਾਲ ਚਾਲ ਜੀ। ਬਹੁਤ ਵਧੀਆ ਜੀ, ਤੁਹਾਡਾ ਕੀ ਹਾਲ ਚਾਲ ਹੈ ਜੀ? ਪ੍ਰੋਗਰਾਮ ਬਹੁਤ ਬੁਲੰਦੀਆਂ 'ਤੇ ਹੈ, ਸ਼ਰੋਤਾਓਂ ਕੀ ਪਹਿਲੀ ਪਸੰਦ, ਲੱਗ ਜਾ ਗਲੇ ਵੋ ਕੌਣ ਥੀ ਫਿਲਮ ਦਾ ਇਹ ਗੀਤ ਸੁਣਨਾ ਚਾਹ ਰਹੇ ਨੇ ਲਤਾ ਮੰਗੇਸ਼ਕਰ ਔਰ ਉਹਨਾਂ ਦੀ ਆਵਾਜ਼ ਦੇ ਵਿੱਚ। ਮੈਸੇਜ ਕਿਹਨਾਂ ਨੇ ਲਿਖਿਆ ਜੀ?

ਹੈ ਜੀ ਕਿਰਨ ਨਰੁਲਾ ਫੈਮਿਲੀ ਗ੍ਰੀਨ ਪਾਰਕ ਕਪੂਰਥਲਾ ਔਰ ਕਹਿ ਰਹੇ ਨੇ ਥੈਂਕ ਯੂ ਸੋ ਮੱਚ, ਔਰ ਇਹਨਾਂ ਦਾ ਜਿਹੜਾ ਗੀਤ ਹੈ ਆਪਾਂ ਪਲੇ ਕਰ ਦਿੰਦੇ ਹਾਂ, ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ ਜੀ। 9855102798551010 ਇਹ ਸਾਡਾ ਵਟਸਐਪ ਨੰਬਰ ਹੈ, ਇਸ 'ਤੇ ਤੁਸੀਂ ਫਰਮਾਇਸ਼ ਭੇਜਣੀ ਹੈ ਜੀ ਵਟਸਐਪ ਰਾਹੀਂ, ਪੁਰਾਣੇ ਦੇ ਹਿੰਦੀ ਪੰਜਾਬੀ ਜਿਹੜੇ ਗੀਤ ਹੈ, ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ, ਅਤੇ ਆਓ ਜਿਹੜੀ ਇਹ ਫਰਮਾਇਸ਼ ਅਸੀਂ ਕਰਦੇ ਹਾਂ ਪੂਰੀ।

ਜੀ, ਇੱਕ ਮੈਸੇਜ ਆਇਆ ਸਾਡੇ ਕੋਲ ਜੀ। ਪ੍ਰੇਮ ਪੂਰਵਕ ਨਮਸਕਾਰ, ਗ੍ਰਾਮ ਪੰਚਾਇਤ ਕਾਲੇਗਾਓਂ ਜਾਫਰਾਬਾਦ ਤੋਂ ਮੈਸੇਜ ਕੀਤਾ ਜੀ। ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ, ਕੁਮਾਰ ਸੰਚਿਤ ਵਾਇਲ, ਕੁਮਾਰ ਪ੍ਰਥਮੇਸ਼ ਦੇਸ਼ਮੁਖ, ਕੁਮਾਰ ਸਰਵਤ ਦੇਸ਼ਮੁਖ, ਕੁਮਾਰੀ ਪ੍ਰਣਾਲੀ ਦੇਸ਼ਮੁਖ, ਕੁਮਾਰੀ ਸਾਨਵੀ ਦੇਸ਼ਮੁਖ ਔਰ ਕੁਮਾਰੀ ਕਲਪਨਾ ਦੇਸ਼ਮੁਖ ਔਰ ਸਮਸਤ ਰਾਜੇ ਯਾਦਵ ਦੇਸ਼ਮੁਖ ਔਰ ਵਾਇਲ ਪਰਿਵਾਰ ਤੋਂ ਕਹਿ ਰਹੇ ਨੇ ਜੀ। ਨਮਸਕਾਰ ਜੀ, ਨਮਸਕਾਰ ਜੀ। ਔਰ ਇੱਕ ਫਰਮਾਇਸ਼ ਲਿਖੀ ਹੈ, ਉਹ ਦੇਖਦੇ ਹਾਂ ਜੀ, ਜੇ ਮਿਲ ਜਾਂਦੀ ਹੈ ਤਾਂ ਜ਼ਰੂਰ ਅਸੀਂ ਪੂਰੀ ਕਰਾਂਗੇ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਜੀ, ਮੈਸੇਜ ਆਇਆ ਜੀ ਕੁਲਦੀਪ ਸਰ ਜੀ, ਸਤਿ ਸ਼੍ਰੀ ਅਕਾਲ, ਯੂ ਆਰ ਮੋਸਟ ਵੈਲਕਮ ਇਨ ਦਿਸ ਸ਼ੋਅ, ਹੇਅਰ ਇਜ਼ ਜਸਵੀਰ ਸਿੰਘ ਦੋਹਰਾ ਐਂਡ ਮਿੰਟੂ ਚੰਦੇਲ ਕੋਟਲੀ ਥਾਂ ਸਿੰਘ ਸਰ ਜੀ। ਧਰਮ ਜੀ ਕੀ ਯਾਦ ਮੈਂ ਗੀਤ ਸੁਣਾ ਦੂ ਜੀ, ਧਰਮਿੰਦਰ ਨੂੰ ਯਾਦ ਕਰ ਰਹੇ ਨੇ, ਔਰ ਮੈਂ ਜੱਟੀ ਅਮਲਾ ਪਗਲਾ ਦੀਵਾਨਾ ਫਿਲਮ ਪ੍ਰਤੀਗਿਆ ਤੋਂ। ਕੁਲਦੀਪ ਸਰ ਜੀ, ਪਲੀਜ਼ ਪਲੇ ਦਿਸ ਸੌਂਗ ਫੋਰ ਮੀ, ਜਸਵੀਰ ਸਿੰਘ ਦੋਹਰਾ ਆਦਮਪੁਰ ਤੋਂ ਇਹ ਮੈਸੇਜ ਲਿਖ ਰਹੇ ਹੋ, ਐਂਡ 'ਚ ਥੈਂਕਸ ਲਿਖ ਰਹੇ ਨੇ। ਚਲੋ ਆਓ, ਇਹਨਾਂ ਦੀ ਜਿਹੜੀ ਫਰਮਾਇਸ਼ ਪੂਰੀ ਕਰ ਦਿੰਦੇ ਹੋ, ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ ਜੀ। 9855100207 ਦੇ ਉੱਤੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜਣੀ ਹੈ ਜੀ, ਅਤੇ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਨੂੰ ਪੂਰਾ ਜ਼ਰੂਰ ਕਰੇਗਾ ਜੀ। ਆਓ ਇਹ ਫਰਮਾਇਸ਼ ਸੁਣਦੇ ਹਾਂ ਜੀ।

ਔਰ ਇੱਕ ਮੈਸੇਜ ਹੈ ਸਾਡੇ ਕੋਲ, ਅਨਮੋਲ ਗਾਣਾ ਸੁਣਨਾ ਚਾਹਤਾ ਡਲਹੌਜ਼ੀ ਆਸ਼ਾ ਸਿੰਘ ਮਸਤਾਨਾ ਕੇ ਬੱਲੇ ਨੀ ਪੰਜਾਬ ਦੀਆਂ ਸ਼ੇਰ। ਓਕੇ, ਇਹਨਾਂ ਨੇ ਫਰਮਾਇਸ਼ ਕੀਤੀ ਹੈ, ਇਹਨਾਂ ਨੇ ਵੋਇਸ ਮੈਸੇਜ ਭੇਜਿਆ ਸੀ, ਪਰ ਚਲੋ ਵੋਇਸ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਨਹੀਂ ਕਰ ਪਾਵਾਂਗੇ। ਮੇਰਾ ਗਾਣਾ ਮੇਰੇ ਵੋਇਸ ਮੈਸੇਜ ਦੇਖ ਲਿਆ ਕਰੋ। ਜਿਹੜਾ ਵੋਇਸ ਮੈਸੇਜ ਹੈ ਇਸ ਪ੍ਰੋਗਰਾਮ ਦੇ ਵਿੱਚ, ਸਿਰਫ ਅਸੀਂ ਤੁਹਾਡੇ ਟੈਕਸਟ ਮੈਸੇਜ ਜਿਹੜੇ ਆ ਵਟਸਐਪ ਦੇ ਉੱਤੇ ਉਹੀ ਅਸੀਂ ਦੇਖ ਸਕਦੇ ਹਾਂ ਜੀ, ਔਰ ਉਹਨਾਂ ਨੂੰ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਸੋ ਦੋਸਤੋ, ਜਿਹੜੀ ਸਭ ਤੋਂ ਪਹਿਲਾਂ ਆਪਾਂ ਫਰਮਾਇਸ਼ ਪੜ੍ਹੀ ਸੀ, ਬੌਬੀ ਫਿਲਮ ਦਾ ਕੋਈ ਵੀ ਗੀਤ ਅਸੀਂ ਕਹਿ ਰਹੇ ਸੀ ਸੁਣਾ ਦਿਓ, ਅਤੇ ਅਸੀਂ ਬੌਬੀ ਫਿਲਮ ਦਾ ਗੀਤ ਰੈਡੀ ਕਰ ਲਿਆ, ਅਤੇ ਆਓ ਸੁਣਦੇ ਹਾਂ ਜੀ ਬੌਬੀ ਫਿਲਮ ਦਾ ਗੀਤ। ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਕਰਨਾ ਕੁਝ ਨਹੀਂ ਜੀ, ਕੀ ਕਰਨਾ, ਬਸ ਤੁਹਾਨੂੰ ਨੰਬਰ ਪਤਾ ਜੀ, 98 55 10 10 9 8 5 5 1 0 1 0 2 7, ਔਰ ਇਸ 'ਤੇ ਸਾਨੂੰ ਵਟਸਐਪ ਮੈਸੇਜ ਕਰਨਾ ਹੈ, ਔਰ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ, ਔਰ ਕੋਈ ਜੇ ਸਪੈਸ਼ਲ ਮੈਸੇਜ ਕੁਛ ਵੀ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ। ਔਰ ਤੁਹਾਡਾ ਦੋਸਤ ਕੁਲਦੀਪ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੈਸੇਜ ਜਿਹੜਾ ਉਹ ਜ਼ਰੂਰ ਸ਼ਾਮਿਲ ਕਰੇਗਾ, ਜਿਵੇਂ ਕਿ ਅਸੀਂ ਇਹ ਸ਼ਾਮਿਲ ਕਰਨ ਜਾ ਰਹੇ ਹਾਂ ਜੀ।

ਦੋਸਤੋ ਜੀ, ਇੱਕ ਮੈਸੇਜ ਆਇਆ ਸਾਡੇ ਕੋਲ, ਲਿਖ ਰਹੇ ਨੇ ਫਿਲਮ ਹਿੰਮਤ 1996 ਸੌਂਗ ਦਾ, ਅੱਛਾ ਸੌਂਗ ਲਿਖ ਰਹੇ ਨੇ ਸਾਥੀਆਂ ਬਿਨ ਤੇਰੇ ਦਿਲ ਮਾਣੇ ਨਾ। ਅਰਜੁਨ ਸਿੰਘ ਜੀ ਨੇ ਮੈਸੇਜ ਕੀਤਾ, ਹਰਵਿੰਦਰ ਸਿੰਘ ਰੂਪ ਰਾਏ ਪਿੰਡ ਮਾਲੇ ਵਾਲਾ ਫਿਰੋਜ਼ਪੁਰ ਤੋਂ ਮੈਸੇਜ ਕੀਤਾ, ਬਹੁਤ ਦੇਰ ਬਾਅਦ ਮੈਸੇਜ ਕੀਤਾ ਜੀ, ਔਰ ਲੱਗਦਾ ਬਹੁਤ ਦੇਰ ਬਾਅਦ ਐਫ ਐਮ ਸੁਣ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਔਰ ਸਾਡੀ ਫਰਮਾਇਸ਼ ਜਿਹੜੀ ਆਪਾਂ ਰੇਡੀ ਕਰ ਲਈ ਹੈ। ਭਰਾਓ, ਕੁਝ ਮੈਸੇਜਿਸ ਵੀ ਆਪਾਂ ਸ਼ਾਮਿਲ ਕਰ ਲੈਂਦੇ ਇਸ ਪ੍ਰੋਗਰਾਮ ਦੇ ਵਿੱਚ। ਦਿਲ ਚਾਹਤਾ ਹੈ ਕਾਰਜਕ੍ਰਮ ਪੇਸ਼ ਕਰਤਾ ਕੋ ਸਾਦਰ ਨਮਸਕਾਰ, ਕਾਰਜਕ੍ਰਮ ਕੀ ਖੂਬਸੂਰਤ ਪੇਸ਼ਕਸ਼ ਕੇ ਲੀਏ ਸ਼ੁਭਕਾਮਨਾਏ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਫਰਮਾਇਸ਼

ਜੀ ਦੋਸਤੋ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਦਿਲ ਚਾਹਤੇ ਆਪਣੇ ਦੋਸਤ, ਕੀ ਨਾਮ ਹੈ ਜੀ? ਕੁਲਦੀਪ ਜੀ, ਬਿਲਕੁਲ ਜੀ, ਹਾਂਜੀ। ਔਰ ਮੈਸੇਜ ਆ ਗਏ ਸਾਡੇ ਕੋਲ ਜੀ, ਮੈਸੇਜ ਮੈਸੇਜ ਮੈਸੇਜ ਮੈਸੇਜ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫਿੰਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਮੈਸੇਜ ਕਰ ਰਹੇ ਨੇ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਿਸੇ ਵੀ ਗੀਤ ਦੇ ਵਿੱਚ ਕਹਿ ਰਹੇ ਨੇ ਸ਼ਾਮਿਲ ਕਰ ਲਿਆ ਜਾਵੇ ਜੀ। ਨਾਲ ਲਿਖ ਰਹੇ ਨੇ ਕਿ ਕੁਲਦੀਪ ਸਿੰਘ ਜੀ ਪਿਆਰੀ ਜੀ ਸਤਿ ਸ਼੍ਰੀ ਅਕਾਲ, ਔਰ ਪ੍ਰੋਗਰਾਮ ਮੋਬਾਈਲ ਐਪ ਤੋਂ ਲਾਈਵ ਸੁਣ ਰਹੇ ਹਾਂ ਜੀ। ਬਿਲਕੁਲ ਜੀ, ਮੋਬਾਈਲ ਐਪ ਯਾਨੀ ਕਿ ਸਾਡੀ ਨਿਊਜ਼ ਔਨ AIR ਐਪ ਜਿਹੜੀ ਆ ਉਹ ਉੱਥੇ ਤੁਸੀਂ ਮੋਬਾਈਲ ਨੂੰ ਐਪ ਨੂੰ ਡਾਊਨਲੋਡ ਕਰਕੇ FM ਜਲੰਧਰ ਜਿਹੜਾ ਆ ਉਹ ਤੁਸੀਂ ਸਰਚ ਕਰਕੇ ਸੁਣ ਸਕਦੇ ਹੋ ਬਿਨਾਂ ਕਿਸੇ ਫ੍ਰੀਕੁਐਂਸੀ ਤੋਂ, ਮਤਲਬ ਜਿੱਥੇ ਵੀ ਤੁਹਾਡਾ ਨੈੱਟ ਚੱਲਦਾ ਉੱਥੇ ਬੜੇ ਆਰਾਮ ਨਾਲ ਤੁਸੀਂ ਉਸ ਨੂੰ ਸੁਣ ਸਕਦੇ ਹੋ ਜੀ। ਜੇ ਤੁਹਾਡੇ ਕੋਲ, ਕਿਉਂਕਿ ਅੱਜ ਕੱਲ੍ਹ ਡਿਵਾਈਸਿਸ ਦੇ ਵਿੱਚ FM ਡਾਇਰੈਕਟ ਨਹੀਂ ਆਉਂਦਾ, ਸੋ ਉਸ ਨੂੰ ਤੁਸੀਂ ਡਾਊਨਲੋਡ ਕਰਕੇ ਪਲੇ ਸਟੋਰ ਤੋਂ ਜਾਂ ਕਿਤੋਂ ਵੀ ਬੜੇ ਆਰਾਮ ਨਾਲ ਤੁਸੀਂ ਪਲੇ ਕਰ ਸਕਦੇ ਹੋ। ਸੋ ਦੋਸਤੋ, ਅੱਗੇ ਮੈਸੇਜ ਆਇਆ ਜੀ ਸਾਡੇ ਕੋਲ। ਨਮਸਕਾਰ ਜੀ, ਖਮਾ ਗਨੀ ਨੋਹਰ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਨਰਿੰਦਰ ਸੁਧਾਰ, ਮਨੋਜ ਸੁਧਾਰ, ਹਿਮਾਂਸ਼ੂ ਸੁਧਾਰ, ਆਪਕੀ ਪਸੰਦ ਕਾ ਕੋਈ ਵੀ ਗੀਤ ਕਹਿ ਰਹੇ ਨੇ ਜੀ, ਪਲੇ ਕਰ ਲਿਓ ਜੀ। ਜੀ ਜ਼ਰੂਰ ਜੀ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਪੇਸ਼ਕਰਤਾ ਜੀ, ਆਦਰਨੀਏ ਜੀ, ਆਪਕੋ ਹਮਾਰੀ ਪਿਆਰ ਭਰੀ ਨਮਸਕਾਰ ਜੀ। ਨਮਸਕਾਰ ਅਭਿਨੰਦਨ, ਬਹੁਤ ਹੀ ਸੁੰਦਰ ਪ੍ਰਸਤੁਤੀ ਹੋਤੀ ਹੈ ਆਪਕੀ, ਹਮੇ ਬਹੁਤ ਅੱਛਾ ਲੱਗਤਾ ਹੈ ਜੀ, ਹਮੇ ਬਹੁਤ ਅੱਛਾ ਲੱਗਤਾ ਹੈ ਜਵਾਬ, ਐਸੇ ਐਸੇ ਪਿਆਰੇ ਪਿਆਰੇ ਮੈਸੇਜ ਭੇਜਦੇ ਹੋ ਜੀ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਕੀਤਾ, ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਜੀ ਨੇ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਕੀਤਾ ਸਾਡੇ ਕੋਲ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ, ਭਾਨੂ ਪ੍ਰਕਾਸ਼ ਜੀ ਨੇ ਮੈਸੇਜ ਕੀਤਾ ਹੈ ਜੀ। ਔਰ ਇੱਕ ਹੋਰ ਮੈਸੇਜ ਕੀਤਾ ਸਾਡੇ ਕੋਲ, ਇਹ ਮੈਸੇਜ ਕੀਤਾ ਜੀ ਫੋਟੋ ਦੇ ਵਾਂਗੂ, ਜਿੱਦਾਂ ਇਮੇਜ ਬਣਾ ਕੇ ਸਾਨੂੰ ਭੇਜਿਆ, ਫਿਲਮ ਪਤੰਗ ਦਾ ਲਤਾ ਮੰਗੇਸ਼ਕਰ ਗੀਤ ਹੈ ਜੀ, ਰੰਗ ਦਿਲ ਕੀ ਧੜਕਨ, MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਣਾ, ਪੱਪੀ, ਕਿਰਨ ਖੁਰਾਣਾ, ਲਵਿਆ, ਆਰਵ ਖੁਰਾਣਾ ਔਰ SK ਪੱਪੀ ਜੀ ਨੇ ਮੈਸੇਜ ਕੀਤਾ ਜੀ। ਔਰ ਤੁਸੀਂ ਵੀ ਮੈਸੇਜ ਫਰਮਾਇਸ਼ ਕਰ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ, 98 55 10 10 29 9855 10 10 27 ਦੇ ਉੱਤੇ ਸਾਡੀ ਜਿਹੜੀ ਹੈ ਵਟਸਐਪ ਦੇ ਉੱਤੇ ਸਾਨੂੰ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਭੇਜਣੀ ਹੈ, ਔਰ ਤੁਹਾਡਾ ਦੋਸਤ ਤੁਹਾਡੀ ਫਰਮਾਇਸ਼ ਪੂਰੀ ਕਰੇਗਾ, ਜਿਵੇਂ ਕਰਨ ਜਾ ਰਹੇ ਹਾਂ ਜੀ।

ਦੋਸਤੋ ਜੀ, ਸਟੂਡੀਓ ਦੀ ਘੜੀ ਦੇ ਵਿੱਚ ਠੀਕ 9:56 ਹੋ ਚੁੱਕੇ ਨੇ ਔਰ ਸਿਰਫ ਇੱਕ ਫਰਮਾਇਸ਼ ਜਿਹੜੀ ਆ ਉਹ ਮੈਂ ਪੂਰੀ ਕਰ ਪਾਊਂਗਾ। ਸੋ ਮੈਸੇਜ ਕੀਤਾ ਕਿ ਸਾਨੂੰ ਬਹੁਤ ਦੇਰ ਬਾਅਦ ਕੀ ਕਾਫ਼ੀ ਜ਼ਿਆਦਾ ਮੈਸੇਜ ਕੀਤੇ ਨੇ, ਕਹਿ ਰਹੇ ਨੇ ਕਿ ਫਿਰ ਮੈਸੇਜ ਕਰ ਰਹੇ ਨੇ। ਬਾਰ ਬਾਰ ਮੈਸੇਜ ਜਦੋਂ ਆਉਂਦੇ ਨਾ ਉਦੋਂ ਇਹ ਮੈਸੇਜ ਟੋਪ 'ਤੇ ਚਲ ਜਾਂਦੇ ਨੇ, ਫਿਰ ਉਹ ਚੀਜ਼ ਪ੍ਰੋਬਲਮ ਆ ਜਾਂਦੀ ਹੈ ਕਿ ਅਸੀਂ ਮੈਸੇਜ ਨਹੀਂ ਪੜ੍ਹ ਪਾਉਂਦੇ। ਹੁਣ ਤੁਹਾਡਾ ਮੈਸੇਜ ਪੜ੍ਹਨ ਜਾ ਰਹੇ ਸੀ, ਫਿਰ ਤੁਸੀਂ ਮੈਸੇਜ ਕਰਤੇ, ਫਿਰ ਉਹ ਟੋਪ 'ਤੇ ਚਲ ਜਾਣਾ ਸੀ। ਸੋ ਇਸ ਕਰਕੇ ਤੁਹਾਡੀ ਫਰਮਾਇਸ਼ ਪੂਰੀ ਨਹੀਂ ਹੁੰਦੀ, ਸਿਰਫ ਤੁਸੀਂ ਇੱਕ ਵਾਰੀ ਮੈਸੇਜ ਕਰਕੇ ਬਸ ਉਸਨੂੰ ਛੱਡਤਾ। ਬਾਕੀ ਸਾਡੇ 'ਤੇ ਅਸੀਂ ਤੁਹਾਡਾ ਮੈਸੇਜ ਅਸੀਂ ਜ਼ਰੂਰ ਪੂਰਾ ਕਰਾਂਗੇ ਔਰ ਪੜ੍ਹਾਂਗੇ ਇਸ ਪ੍ਰੋਗਰਾਮ ਦੇ ਵਿੱਚ। ਔਰ ਇਹਨਾਂ ਨੇ ਮੈਸੇਜ ਕੀਤਾ ਸੀਗਾ ਜੀ ਕਿ ਕਹਿ ਰਹੇ ਨੇ ਜੀ ਕਿ ਹਮੇ ਆਪਕੇ ਪ੍ਰੋਗਰਾਮ ਮੇ ਰੋਜ਼ਾਨਾ ਮੈਸੇਜ ਕਰਤੇ ਲੇਕਿਨ ਹਮਾਰਾ ਮੈਸੇਜ ਸ਼ਾਮਿਲ ਨਹੀਂ ਹੋਤਾ, ਇਸੇ ਲਈ ਨਹੀਂ ਹੁੰਦਾ ਸਰ। ਚਲੋ ਆਓ ਇਹਨਾਂ ਦੀ ਜਿਹੜੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਕਹਿ ਰਹੇ ਨੇ ਹੋਲੀ ਚੌਂਕ ਉੱਤਮ ਨਗਰ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ੂ ਖੋਰਵਾਲ ਔਰ ਕਸ਼ਮੀਰ ਕੀ ਕਲਿੰਗ ਦਾ ਗੀਤ ਜਿਹੜੇ ਸੁਣਨਾ ਚਾਹੁੰਦੇ ਨੇ, ਇਹ ਚਾਂਦ ਸਾ ਰੋਸ਼ਨ ਚਿਹਰਾ। ਸੋ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਔਰ ਬਾਕੀ ਮੈਸੇਜ ਵੀ ਪੜ੍ਹ ਲੈਂਦੇ ਹਾਂ ਜੀ। ਇੱਕ ਮੈਸੇਜ ਸਾਡੇ ਕੋਲ ਹੋਰ ਆਇਆ ਜੀ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਔਰ ਇਹਨਾਂ ਨੇ ਮੈਸੇਜ ਕੀਤਾ ਜੀ ਸਾਨੂੰ, ਆਦਿ ਜੈਨ, ਅੰਸ਼ ਜੈਨ, ਭਵਿਆ ਜੈਨ, ਮਾਸਟਰ ਜਿਵਿਅਮ ਸੈਨ ਜੈਨ ਮੇਰਠ ਤੋਂ ਮੈਸੇਜ ਕਰ ਰਹੇ ਨੇ ਜੀ। ਔਰ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਮੈਸੇਜ ਆਇਆ ਜੀ, ਬ੍ਰਜਿੰਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ ਵਿਸ਼ਵਕਰਮਾ, ਸੋਨਮ ਵਿਸ਼ਵਕਰਮਾ, ਆਸ਼ੀਸ਼ ਵਿਸ਼ਵਕਰਮਾ ਜੀ ਨੇ ਮੈਸੇਜ ਕੀਤਾ ਸਾਨੂੰ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਮੈਸੇਜ ਕੀਤਾ ਜੀ ਜ਼ਾਕਿਰ ਮੁਲਾਨੀ, ਸੁਮੱਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ, ਦਿਲਸ਼ਾਦ, ਨਸੀਰ, ਬਾਨੂ ਬੀ, ਬਾਦਸ਼ਾਹ, ਪੂਰਾ ਮੁਲਾਨੀ ਪਰਿਵਾਰ ਜੀ ਨੇ ਮੈਸੇਜ ਕੀਤਾ ਜੀ ਸੋਲਾਪੁਰ ਤੋਂ ਜੀ ਮੈਸੇਜ ਕਰ ਰਹੇ ਜੀ, ਬਹੁਤ ਦੂਰੋਂ ਮੈਸੇਜ ਕਰ ਰਹੇ ਨੇ। ਔਰ ਇੱਕ ਹੋਰ ਮੈਸੇਜ ਕੀਤਾ ਜੀ ਇਹਨਾਂ ਨੇ, ਪੁਰਾਣਾ ਮੈਸੇਜ ਕਰਤਾ ਫੋਰਵਰਡ, ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ ਔਰ ਬਾਨੂ ਪ੍ਰਕਾਸ਼ ਜੀ ਨੇ ਵੀ ਮੈਸੇਜ ਕੀਤਾ ਦਿੱਲੀ ਤੋਂ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ, ਯਸ਼ਪਾਲ ਦੀਮਾਨ, ਸ਼੍ਰੀਮਤੀ ਕ੍ਰਿਸ਼ਨਾ ਦੀਮਾਨ, ਰਾਹੁਲ ਦੀਮਾਨ, ਕੋਮਲ ਦੀਮਾਨ, ਸ਼ੁਭਮ ਦੀਮਾਨ, ਪ੍ਰਿਯੰਕਾ ਦੀਮਾਨ, ਆਂਚਲ, ਕੁੰਜੀ, ਪਰਵ, ਪ੍ਰਵੀਨ ਦੀਮਾਨ, ਚਿਰਾਗ, ਰਜਤ, ਰਾਜੇਸ਼ ਦੀਮਾਨ, ਪ੍ਰੇਮ ਭਰੀ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਔਰ ਤੁਹਾਡਾ ਮੈਸੇਜ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ ਅਸੀਂ। ਗੰਗਾਨਗਰ ਤੋਂ ਜੀ ਕੁਲਦੀਪ ਸਿੰਘ, ਰਜਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਕੀ ਔਰ ਸੇ ਨਮਸਕਾਰ ਜੀ, ਔਰ ਇਹਨਾਂ ਦਾ ਮੈਸੇਜ ਸ਼ਾਮਿਲ ਕਰ ਲਿਆ ਅਸੀਂ। ਇੱਕ ਹੋਰ ਮੈਸੇਜ ਆਇਆ ਜੀ ਭੂਸ਼ਣ ਖੇੜਾ, ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਨੀ ਖੇੜਾ, ਟਿਵਾ ਨਾਸ਼ੀ ਖੇੜਾ, ਕੋਈ ਵੀ ਗੀਤ ਕਹਿ ਰਹੇ ਨੇ ਸੁਣਾ ਦਿਓ ਜੀ। ਔਰ ਬਸ ਮੈਸੇਜਿਸ ਬਹੁਤ ਸਾਰੇ ਪਏ ਹੋਏ ਨੇ ਪਰ ਸਮਾਂ ਨਹੀਂ ਹੈ ਜੀ। ਆਓ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਅਸੀਂ ਸੁਣਦੇ ਹਾਂ ਜੀ, ਔਰ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੀ ਜਿਹੜੀ ਆਖਰੀ ਫਰਮਾਇਸ਼, ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ ਜੀ। ਮਿਲਦੇ ਅਗਲੇ ਪ੍ਰੋਗਰਾਮ 'ਚ, ਜਾਣਾ ਕਿਤਰੀਆਂ ਜੀ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਐਫਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਸ਼ਾਮੇ ਗਜ਼ਲ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਤੁਸੀਂ ਵੀ ਕੋਈ ਪਿਆਰੀ ਜੀ ਸ਼ਾਇਰੀ ਲਿਖੀ ਹੋਈ ਹੈ ਤਾਂ ਇਸ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਨੰਬਰ ਹੈ ਜੀ 98 55 10 10 97 5 5 1 0 1 0 2 7। ਇਨ ਆਂਖੋਂ ਕੀ ਖਾਮੋਸ਼ੀਓਂ ਮੇਂ ਇੱਕ ਸ਼ੋਰ ਛੁਪਾ ਹੈ, ਹਰ ਖੁਸ਼ੀ ਕਾ ਠਿਕਾਨਾ ਔਰ ਹਰ ਗਮ ਕਾ ਦੌਰ ਛੁਪਾ ਹੈ। ਜਬ ਵੀ ਦੇਖਤਾ ਹੂੰ ਇਨ ਆਂਖੋਂ ਕੀ ਗਹਿਰਾਈ ਮੇਂ, ਜਬ ਵੀ ਦੇਖਤਾ ਹੂੰ ਇਨ ਆਂਖੋਂ ਕੀ ਗਹਿਰਾਈ ਮੇਂ, ਲਗਤਾ ਹੈ ਜੈਸੇ ਪੂਰੀ ਕਾਇਨਾਤ ਕਾ ਨੂਰ ਛੁਪਾ ਹੈ। ਦੂਰੀਓਂ ਕਾ ਇਨ ਪਰ ਕੋਈ ਅਸਰ ਨਹੀਂ ਹੋਤਾ, ਇਨਕਾ ਹਰ ਏਕ ਇਸ਼ਾਰਾ ਇੱਕ ਪਿਆਰ ਭਰਾ ਪੈਗਾਮ ਹੋਤਾ ਹੈ। ਇਹ ਜੋ ਪਲਕੇ ਉੱਠਤੀ ਔਰ ਝੁਕਤੀ ਹੈ, ਇਹ ਜੋ ਪਲਕੇ ਉੱਠਤੀ ਔਰ ਝੁਕਤੀ ਹੈ ਨਜ਼ਰਾਨੇ ਮੇਂ, ਯਹੀਂ ਸੇ ਸ਼ੁਰੂ ਮੁਹੱਬਤ ਕਾ ਸਾਰਾ ਕਾਰਵਾਂ ਹੋਤਾ ਹੈ।

ਦੋਸਤੋ ਸਟੂਡੀਓ ਦੀ ਘੜੀ ਦੇ ਵਿੱਚ 10:29 ਹੋ ਚੁੱਕੇ ਨੇ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਸ਼ਾਮੇ ਗਜ਼ਲ ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ ਕਿਉਂਕਿ ਠੀਕ 10:30 'ਤੇ ਸ਼ੁਰੂ ਹੋਏਗਾ ਪ੍ਰੋਗਰਾਮ ਜੀ ਇੱਕ ਪਿਆਰ ਕਾ ਨਗਮਾ ਹੈ ਤੋ ਦੋਸਤੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ ਜਾਣਾ ਕਿਤੇ ਨਹੀਂ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਇੱਕ ਪਿਆਰ ਕਾ ਨਗਮਾ ਹੈ ਜੀ। ਬਿਲਕੁਲ ਜੀ, 10:30 ਇਹ ਰੋਜ਼ਾਨਾ ਪੇਸ਼ ਹੁੰਦਾ ਹੈ ਜੀ ਐਫਐਮ ਜਲੰਧਰ ਤੇ, ਔਰ ਅੱਜ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਿਹਾ ਜੀ ਮੈਂ, ਤੁਹਾਡਾ ਦੋਸਤ ਕੁਲਦੀਪ। ਜਾਤੇ ਹੋਏ ਕੁਛ ਦੂਰ ਠਹਿਰ ਕਰ ਦੇਖਣਾ ਮੁਝੇ, ਜਾਤੇ ਹੋਏ ਕੁਛ ਦੂਰ ਠਹਿਰ ਕਰ ਦੇਖਣਾ ਮੁਝੇ, ਪਲਕੋਂ ਮੇਂ ਛੁਪੀ ਨਮੀ ਔਰ ਪਿਆਰ ਪਰਖਣਾ ਮੁਝੇ, ਰਾਹੇ ਤੋ ਬਹੁਤ ਹੈ ਮੰਜ਼ਿਲ ਵੀ ਹੈ ਆਪਣੀ ਆਪਣੀ, ਰਾਹੇ ਤੋ ਬਹੁਤ ਹੈ ਮੰਜ਼ਿਲ ਵੀ ਹੈ ਆਪਣੀ ਆਪਣੀ, ਬਸ ਯਾਦੋਂ ਕੇ ਸਾਏ ਮੇਂ ਕਭੀ ਯਾਦ ਰੱਖਣਾ ਮੁਝੇ, ਜਾਤੇ ਹੋਏ ਕੁਛ ਦੂਰ ਠਹਿਰ ਕਰ ਦੇਖਣਾ ਮੁਝੇ।

ਐਫਐਮਐਨਿਕਸ 2.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਦੇਖਤਾ ਹੂੰ ਤੁਝੇ ਅਕਸਰ ਆਪਣੇ ਸਪਨੋ ਮੇਂ, ਨਾ ਜਾਣੇ ਤੂੰ ਦੂਰ ਕਿਉਂ ਖੜੀ ਰਹਿਤੀ ਹੈ।

ਐਫ ਐਮ ਐਨਿਕ ਸੁਦੋਸ਼ ਰਿਹਾ 7 MHz 'ਤੇ। ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਇੱਕ ਪਿਆਰ ਕਨਕ ਮੈਂ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਅੱਜ ਦੇ ਇਸ ਪ੍ਰੋਗਰਾਮ ਨੂੰ ਔਰ ਇਸ ਸਫ਼ਰ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ ਜੀ। ਉਮੀਦ ਕਰਦਾ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਹੋਏਗਾ ਔਰ ਇੰਜੋਏ ਕੀਤਾ ਹੋਏਗਾ ਤੁਸੀਂ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਫਿਰ ਕਿਸੇ ਦਿਨ ਮਿਲਾਂਗੇ ਔਰ ਕਰਾਂਗੇ ਬਹੁਤ ਸਾਰਾ ਇੰਜੋਏ।